ਦਾਸ ਜਿਨ ਹਰਿ ਜਨ ਸਤਿਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜਰੀ ਮਹਲਾ ਪੰਜਵਾਂ।

ਵਖਾਣਾ। ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ ਹਰਿ ਅਨੇਕ ਅਨੇਕ ਅਨੰਤਾ।

ਜਿਸਨੋ ਤੂੰ ਜਾਣਾ ਏ ਸੋਈ ਜਿਨ ਜਾਣ ਹਰ ਗੁਣ ਸਾਧਹੀ ਆਖ ਵਖਾਣ ਜਿਨ ਹਰ ਸੇਵੇ

ਅੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇਓ ਧਾਰੂ ਏ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਇਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਜਿਨ੍ਹਾਂ ਦੇ ਸੰਦੜਿਆਂ

ਜਨ ਨਾਨਕ ਵਿਰਲੇ ਕੇਈ ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲੱਗੇ ਗੁਰਚਰਣੀ, ਜਿਨ ਹਰ ਪ੍ਰਭ

ਮਿਲ ਸਤਿਗੁਰ ਨਾਮ ਧਿਆਇਆ ਮੋਹ ਕੋ ਜਗ ਜੀਵਨ ਜੀਵਾਲ ਲੈ ਸੁਆਮੀ ਹਿਰਦੇ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤਿ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਨ ਜਿੱਥੇ ਆਪ ਜੀਆਂ ਨੇ ਸ਼ਬਦ ਚੌਂਕੀ ਉਪਰੰਤ ਸੋਧਾ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਉਹ ਤਿੰਨਾਂ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਹੁਣਾਂ ਦੇ ਕੀਰਤਨ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਜੇਤਾ ਸਮੁੰਦ ਸਾਗਰ ਨੀਰ ਭਰਿਆ

दया करो किश मेहर।

ਜੀੜਾ ਅਗਨ ਬਰਾਬਰ ਤਪੈ ਪਿੱਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਹਮ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਖੈ ਬੇਖ ਖਾਈ।

गुर राम दास राखो शरणाई वाहिगुरु जी फरीदा जे जाना तिल थोड़े।

ਤਾਂ ਥੋੜਾ ਮਾਣ ਕਰੀ। ਜੇ ਜਾਣਾ ਲੜ ਛਿੱਜਣਾ ਪੀੜੀ ਪਾਈ ਗੰਢ,

फरीदा जे तू अकल लतीफ काले लिख ना लिख।

ਗਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਜ਼ਿੰਦਗੀ ਦੀਆਂ ਇਹਨਾਂ ਘੜੀਆਂ ਸਵਾਸਾਂ ਨੂੰ ਸਫਲਿਆਂ ਕਰਨ ਦਾ ਉੱਦਮ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੁਬਾਰਕ ਬਾਣੀ ਦੇ ਨਾਲ ਸਾਂਝ ਬਣਾ ਕੇ ਕਰ ਰਹੇ ਹੋ। ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਾ ਰਿਹਾ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਭਗਤ ਬਾਣੀ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਬਾਣੀ ਦੀ ਵਿਚਾਰ ਪਿਛਲੇ ਸਮੇਂ ਤੋਂ ਆਪਾਂ ਕਰ ਰਹੇ ਹਾਂ, ਜਿੱਥੇ ਭਗਤ ਸਾਹਿਬਾਨ ਦੇ ਪਾਵਨ ਸ਼ਬਦਾਂ ਉਹਨਾਂ ਦੀ ਹੋਰ ਬਾਣੀ ਦੀ ਆਪਾਂ ਵਿਚਾਰ ਕੀਤੀ ਸੀ। ਉੱਥੇ ਸਲੋਕ ਕਬੀਰ ਸਾਹਿਬ ਦੇ ਜਿਹੜੇ ਨੇ ਉਹ ਸੰਪੂਰਨ ਹੋਏ ਤੇ ਕੱਲ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਤਿੰਨ ਸਲੋਕਾਂ ਦੀ ਕਥਾ ਸਰਵਣ ਕਰਾਈ ਹੈ। ਤੋ ਇਹ ਸਲੋਕ ਜਿਹੜੇ ਨੇ ਇਹ ਸ਼ੇਖ ਫਰੀਦ ਸਾਹਿਬ ਦੇ ਨੇ। ਵੈਸੇ ਆਪਾਂ ਪ੍ਰਚਲਿਤ ਰੂਪ ਵਿੱਚ ਸ਼ਬਦ 15 ਭਗਤ ਕਹਿੰਦੇ ਹਾਂ, ਪਰ ਜੇ ਗੁਰਬਾਣੀ ਦੀ ਬੁਨਿਆਦ ਨਾਲ ਗੱਲ ਨੂੰ ਸਮਝੀਏ ਤੇ ਸ਼ੇਖ ਫਰੀਦ ਸਾਹਿਬ ਲਈ ਜਿਹੜਾ ਸ਼ਬਦ ਹੈ ਉਹ ਸ਼ੇਖ ਹੈ, ਉਹ ਭਗਤ ਨਹੀਂ ਹੈ। ਤੋ ਇਹਦਾ ਅਰਥ ਇਹ ਨਹੀਂ ਹੈ ਵੀ ਸ਼ੇਖ ਉੱਚਾ ਹੈ ਜਾਂ ਭਗਤ ਨੀਵਾਂ ਹੈ ਜਾਂ ਭਗਤ ਉੱਚਾ ਹੈ ਸ਼ੇਖ ਨੀਵਾਂ ਹੈ, ਐਸਾ ਨਹੀਂ ਹੈ। ਬੇਸਿਕਲੀ ਇਹ ਸ਼ਬਦ ਜਿਹੜੇ ਨੇ ਇਹ ਜਿਹੜੇ ਕਲਚਰ ਵਿੱਚ ਉਹਨਾਂ ਦਾ ਜਨਮ ਹੋਇਆ ਹੈ, ਜਿੱਥੇ ਉਹਨਾਂ ਦੀ ਪਰਵਰਿਸ਼ ਹੋਈ, ਕਿਉਂਕਿ ਫਰੀਦ ਸਾਹਿਬ ਜਿਹੜੇ ਨੇ ਉਹ ਇਸਲਾਮੀ ਕਲਚਰ ਦੇ ਨਾਲ ਸੰਬੰਧ ਰੱਖਦੇ ਨੇ, ਪੰਜਾਬੀ ਵੀ ਨੇ, ਪੰਜਾਬੀ ਦੇ ਪਹਿਲੇ ਕਵੀ ਨੇ ਉਹ। ਤੋ ਇਸ ਕਰਕੇ ਉਹਨਾਂ ਲਈ ਜਿਹੜਾ ਸ਼ਬਦ ਹੈ ਉਹ ਸ਼ੇਖ ਹੈ। ਬਾਕੀ ਜਿਹੜੇ ਭਗਤ ਨੇ 14 ਭਗਤ, ਕਿਉਂਕਿ ਉਹ ਭਗਤੀ ਲਹਿਰ ਦਾ ਹਿੱਸਾ ਸਨ, ਇਸ ਕਰਕੇ ਉਹਨਾਂ ਨੇ ਆਪਣੇ ਸਮੇਂ ਦੇ ਹਿਸਾਬ ਨਾਲ ਜਿਹੜੀ ਆਵਾਜ਼ ਨੂੰ ਬੁਲੰਦ ਕੀਤਾ ਤੇ ਲੋਕਾਂ ਵਿੱਚ ਉਹਨਾਂ ਦਾ ਜਿਹੜਾ ਮਾਣ ਸਨਮਾਨ ਸੀ ਉਹ ਭਗਤ ਕਹਿ ਕੇ ਹੁੰਦਾ ਸੀ। ਤੋ ਇਹ ਸਾਰੇ ਜਿਹੜੇ ਸ਼ਬਦ ਨੇ ਇਹਨਾਂ ਨੂੰ ਸਾਨੂੰ ਲੈ ਕੇ ਉਲਝਣ ਦੀ ਵੀ ਲੋੜ ਕੋਈ ਨਹੀਂ ਹੈ। ਤੋ ਮਹਾਰਾਜ ਬਖਸ਼ਿਸ਼ ਕਰਦਿਆਂ ਹੋਇਆਂ ਅੱਜ ਬੋਲ ਰੱਖਦੇ ਨੇ, ਆਖਿਆ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। ਤੋ ਵੈਸੇ ਜੇ ਤੁਸੀਂ ਗੌਰ ਕੀਤਾ ਹੋਵੇ ਤੇ ਇਹ ਇੱਕ ਰਸਮ ਵੀ ਹੁੰਦੀ ਹੈ ਵੀ ਜਦੋਂ ਇੱਕ ਲੜਕੀ ਦਾ ਵਿਆਹ ਹੁੰਦਾ ਏ ਤੇ ਲਾੜੇ ਵਾਲੇ ਘਰ ਦੀਆਂ ਜਨਾਨੀਆਂ ਪਰਾਤ ਵਿੱਚ ਜਾਂ ਕਿਸੇ ਖੁੱਲੇ ਭਾਂਡੇ ਵਿੱਚ ਕੁਝ ਦਾਣੇ ਪਾਉਂਦੀਆਂ ਨੇ, ਬਹੁਤ ਸਾਰੇ ਤਿਲ ਲਿਆਉਂਦੀਆਂ ਨੇ ਤੇ ਬੁੱਕ ਭਰ ਕੇ, ਪਹਿਲਾਂ ਲਾੜਾ ਆਪਣਾ ਬੁੱਕ ਘਰ ਭਰ ਕੇ ਜਿਹੜਾ ਵਹੁਟੀ ਦੇ ਜਿਹੜੀ ਉਹਦੀ ਘਰਵਾਲੀ ਹੈ ਉਹਦੇ ਬੁੱਕ ਵਿੱਚ ਪਾਉਂਦਾ, ਫਿਰ ਵਹੁਟੀ ਬੁੱਕ ਭਰ ਕੇ ਪਤੀ ਦੇ ਬੁੱਕ ਵਿੱਚ ਪਾਉਂਦੀ ਹੈ। ਤੋ ਇਸ ਰਸਮ ਨੂੰ ਤਿਲ ਭੱਲੇ ਜਾਂ ਤਿਲ ਵੇਤਰੇ ਵੀ ਕਹਿੰਦੇ ਆ, ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਨੋਟ ਦਿੱਤਾ। ਤੋ ਇਹ ਜਿਹੜੀ ਖੇਡ ਹੁੰਦੀ ਹੈ ਇਹਨੂੰ ਪਤੀ ਨਾਲ ਤਿਲ ਵੇਤਰੇ ਦੀ ਖੇਡ ਵੀ ਕਿਹਾ ਜਾਂਦਾ। ਜਿਵੇਂ ਆਮ ਅੱਜ ਵੀ ਤੁਸੀਂ ਘਰਾਂ ਵਿੱਚ ਵੇਖੋ ਵੀ ਕਈ ਵਾਰ ਰਿਵਾਜ ਹੁੰਦਾ ਏ ਵੀ ਇੱਕ ਪਰਾਤ ਵਿੱਚ ਦੁੱਧ ਪਾ ਕੇ ਤੇ ਉੱਥੇ ਕੋਈ ਸਿੱਕਾ ਸੁੱਟ ਕੇ, ਤੋ ਵੰਨ ਸੁਵੰਨੀਆਂ ਖੇਡਾਂ ਜਿਹੜੀਆਂ ਨੇ ਉਹ ਵਿਆਹ ਦੇ ਵੇਲੇ ਲੋਕ ਖੇਡਦੇ ਨੇ।
ਤੋ ਇਸ ਸਾਰੀ ਖੇਡ ਦਾ ਮਨੋਰਥ ਸਿਰਫ ਇੰਨਾ ਹੁੰਦਾ ਹੈ ਵੀ ਜਿਹੜੀ ਉਹ ਨਵੀਂ ਆਈ ਹੈ ਉਹ ਪਰਿਵਾਰ ਦੇ ਵਿੱਚ ਘੁਲ ਮਿਲ ਜਾਵੇ, ਹੋਰ ਇਹਦਾ ਕੋਈ ਮਾਨਾ ਨਹੀਂ ਹੈ, ਹੋਰ ਇਹਦਾ ਕੋਈ ਮਤਲਬ ਨਹੀਂ ਹੈ। ਪਰ ਇਹਦੇ ਨਾਲ ਨਾਲ ਆਪਾਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਬਹੁਤ ਸਾਰੀਆਂ ਰਸਮੋਂ ਰਿਵਾਜ਼ ਜਿਹੜੇ ਗੁਰਮਤ ਤੋਂ ਉਲਟ ਨੇ, ਜਿਹੜੇ ਚੱਲਦੇ ਆ ਰਹੇ ਨੇ, ਉਹ ਵਿਆਹਾਂ ਦੇ ਵੇਲੇ ਕੀਤੇ ਜਾਂਦੇ ਨੇ ਜਿਨ੍ਹਾਂ ਦਾ ਗੁਰਮਤ ਜਾਂ ਗੁਰਬਾਣੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤੋ ਹਰ ਚੀਜ਼ ਦੀ ਇੱਕ ਲੋੜ ਜ਼ਰੂਰ ਹੈਗੀ ਸੀ ਆਪਾਂ ਸਮਾਂ ਪਾ ਕੇ, ਅੱਜ ਉਹ ਤੱਤ ਵਿੱਚੋਂ ਨਿਕਲ ਗਿਆ, ਇਹ ਰਸਮਾਂ ਜਿਹੜੀਆਂ ਨੇ ਉਹ ਬਾਕੀ ਰਹਿ ਗਈਆਂ ਨੇ। ਜਿਵੇਂ ਪਹਿਲੇ ਸਮਿਆਂ ਦੇ ਵਿੱਚ ਹਲਦੀ ਮਲਣੀ, ਅੱਜ ਵੀ ਹੁਣ ਹਲਦੀ ਦੀ ਰਸਮ ਹੁੰਦੀ ਹੈ। ਤੋ ਉਹਦਾ ਵੀ ਇੱਕ ਕਾਰਨ ਸੀ, ਉਹਦਾ ਰੀਜ਼ਨ ਇਹ ਸੀ ਵੀ ਆਮ ਜਿਹੜਾ ਉਦੋਂ ਲੋਕਾਂ ਦਾ ਜਿਹੜਾ ਕਿੱਤਾ ਸੀ, ਕਿਉਂਕਿ ਕੋਈ ਵਾਈਟ ਕਾਲਰ ਜੋਬਾਂ ਤੇ ਹੁੰਦੀਆਂ ਨਹੀਂ ਸਨ ਉਦੋਂ, ਵੀ ਜਿਵੇਂ ਅੱਜ ਬੰਦਾ ਏਸੀ ਰੂਮ ਦੇ ਵਿੱਚ ਬੈਠਾ ਹੋਇਆ ਜਾਂ ਹੋਰ ਜੋਬਾਂ ਕਰ ਰਿਹਾ ਹੈ ਜਿੱਥੇ ਉਹਦੇ ਕੱਪੜੇ ਤੱਕ ਨਹੀਂ ਲਿਬੜਦੇ, ਜਿੱਦਾਂ ਬੰਦਾ ਸਵੇਰ ਦਾ ਉਦਾਂ ਸ਼ਾਮ ਤੱਕ ਰਹਿੰਦਾ ਹੈ। ਪਰ ਪਹਿਲਾਂ ਖੇਤੀਬਾੜੀ ਹੀ ਇੱਕ ਐਸਾ ਧੰਦਾ ਸੀ, ਲੋਕਾਂ ਦੇ ਘਰਾਂ ਵਿੱਚ ਪਸ਼ੂ ਸਨ, ਤੋ ਸਾਰਾ ਜਿਹੜਾ ਸਾਡਾ ਆਲਾ ਦੁਆਲਾ ਸੀ ਉਹ ਖੇਤੀਬਾੜੀ ਦੇ ਉੱਤੇ ਡਿਪੈਂਡ ਸੀ। ਘਰ ਦੀਆਂ ਜਨਾਨੀਆਂ ਜਿਹੜੀਆਂ ਸਨ ਬੀਬੀਆਂ, ਉਹ ਵੀ ਗੋਹਾ ਕੂੜੇ ਦਾ ਕੰਮ ਕਰਦੀਆਂ ਸਨ, ਭਾਂਡੇ ਮਾਂਜਣੇ ਆਦਿ। ਹੁਣ ਤੇ ਮਸ਼ੀਨਾਂ ਉੱਥੇ ਵੀ ਆ ਗਈਆਂ। ਤੋ ਉਸ ਸਾਰੇ ਘੱਟੇ ਮਿੱਟੀ ਵਾਲੇ ਮਾਹੌਲ ਦੇ ਵਿੱਚ ਜਦੋਂ ਮੁੰਡੇ ਦਾ ਜਾਂ ਕੁੜੀ ਦਾ ਵਿਆਹ ਹੁੰਦਾ ਸੀ ਤੇ ਉਹਨੂੰ ਸਭ ਤੋਂ ਪਹਿਲਾਂ ਕੋਈ ਐਂਟੀਬਾਇਓਟਿਕ ਉਦੋਂ ਇੱਦਾਂ ਹਲਦੀ ਨੂੰ ਮੰਨਿਆ ਜਾਂਦਾ ਸੀ ਜਾਂ ਸਰੀਰ ਦੇ ਨਿਖਾਰ ਲਈ ਹਲਦੀ ਨੂੰ ਵਰਤਿਆ ਜਾਂਦਾ ਸੀ। ਤੋ ਜ਼ਿਆਦਾ ਜਾਣਿਆਂ ਦੇ ਨਵਾਉਣ ਦਾ ਕਾਰਨ ਵੀ ਇਹੋ ਹੀ ਸੀ ਵੀ ਮੁੰਡੇ ਨੂੰ ਮਲ ਕੇ ਨਵਾਓ ਜਾਂ ਕੁੜੀ ਨੂੰ ਨਵਾਓ। ਬੀਬੀਆਂ ਕੁੜੀ ਨੂੰ ਨਵਾਉਂਦੀਆਂ ਸਨ, ਇੱਦਾਂ ਹੀ ਇੱਧਰ ਮੁੰਡੇ ਨੂੰ ਨਵਾਇਆ ਜਾਂਦਾ ਸੀ, ਉਹਦੇ ਸਿਰ ਵਿੱਚ ਤੇਲ ਤੂਲ ਚਸਣਾ। ਤੇ ਉਹ ਜਦੋਂ ਉਹਦੀ ਮੈਲ ਉਤਰਨੀ ਤੇ ਲੋਕਾਂ ਨੇ ਆਖਣਾ ਵੀ ਬੜਾ ਹੁਣ ਮੁੰਡੇ ਨੂੰ ਰੂਪ ਚੜਿਆ, ਰੰਗ ਚੜਿਆ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ। ਵੀ ਜਦੋਂ ਤੂੰ ਆਪਣੇ ਗੁਰੂ ਨੂੰ ਮਨਾਏਗਾ ਨਾ ਤੇ ਫਿਰ ਤੈਨੂੰ ਰੂਪ ਚੜੇਗਾ। ਅਗਲੇ ਦਾ ਮਤਲਬ ਹੈ ਜਿਹਨੂੰ ਇੰਗਲਿਸ਼ ਵਿੱਚ ਅੱਜ ਕੱਲ੍ਹ ਆਪਾਂ ਕਹਿੰਦੇ ਐਂਡ, ਅਖੀਰ, ਵੀ ਬਹੁਤ ਸੋਹਣਾ ਰੂਪ ਇਹਨੂੰ ਚੜ ਗਿਆ। ਤੋ ਇਹ ਜਿਹੜੀਆਂ ਰਸਮਾਂ ਸਨ, ਇਹਦਾ ਰੀਜ਼ਨ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਬੈਕਗਰਾਉਂਡ ਵਿੱਚ ਇਹ ਕਾਰਨ ਜਿਹੜਾ ਸੀ ਉਹ ਕੰਮ ਕਰਦਾ ਸੀ। ਤੋ ਅੱਜ ਇਹ ਚੀਜ਼ਾਂ ਜਿਹੜੀਆਂ ਨੇ, ਅੱਜ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੇ ਹੱਥ ਵੀ ਫੁੱਟਦੇ ਹੋਣ। ਕੋਈ ਬੀਬੀਆਂ ਕੰਮ ਕਰਦੀਆਂ ਨੇ, ਕੋਈ ਸਵਾਹ ਨਾਲ ਥੋੜ੍ਹਾ ਅੱਜ ਕੱਲ੍ਹ ਹੱਥ ਜਿਹੜੇ ਨੇ ਉਹ ਲਿਬੜਦੇ ਨੇ। ਕਈ ਤਰ੍ਹਾਂ ਦੇ ਹੋਰ ਸਾਬਣ ਆ ਗਏ ਨਹਾਉਣ ਵਾਲੇ, ਸੁਗੰਧੀਆਂ ਵਾਲੇ, ਕਈ ਕਰੀਮਾਂ ਆ ਗਈਆਂ। ਤੋ ਹੁਣ ਜਿਹੜਾ ਮਾਹੌਲ ਹੈ ਉਹ ਬੜਾ ਬਦਲ ਗਿਆ ਹੈ। ਹੁਣ ਅਸੀਂ ਅੱਧੀਆਂ ਕੁ ਰਸਮਾਂ 'ਤੇ ਜ਼ਰੂਰ ਚੁੱਕਦੇ ਹਾਂ ਅਤੇ ਇਸ ਗੱਲ ਦਾ ਆਪਾਂ ਢੰਡੋਰਾ ਪਿੱਟਦੇ। ਮੈਨੂੰ ਕਈ ਵਾਰ ਬੜੀ ਹੈਰਾਨਗੀ ਹੁੰਦੀ ਹੈ, ਅੱਜ ਮੈਂ ਇੱਕ ਸੱਜਣ ਨੂੰ ਵੀ ਸੁਣ ਰਿਹਾ ਸੀ, ਉਹਨੇ ਸੋਹਣੀ ਗੱਲਬਾਤ ਰੇਡੀਓ 'ਤੇ ਕੀਤੀ। ਉਹ ਕਹਿੰਦਾ ਵੀ ਪਤਾ ਨਹੀਂ ਕਿਉਂ ਸਾਨੂੰ ਮੁਸ਼ਕਲ ਕੀ ਹੈ ਵੀ ਕਈ ਵਾਰ ਸਾਨੂੰ ਸਾਰੇ ਕਲਚਰ ਜਿਹੜਾ ਪੰਜਾਬੀ ਕਲਚਰ ਹੈ ਉਹ ਕੈਨੇਡਾ 'ਚ ਆਣ ਕੇ ਚੇਤੇ ਆਉਂਦਾ, ਇੱਥੇ ਆਣ ਕੇ ਸਾਨੂੰ ਚੇਤੇ ਆਉਂਦਾ ਕਿਸੇ ਦਾ ਵਿਆਹ ਹੈ ਅਤੇ ਕੋਈ ਜਾਗੋ ਕੱਢ ਰਿਹਾ। ਤੁਸੀਂ ਅੰਦਾਜ਼ਾ ਲਾ ਕੇ ਵੇਖੋ, ਆਪਾਂ ਕਦੀ ਸੋਚੀਏ ਇਹਨਾਂ ਚੀਜ਼ਾਂ ਨੂੰ। ਜਿਹੜਾ ਕੈਨੇਡਾ ਹੈ ਇਹਦੇ ਵਿੱਚ ਵੰਨ ਸੁਵੰਨੇ ਲੋਕ ਰਹਿੰਦੇ ਨੇ, ਵੱਖ ਵੱਖ ਕਮਿਊਨਿਟੀਆਂ ਰਹਿੰਦੀਆਂ ਨੇ, ਬੜੇ ਕਲਚਰਾਂ ਵਾਲੇ ਜਿਹੜੇ ਨੇ, ਵੱਖ ਵੱਖ ਥਾਵਾਂ ਤੋਂ ਆਏ ਹੋਏ ਲੋਕ ਇੱਥੇ ਬੈਠੇ ਨੇ। ਸਾਡਾ ਘਰ ਹੋਵੇ ਕੋਈ ਉੱਦਾਂ ਦੀ ਕਮਿਊਨਿਟੀ ਦੇ ਵਿੱਚ ਜਿੱਥੇ ਆਲੇ ਦੁਆਲੇ ਸਾਰੇ ਗੋਰੇ ਹੋਣ ਜਾਂ ਕੋਈ ਹੋਰ ਅਦਰ ਕਲਚਰ ਵਾਲੇ ਲੋਕ ਵਸਦੇ ਹੋਣ, ਅਤੇ ਜੇ ਉਹ ਸਾਡੇ ਘਰ ਦੇ ਅੱਗੇ ਆ ਕੇ ਕੋਈ ਆਪਣੀ ਭਾਸ਼ਾ ਦੇ ਵਿੱਚ ਕੋਈ ਗੱਲਾਂ ਬਾਤਾਂ ਉੱਚੀ ਉੱਚੀ ਕਰਨ, ਕੋਈ ਗਾਉਣ ਵਜਾਉਣ ਕਰਨ, ਤਾਂ ਆਪਾਂ ਆਖਾਂਗੇ ਯਾਰ ਕਿੰਨਾ ਇਹਨਾਂ ਨੇ ਤੰਗ ਕੀਤਾ। ਤੋ ਸਾਡੇ ਇੱਥੇ ਰਿਵਾਜ਼ ਹੈ ਵੀ ਜਾਗੋ ਕੱਢਣੀ ਹੈ। ਜਾਗੋ ਪਹਿਲਾਂ ਪਿੰਡਾਂ ਵਿੱਚ ਕੱਢਦੇ ਸੀ ਵੀ ਤੁਹਾਡੇ ਆਪਣੇ ਚਾਚੇ ਤਾਏ ਨੇ, ਭੈਣ ਭਰਾ ਨੇ, ਜਿਨ੍ਹਾਂ ਦੇ ਘਰੇ ਤੁਸੀਂ ਜਾਣਾ ਹੈ। ਤੋ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਤੋ ਇੱਥੇ ਅਸੀਂ ਉਹ ਚੀਜ਼ਾਂ ਚਲਾ ਲਈਆਂ। ਅਤੇ ਉਹਨੇ ਸੱਜਣ ਨੇ ਗੱਲ ਆਖੀ, ਕਹਿੰਦਾ ਜਾਂ ਤਾਂ ਫਿਰ ਸਿਟੀ ਦੇ ਕੋਲੋਂ ਪਰਮਿਟ ਲੈ ਲਓ ਤੁਸੀਂ। ਜਿਵੇਂ ਨਗਰ ਕੀਰਤਨ ਕੱਢਦੇ ਹਾਂ ਆਪਾਂ ਪਰਮਿਟ ਲੈਂਦੇ ਹਾਂ ਸਿਟੀ ਦੇ ਕੋਲੋਂ, ਫਿਰ ਸਿਟੀ ਅਗਾਹ ਕਰਦੀ ਹੈ ਭਾਈ। ਅਤੇ ਜੇ ਤੁਹਾਡਾ ਨਹੀਂ ਸਰਦਾ ਤਾਂ ਕਮ ਸੇ ਕਮ ਆਪਣੇ ਜਿਹੜੇ 2-4-10 ਆਂਢੀ ਗੁਆਂਢੀ ਨੇ ਉਹਨਾਂ ਨੂੰ ਜਾ ਕੇ ਪੁੱਛ ਲਓ ਵੀ ਅਸੀਂ ਆਹ ਕੰਮ ਕਰਨਾ ਹੈ, ਵੀ ਤੁਹਾਨੂੰ ਬੌਧਰਤ ਨਹੀਂ ਕਰਦੀ ਇਹ ਚੀਜ਼, ਤੁਹਾਨੂੰ ਇਹਦੇ ਨਾਲ ਕੋਈ ਪਰੇਸ਼ਾਨੀ ਤਾਂ ਨਹੀਂ, ਅਤੇ ਇਹਨੇ ਨਾਲ ਫਰਕ ਵੀ ਕੋਈ ਨਹੀਂ ਪੈਂਦਾ। ਪਰ ਅਸੀਂ ਬਾਕੀ ਚੀਜ਼ਾਂ 'ਤੇ ਗਵਾ ਲਈਆਂ, ਈਵਨ ਅਸੀਂ ਸਿੱਖੀ ਘਰਾਂ 'ਚੋਂ ਗਵਾ ਲਈ, ਗੁਰੂ ਦਾ ਸ਼ਬਦ ਸਾਡੇ ਘਰਾਂ ਵਿੱਚ ਨਹੀਂ ਰਿਹਾ,
ਤੇ ਜਿਹੜੀਆਂ ਇਹ ਸੋ ਕਾਲਡ ਅਖੌਤੀ ਕਲਚਰ ਹੈ ਉਹ ਅਸੀਂ ਨਾਲ ਨਾਲ ਚੁੱਕੀ ਫਿਰਦੇ ਹਾਂ। ਕੋਈ ਗੁਰੂ ਬਾਣੀ ਦੇ ਸ਼ਬਦ ਦਾ ਸਾਨੂੰ ਸਮਝ ਨਹੀਂ, ਕੋਈ ਸਿੱਖੀ ਜੀਵਨ ਜਾਂਚ ਦਾ ਸਾਨੂੰ ਪਤਾ ਨਹੀਂ। ਹੁਣ ਇਹ ਜਿਹੜੀਆਂ ਮੁੱਖ ਚੀਜ਼ਾਂ ਸੀ ਉਹ ਅਸੀਂ ਗਵਾ ਲਈਆਂ ਅਤੇ ਇੱਦਾਂ ਦੀਆਂ ਚੀਜ਼ਾਂ ਅਸੀਂ ਵਾਧੂ ਘਾਟੂ ਜਿਹੜੀਆਂ ਨੇ ਉਹ ਘੱਟ ਲਈਆਂ। ਫਿਰ ਸਾਡਾ ਜਵਾਬ ਇਹ ਹੁੰਦਾ ਜੀ ਖੁਸ਼ੀ ਹੈ ਜੀ, ਮੁੰਡੇ ਦਾ ਵਿਆਹ ਇਹ ਕੀ ਕਰੀਏ, ਕੁੜੀ ਦਾ ਵਿਆਹ ਇਹ ਕੀ ਕਰੀਏ। ਤੋ ਇੱਕ ਘੜਿਆ ਘੜਾਇਆ ਜਿਹੜਾ ਇੱਕ ਜਵਾਬ ਜਿਹਾ ਹੈ ਉਹ ਸਾਡੇ ਕੋਲ ਪਿਆ ਹੈ। ਸਾਰਾ ਕੁਝ ਗਵਾਚ ਗਿਆ ਘਰਾਂ ਦੇ ਵਿੱਚੋਂ, ਸਾਰਾ ਕੁਝ, ਬੱਚਿਆਂ ਨੂੰ ਪੰਜਾਬੀ ਤੱਕ ਭੁੱਲ ਗਈ। ਪਤਾ ਨਹੀਂ ਕਿਹੜੀ ਜਾਗੂ ਕੱਢ ਕੇ ਕੀ ਅਸੀਂ ਸਮਝਾਉਣਾ ਉਹਨਾਂ ਨੂੰ, ਜਾਂ ਤੇ ਉਸ ਪਾਸੇ ਵੀ ਗੌਰ ਕਰੀਏ। ਸਾਰਾ ਕੁਝ ਭੁੱਲ ਗਿਆ, ਆਪਣੀ ਬੋਲੀ ਤੱਕ ਭੁੱਲ ਗਏ, ਉਹ ਆਪਣਾ ਰਹਿਣ ਸਹਿਣ ਜਿਹੜਾ ਅਸਲੀ ਸੀ ਉਹ ਵਿਸਾਰ ਗਏ। ਸਿਗਰਟਾਂ ਪੀਂਦੇ ਫਿਰਦੇ ਨੇ, ਸ਼ਰਾਬਾਂ, ਵੇਪਸ, ਕਈ ਕੁਝ ਨੇ। ਪਰ ਵਿਆਹ ਵਾਲੇ ਦਿਨ ਆਣ ਕੇ ਆਪਾਂ ਇਹ ਕਹਿੰਦੇ ਹਾਂ ਵੀ ਹੁਣ ਅਸੀਂ ਸਾਰਾ ਕਲਚਰ ਜਿਹੜਾ ਹੈ ਨਾ ਉਹ ਇੱਥੇ ਲਾਗੂ ਕਰਨਾ। ਨਹੀਂ, ਥੋੜ੍ਹੇ ਜਿਹੇ ਸਿਆਣੇ ਬਣੀਏ ਜਦੋਂ ਅਸੀਂ ਇਹਨਾਂ ਮੁਲਕਾਂ ਵਿੱਚ ਬੈਠੇ ਹਾਂ, ਅਤੇ ਕਮ ਸੇ ਕਮ ਇਸ ਗੱਲ ਦਾ ਖਿਆਲ ਰੱਖੀਏ ਵੀ ਤੁਹਾਡੇ ਘਰ ਖੁਸ਼ੀ ਹੈ, ਜੀ ਸੱਦ ਕੇ ਤੁਸੀਂ ਆਪਣੀ ਚਾਰ ਦੁਆਰੀ ਦੇ ਵਿੱਚ ਜੋ ਕਰਨਾ ਕਰੋ, ਕਿਸੇ ਨੂੰ ਕੋਈ ਮਨਾਹੀ ਨਹੀਂ। ਪਰ ਤੁਹਾਡੀ ਇਸ ਖੁਸ਼ੀ ਦੇ ਨਾਲ ਜੇ ਕਿਸੇ ਦਾ ਬੱਚਾ ਆ, ਕਈ ਵਾਰ ਨਾ ਗੁਰਦੁਆਰੇ ਦੇ ਬਾਹਰ ਸਪੀਕਰ ਲੱਗਾ ਹੁੰਦਾ, ਅਤੇ ਅਸੀਂ ਕਹਿੰਦੇ ਇਹ ਵੀ ਚੀਜ਼ਾਂ ਸਾਨੂੰ ਬੋਦਰ ਕਰਦੀਆਂ ਨੇ, ਸਾਡੇ ਬੱਚਿਆਂ ਨੇ ਪੜ੍ਹਨਾ ਹੁੰਦਾ। ਹਾਲਾਂਕਿ ਮਿੱਠੀ ਬਾਣੀ ਉਹਦੇ ਵਿੱਚੋਂ ਗਾਈ ਜਾ ਰਹੀ ਹੈ। ਕਈ ਪਿੰਡਾਂ 'ਚ ਵੀ ਲੋਕ ਵੇਖੇ ਨੇ ਲੜਦੇ, ਉਹ ਕਹਿੰਦੇ ਨੇ ਭਾਈ ਸਾਹਿਬ ਸਪੀਕਰ ਲਾ ਲੈਂਦੇ ਨੇ, ਅਤੇ ਸਪੀਕਰ ਦੀ ਆਵਾਜ਼ ਸਾਡੇ ਬੱਚਿਆਂ ਦੇ ਟੈਸਟ ਨੇ ਪੜ੍ਹਨਾ ਹੈ। ਆਪ ਸਾਰੀ ਰਾਤ ਅਸੀਂ ਟੱਬਰ 4 ਵਜੇ ਤਾਈਂ ਤੜਕੇ ਡੀਜੇ ਲਾ ਕੇ ਨੱਚਦੇ ਰਹੇ। ਤੋ ਇਹ ਸਾਡੀ ਇੱਕ ਜਿਹੜੀ ਇਹਨੂੰ ਆਪਾਂ ਕਵਾਂਗੇ ਵੀ ਇੱਕ ਬਿਮਾਰ ਮਾਨਸਿਕਤਾ ਹੈ, ਬਿਮਾਰ ਮਾਨਸਿਕਤਾ। ਤੋ ਇਹਦੇ ਵਿੱਚੋਂ ਉੱਭਰਨ ਦੀ ਲੋੜ ਹੈ, ਥੋੜ੍ਹਾ ਜਿਹਾ ਸਾਨੂੰ ਇਸ ਗੱਲ ਦਾ ਖਿਆਲ ਕਰਨ ਦੀ ਲੋੜ ਹੈ ਵੀ ਵਿਆਹ ਹੈ, ਠੀਕ ਹੈ, ਤੁਸੀਂ ਬੜੇ ਸਲੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਓ, ਇੱਥੇ ਕੋਈ ਗੁਰਮਤਿ ਵਿਚਾਰ ਹੋਵੇ, ਕੋਈ ਬੱਚਿਆਂ ਨੂੰ ਸਮਝ ਲੱਗੇ। ਤਲਾਕਾਂ ਦੀ ਦਰ ਵੱਧਦੀ ਜਾ ਰਹੀ ਹੈ, ਅਤੇ ਸਾਡੇ ਕੈਨੇਡਾ ਦੇ ਗੁਰਦੁਆਰਿਆਂ ਦਾ ਕੌੜਾ ਸੱਚ ਇਹ ਵੀ ਹੈ ਵੀ ਵਿਆਹ ਕਰਾਉਣ ਲੱਗੀ ਮਾਂ ਵੀ ਇੱਥੇ ਕਹਿ ਦਿੰਦੀ ਹੈ ਵੀ ਮੇਰੇ ਘਰ ਵਾਲੇ ਦਾ ਨਾਂ ਨਾ ਲਿਓ, ਇੱਥੇ ਘਰ ਵਾਲਾ ਕਹਿ ਲੈਂਦਾ ਵਹੁਟੀ ਦਾ ਨਾਂ ਨਾ ਲਿਓ ਜੇ ਬੱਚੇ ਉਹਦੇ ਨਾਲ ਰਹਿੰਦੇ। ਤੋ ਇਹ ਸਾਡਾ ਇੱਕ ਆਇਨਾ ਹੈ, ਇਹ ਸੀਸਾ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਵੇਖਣ ਦੀ ਲੋੜ ਹੈ। ਝੂਠੀਆਂ ਦੀਆਂ ਖੁਸ਼ੀਆਂ ਦੇ ਵਿੱਚ ਅਸੀਂ ਜਿਹੜਾ ਹੈ ਉਹ ਉਲਝੇ ਫਿਰਦੇ ਹਾਂ। ਤੋ ਗੁਰੂ ਕਿਰਪਾ ਕਰੇ ਜਿੰਨੇ ਇਹ ਰਸਮੋ ਰਿਵਾਜ਼ ਨੇ, ਸਭ ਤੋਂ ਵੱਡੀ ਗੱਲ ਇਹ ਹੈ ਵੀ ਆਨੰਦ ਕਾਰਜ ਹੋਵੇ। ਆਨੰਦ ਕਾਰਜ ਦੀਆਂ ਜਿਹੜੀਆਂ 4 ਲਾਵਾਂ ਨੇ ਉਹਦਾ ਮੀਨਿੰਗ ਕੀ ਹੈ, ਮੇਰੀ ਜ਼ਿੰਦਗੀ ਵਿੱਚ ਇਹ ਗੱਲਾਂ ਕਿਵੇਂ ਇੰਪਲੀਮੈਂਟ ਹੋਣੀਆਂ ਨੇ, ਬਾਣੀ ਦਾ ਮੈਨੂੰ ਸੁਨੇਹਾ ਕੀ ਹੈ, ਮੈਂ ਉਹਨਾਂ ਚੀਜ਼ਾਂ ਨੂੰ ਜੀਵਨ ਵਿੱਚ ਕਮਾਵਾਂ, ਵਾਧੂ ਘਾਟੂ ਦੀਆਂ ਚੀਜ਼ਾਂ ਵਿੱਚੋਂ ਮੈਂ ਬਾਹਰ ਆਵਾਂ। ਤੋ ਕਿਤੇ ਨਾ ਕਿਤੇ ਚਲੋ ਇਹਦਾ ਕਾਰਨ ਹੋ ਸਕਦਾ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਅੱਜ ਹੁਣ ਇਹ ਵੀ ਹੈ ਵੀ ਧਰਮ ਦੇ ਨਾਂ 'ਤੇ ਵੀ ਇੱਦਾਂ ਹੀ ਕੋਈ ਪ੍ਰਭਾਤ ਫੇਰੀਆਂ ਕੱਢੀ ਜਾ ਰਿਹਾ, ਪ੍ਰਭਾਤ ਫੇਰੀਆਂ ਪਲਾਜਿਆਂ ਦੇ ਵਿੱਚ ਹੀ, ਖਾਲੀ ਦੁਕਾਨਾਂ ਦੇ ਅੱਗੋਂ ਵੀ ਇਹ ਮਰਿਆਦਾ ਚੱਲ ਰਹੀ ਹੈ ਜੀ। ਹੁਣ ਜੇ ਤਾਂ ਉਹਦੇ ਪਿੱਛੇ ਕੋਈ ਲੌਜਿਕ ਕੰਮ ਕਰਦਾ ਹੈ, ਪ੍ਰਭਾਤ ਫੇਰੀ ਦਾ ਲੌਜਿਕ ਵੀ ਇਹ ਹੁੰਦਾ ਸੀ ਵੀ ਪਹਿਲੇ ਸਮਿਆਂ ਦੇ ਵਿੱਚ ਜਦੋਂ ਕੋਈ ਇੰਨੇ ਸਾਧਨ ਨਹੀਂ ਸਨ, ਕੈਲੰਡਰ ਨਹੀਂ ਸੀ, ਤੇ ਪਿੰਡ ਵਾਲਿਆਂ ਨੂੰ ਦੱਸਣ ਦੇ ਲਈ ਵੀ ਭਾਈ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆ ਰਿਹਾ, ਗੁਰੂ ਕਲਗੀ ਧਰਮਾ ਰਾਜ ਦਾ ਪ੍ਰਕਾਸ਼ ਪੁਰਬ ਆ ਰਿਹਾ, ਇੰਨੀ ਤਰੀਕ ਨੂੰ ਹੈ, ਆਪਾਂ ਸਵੇਰੇ ਸਵੇਰੇ ਜਾ ਕੇ ਲੋਕਾਂ ਨੂੰ ਸ਼ਬਦ ਪੜ੍ਹਦਿਆਂ ਹੋਇਆ ਜਗਾਉਣਾ ਹੈ, ਉਹਨਾਂ ਨੂੰ ਦੱਸਣਾ ਹੈ, ਸੁਨੇਹਾ ਦੇਣਾ ਹੈ। ਇਹਨਾਂ ਚੀਜ਼ਾਂ ਪਿੱਛੇ ਕੋਈ ਕਾਰਨ ਸੀ, ਤੇ ਹੁਣ ਇਹ ਜਿਹੜਾ ਅਸਲੀ ਕਾਰਨ ਸੀ, ਜਿਹੜਾ ਵਿੱਚੋਂ ਸਿਧਾਂਤ ਸੀ, ਤੱਤ ਜਿਹੜਾ ਸੀ, ਤੱਤ ਕਹਿ ਲਓ ਵੀ ਉਹ ਬੜੀ ਦੂਰ ਚਲਿਆ ਗਿਆ। ਤੱਤ ਤੇ ਹੈ ਕੋਈ ਨਹੀਂ, ਬਸ ਫੋਕ ਬੰਦਾ ਸੰਭਾਲੀ ਫਿਰਦਾ। ਕੋਈ ਕਹਿ ਰਿਹਾ ਸਰੀ ਦਾ ਨਗਰ ਕੀਰਤਨ ਬੜਾ ਤਗੜਾ ਹੈ, ਕੀ ਖੱਟਿਆ ਉਹਦੇ ਵਿੱਚੋਂ, ਕੀ ਲਾਭ ਹੋਇਆ, ਸਵਾਏ ਪਕੌੜਿਆਂ ਬਰਗਰਾਂ ਤੋਂ ਹੋਰ ਤੇ ਕੁਝ ਨਹੀਂ ਹੈ। ਜੇ ਕੋਈ ਬੈਨੀਫਿਟ ਹੁੰਦਾ ਹੈ ਤਾਂ ਦੱਸ ਦਿਓ। ਹਾਂ, ਉਸ ਇਲਾਕੇ ਵਿੱਚ ਬੈਨੀਫਿਟ ਹੋ ਸਕਦਾ ਹੈ ਜਿੱਥੇ ਤੁਹਾਡੀ ਆਬਾਦੀ ਅਤੇ ਆਵਾਮ ਘੱਟ ਹੈ, ਵੀ ਤੁਸੀਂ ਕਿਸੇ ਅਦਰ ਕਮਿਊਨਿਟੀ ਨੂੰ ਇਹ ਦੱਸਣਾ ਹੈ ਵੀ ਅਸੀਂ ਇੱਥੇ ਸਿੱਖ ਵੀ ਕੋਈ ਐਗਜਿਸਟ ਕਰਦੇ ਹਾਂ, ਰਹਿੰਦੇ ਹਾਂ। ਤੋ ਅਸੀਂ ਸਮਝੀਏ ਇਹਨਾਂ ਗੱਲਾਂ ਨੂੰ, ਇਹਨਾਂ ਗੱਲਾਂ ਨੂੰ ਵਿਚਾਰੀਏ। ਤੋ ਮਹਾਰਾਜ ਨੇ ਖੈਰ ਬਖਸ਼ਿਸ਼ ਕੀਤੀ, ਅੱਜ ਬਾਬਾ ਸ਼ੇਖ ਫਰੀਦ ਸਾਹਿਬ ਨੇ ਇੱਕ ਉਦਾਹਰਣ ਦਿੱਤੀ। ਉਹਨਾਂ ਨੇ ਆਖਿਆ ਫਰੀਦਾ ਜੇ ਜਾਣਾ ਤਿਲ ਥੋੜੜੇ। ਜਿਹੜਾ ਪ੍ਰਸੰਗ ਇਹ ਚੱਲਦਾ ਆ ਰਿਹਾ ਉਹ ਇਹ ਹੈ ਵੀ ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ। ਸਾਧ ਸੰਗਤ, ਗਾਖੜੀ ਦਾ ਅਰਥ ਹੁੰਦਾ ਔਖੀ। ਆਖਿਆ ਰੱਬ ਦੇ ਦਰ ਦੀ ਫਕੀਰੀ ਬੜੀ ਔਖੀ ਹੈ, ਦਰਵੇਸ਼ੀ ਬੜੀ ਔਖੀ ਹੈ। ਹੁਣ ਮੈਂ ਕੀ ਕੀਤਾ ਹੈ ਵੀ ਮੈਂ ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ, ਮੈਂ ਚੱਲਦਾ ਦੁਨੀਆ ਦੇ ਵਾਂਗੂ ਹੀ ਹਾਂ, ਪਰ ਆਪਣੇ ਆਪ ਨੂੰ ਅਲਾਣਦਾ ਕੀ ਹਾਂ, ਦਰਵੇਸ਼ ਹਾਂ। ਸਮਝੇ ਬੇਨਤੀ ਨੂੰ? ਜਿਵੇਂ ਮੰਨ ਲਓ ਵੀ ਦੋ ਰਾਹਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ,
ਵੀ ਮੈਂ ਆਪਣੇ ਆਪ ਨੂੰ ਸਿੱਖ ਵੀ ਕਹਿਣਾ ਹੈ, ਗੁਰਸਿੱਖ ਵੀ ਕਹਿਣਾ ਹੈ, ਪਰ ਆਪਣੇ ਵਿਹਾਰ ਨੂੰ ਵੀ ਬਦਲਣਾ ਨਹੀਂ ਹੈ। ਸਮਝੇ ਬੇਨਤੀ ਨੂੰ? ਵੀ ਮੈਂ ਆਪਣੇ ਆਪ ਨੂੰ ਦਰਵੇਸ਼ ਵੀ ਕਹਿਣਾ, ਵੀ ਮੈਂ ਤੇ ਰੱਬ, ਦਰਵੇਸ਼ ਕਹਿੰਦੇ ਨੇ ਜਿਹੜਾ ਰੱਬ ਦੇ ਦਰ ਉੱਤੇ ਪ੍ਰਵਾਨ ਹੋਇਆ ਉਹਨੂੰ ਦਰਵੇਸ਼, ਜਿਹੜਾ ਰੱਬ ਦੇ ਦਰ ਉੱਤੇ ਖਲੋਤਾ ਹੋਇਆ ਉਹਨੂੰ ਦਰਵੇਸ਼ ਕਹਿੰਦੇ ਨੇ। ਤੋ ਆਖਿਆ ਦਰਵੇਸ਼ੀ ਗਾਖੜੀ ਹੈ, ਔਖੀ ਹੈ। ਤੇ ਮੈਂ ਇਹ ਸਮਝ ਲਿਆ ਵੀ ਚੱਲਾਂ ਦੁਨੀਆਂ ਭੱਤ, ਤੇ ਮੈਂ ਚੱਲ ਦੁਨੀਆਂ ਵਾਂਗੂ ਹੀ ਰਿਹਾ ਵਾਂ, ਆਪਣੇ ਆਪ ਨੂੰ ਐਲਾਨ ਫਕੀਰ ਰਿਹਾ ਹਾਂ। ਸਤਿਗੁਰੂ ਦੀ ਬਾਣੀ ਪੜ੍ਹੋ, ਗੁਰੂ ਅਮਰਦਾਸ ਮਹਾਰਾਜ ਦੀ, ਉਹਨਾਂ ਨੇ ਆਖਿਆ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ। ਜਿਹੜਾ ਸੱਚੀ ਸਿੱਖ ਹੈ ਉਹ ਅੰਦਰੋਂ ਮਨ ਕਰਕੇ ਵੀ ਗੁਰੂ ਦਾ ਹੋ ਗਿਆ, ਉਹਦੇ ਵਿੱਚ ਹੁਣ ਦੁਨੀਆਂ ਵਾਲਾ ਉਹ ਸੁਭਾਅ ਨਹੀਂ ਰਿਹਾ, ਉਹ ਦੁਨੀਆਂ ਵਾਂਗੂ ਨਹੀਂ ਚੱਲਦਾ, ਉਹਦੀ ਤੋਰ ਦੁਨੀਆਂ ਨਾਲੋਂ ਵੱਖਰੀ ਹੋ ਗਈ। ਤੇ ਦੂਜੇ ਪਾਸੇ ਮਹਾਰਾਜ ਨੇ ਆਖਿਆ ਸੀ ਇਸ ਤੋਂ ਪਹਿਲਾਂ ਵੀ ਜੇ ਕੋ ਗੁਰ ਤੇ ਵਿਮੁਖ ਹੋਵੇ, ਫਿਰ ਉਸੇ ਆਨੰਦ ਸਾਹਿਬ ਦੀ ਬਾਣੀ ਵਿੱਚ ਬਾਬਾ ਜੀ ਨੇ ਕਿਹਾ ਵੀ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ। ਜਿਹੜਾ ਭਗਤ ਹੈ ਉਹਦੀ ਚਾਲ ਨਿਰਾਲੀ ਹੈ, ਵੱਖਰੀ ਹੈ। ਭਗਤ ਸੰਸਾਰੀ ਤੋਰ ਨਹੀਂ ਤੁਰਦਾ। ਚਾਲ ਦਾ ਅਰਥ ਹੈ ਵੀ ਉਹਦਾ ਜਿਹੜਾ ਸੁਭਾਅ ਹੈ, ਚਾਲ ਬੰਦੇ ਦਾ ਮਨ ਰਚਦਾ ਹੈ, ਸਰੀਰ ਦੀ ਚਾਲ ਦੀ ਗੱਲ ਨਹੀਂ ਹੈ ਇੱਥੇ। ਵੀ ਜਿਹੜਾ ਭਗਤ ਹੈ ਉਹਦੀ, ਉਹ ਸਰੀਰ ਕਰਕੇ ਕੋਈ ਵੱਖਰੀ ਚਾਲ ਰੱਖਦਾ ਨਹੀਂ, ਭਗਤ ਸਰੀਰ ਕਰਕੇ ਸਾਡੇ ਮੇਰੇ ਤੁਹਾਡੇ ਵਰਗਾ ਹੀ ਹੈ, ਪਰ ਉਹਦੀ ਚਾਲ ਕਿਹੜੀ ਟੇਢੀ ਹੈ, ਉਹਦਾ ਸੁਭਾਅ ਜਿਹੜਾ ਹੈ ਉਹ ਸੰਸਾਰੀ ਨਹੀਂ ਹੈ, ਉਹ ਸੰਸਾਰ ਦੇ ਤਾਲ ਉੱਤੇ ਖਲੋ ਕੇ ਸੋਚਦਾ ਨਹੀਂ, ਉਹ ਵੱਖਰਾ ਸੋਚਦਾ ਹੈ। ਤੋ ਮਹਾਰਾਜ ਨੇ ਆਖਿਆ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਉਹ ਬਿਖਮ ਦਰਵੇਸ਼ੀ ਗਾਖੜੀ ਔਖੀ ਕਾਰ ਉੱਤੇ ਚੱਲ ਪਿਆ। ਹੁਣ ਉਹਨੇ ਜੀਵਨ ਵਿੱਚੋਂ ਕੀ ਕੀਤਾ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਜੀਵਨ ਵਿੱਚੋਂ ਉਹਨੇ ਲੋਭ ਵੀ ਦੂਰ ਕਰ ਦਿੱਤਾ, ਹੰਕਾਰ ਵੀ ਛੱਡਿਆ, ਹਰ ਜੀ ਹੰਕਾਰ ਨਾ ਭਾਵਈ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਉਹਨੇ ਜੀਵਨ ਵਿੱਚੋਂ ਤ੍ਰਿਸ਼ਨਾ ਵੀ ਛੱਡ ਦਿੱਤੀ, ਉਹਦੇ ਅੰਦਰ ਇਹ ਸਿੱਖ ਨਹੀਂ ਹੈਗੀ ਹੋਰ ਹੋਰ ਪਾਉਣ ਦੀ, ਕੋਈ ਉਹਦੇ ਅੰਦਰ ਤ੍ਰਿਸ਼ਨਾ ਨਹੀਂ ਹੈ। ਤੋ ਜੀਵਨ ਵਿੱਚੋਂ ਲੋਭ ਕੱਢਿਆ, ਹੁਣ ਬੰਦਾ ਲੋਭ ਵੀ ਉਦਾਂ ਚੁੱਕਦਾ ਹੈ, ਤ੍ਰਿਸ਼ਨਾ ਦੇ ਭੰਡਾਰ ਵੀ ਅੰਦਰ ਉਦਾਂ ਭਰੇ ਪਏ ਨੇ, ਹੰਕਾਰ ਵੀ ਉਦਾਂ ਹੈ, ਤੇ ਕਹਿੰਦਾ ਮੈਂ ਗੁਰਸਿੱਖ ਵੀ ਹਾਂ। ਨਹੀਂ ਨਹੀਂ ਨਹੀਂ, ਇਹ ਦੋ ਖੇਡਾਂ ਨਹੀਂ ਚੱਲਣੀਆਂ, ਇੱਕੋ ਚੀਜ਼ ਰਹਿਣੀ ਹੈ। ਜਾਂ ਰੱਬ ਦਾ ਨਾਂ ਰਹੇਗਾ ਜੀਵਨ ਵਿੱਚ, ਜਾਂ ਹਉਮੈ ਰਹੇਗੀ, ਹੰਕਾਰ ਰਹੇਗਾ, ਜਾਂ ਦੁਨੀਆਂ ਵਾਲਾ ਬੰਨਾ ਰਹੇਗਾ, ਤੇ ਜਾਂ ਰੱਬ ਵਾਲਾ ਬੰਨਾ ਰਹੇਗਾ, ਦੋਵੇਂ ਬੰਨੇ ਇਕੱਠੇ ਨਹੀਂ ਜੇ ਰਹਿ ਸਕਦੇ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਭਗਤ ਨੇ ਕੀ ਕੀਤਾ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਤੋ ਸਤਿਗੁਰੂ ਨੇ ਜਿਹੜਾ ਪ੍ਰਸੰਗ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਰੰਭ ਕੀਤਾ, ਉਹਨਾਂ ਆਖਿਆ ਫਰੀਦਾ ਦਰ ਦਰਵੇਸ਼ੀ ਗਾਖੜੀ, ਦਰਵੇਸ਼ੀ ਬੜੀ ਗਾਖੜੀ ਹੈ, ਗਾਖੜੀ ਦਾ ਅਰਥ ਹੈ ਔਖੀ ਹੈ। ਚੱਲਾਂ ਦੁਨੀਆਂ ਭੱਤ, ਚੱਲ ਮੈਂ ਕਿੱਦਾਂ ਰਿਹਾ, ਦੁਨੀਆਂ ਵਾਂਗੂ ਹੀ ਚੱਲ ਰਿਹਾ ਹਾਂ, ਜਿੱਦਾਂ ਦੁਨੀਆਂ ਦੌੜਦੀ ਫਿਰਦੀ ਹੈ ਉੱਦਾਂ ਮੈਂ ਵੀ ਦੌੜਦਾ ਫਿਰਦਾ, ਜਿੱਦਾਂ ਦੁਨੀਆਂ ਦੀ ਦੌੜ ਹੈ ਉਹ ਦੌੜ ਇੱਕ ਦਰਵੇਸ਼ ਦੀ ਵੀ ਹੋਵੇ ਤੇ ਫਰਕ ਕੀ ਹੈ, ਉਹ ਦੌੜ ਇੱਕ ਫਕੀਰ ਦੀ ਵੀ ਹੋਵੇ ਤੇ ਕੀ ਫਰਕ ਹੈ, ਕੋਈ ਫਰਕ ਨਹੀਂ। ਤੋ ਚੱਲਾਂ ਦੁਨੀਆਂ ਭੱਤ, ਬੰਨ ਉਠਾਈ ਪੋਟਲੀ, ਆਖਿਆ ਇੱਕ ਪਾਸੇ ਤੇ ਮੈਂ ਦੁਨੀਆਂ ਦੀ ਨਿੱਕੀ ਜਿਹੀ ਗੰਢ ਵੀ ਸਿਰ ਉੱਤੇ ਚੁੱਕੀ ਹੋਈ ਹੈ, ਤੇ ਦੂਜੇ ਪਾਸੇ ਆਪਣੇ ਆਪ ਨੂੰ ਮੈਂ ਕੀ ਕਹਿਣਾ, ਦਰਵੇਸ਼ ਕੀ ਵੀ ਕਹਿਣਾ। ਹੁਣ ਇਹ ਛੱਡਣੀ ਔਖੀ ਹੈ, ਕਿੱਥੇ ਵੰਜਾ ਘੱਤ, ਉਹ ਜਿਹੜੀ ਪੋਟਲੀ ਸਿਰ ਤੇ ਚੁੱਕੀ ਹੋਈ ਹੈ ਨਾ ਦੁਨੀਆਂ ਵਾਲੀ, ਇਹਨੂੰ ਛੱਡਣਾ, ਉਹ ਦੁਨੀਆਂ ਦਾ ਮੋਹ ਜਿਹੜਾ ਗੰਢ ਬੰਨ ਕੇ ਮੈਂ ਸਿਰ ਉੱਤੇ ਰੱਖਿਆ, ਇਹਨੂੰ ਛੱਡਣਾ ਬੜਾ ਔਖਾ ਹੈ। ਤੋ ਇਹ ਪ੍ਰਸੰਗ ਚੱਲ ਰਿਹਾ ਹੈ, ਤੇ ਅੱਜ ਸ਼ੇਖ ਫਰੀਦ ਸਾਹਿਬ ਨੇ ਗੱਲ ਆਖੀ, ਆਖਿਆ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। ਸੰਭਲ, ਸੰਭਾਲੀ ਦੀ ਕਿਹੜੀ ਚੀਜ਼ ਹੈ, ਜਿਹੜੀ ਚੀਜ਼ ਕੀਮਤੀ ਹੋਵੇ। ਸੰਭਾਲਣ ਦਾ ਅਰਥ ਹੈ ਚੀਜ਼ਾਂ ਦੀ ਸਾਰਥਕ ਵਰਤੋਂ ਕਰਨੀ, ਵੀ ਜਿਹੜੀ ਕੋਈ ਸਾਡੇ ਪਾਸ ਚੀਜ਼ ਹੈ, ਜਿਹੜੀ ਵਸਤੂ ਹੈ, ਉਹਨੂੰ ਬੜੇ ਸੰਭਾਲ ਕੇ ਵਰਤਣਾ, ਸਾਰਥਕ ਰੂਪ ਵਿੱਚ ਵਰਤਣਾ। ਬੰਦ ਕਰ ਲਓ ਜੀ। ਤੋ ਸਾਰਥਕ ਰੂਪ ਦੇ ਵਿੱਚ ਵਰਤਣਾ, ਉਹਨੂੰ ਕਹਿੰਦੇ ਨੇ ਸੰਭਲਣਾ। ਜਿਵੇਂ ਸਤਿਗੁਰੂ ਮਹਾਰਾਜ ਦੇ ਦਰ ਤੇ ਤੁਸੀਂ ਸਾਰੇ ਆਉਂਦੇ ਹੋ, ਮੈਂ ਅਕਸਰ ਇਹ ਉਦਾਹਰਨ ਦਿੰਦਾ ਹੁੰਦਾ, ਮੰਨ ਲਓ ਗੁਰੂ ਘਰ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਬਣੀ ਹੋਈ। ਹੁਣ ਸਾਨੂੰ ਇਹ ਪਤਾ ਲੱਗਾ ਵੀ ਦੇਗ ਜਿਹੜੀ ਹੈ ਉਹ ਥੋੜੀ ਹੈ, ਪਰ ਸੰਗਤ ਵੱਡੀ ਤਾਦਾਦ ਦੇ ਵਿੱਚ ਆ ਰਹੀ ਹੈ।
ਤੇ ਹਦਾਇਤ ਕੀ ਕਰ ਦਿੱਤੀ ਵਰਤਾਉਣ ਵਾਲੇ ਨੂੰ? ਕਹਿੰਦੇ ਥੋੜ੍ਹੀ ਥੋੜ੍ਹੀ ਵਰਤਾਈ ਤਾਂ ਕਿ ਸਾਰਿਆਂ ਦੇ ਕੋਲ ਉਹ ਪਹੁੰਚ ਜਾਵੇ, ਤੇ ਜੇ ਉਹ ਥੋੜ੍ਹੀ ਨਹੀਂ ਵਰਤਾਵੇਗਾ, ਖੁੱਲਾ ਦੇਗਾ, ਬਖਸ਼ੀ ਜਾਵੇਗਾ ਸਾਰਿਆਂ ਨੂੰ, ਤੇ ਫਿਰ ਕੀ ਹੋਵੇਗਾ? ਮੁੱਕ ਜਾਵੇਗੀ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜੇ ਜਾਣਾ ਤਿਲ ਥੋੜੜੇ, ਜੇ ਤੈਨੂੰ ਪਤਾ ਹੈ ਨਾ ਵੀ ਸਵਾਸਾਂ ਦੇ ਤਿਲ ਥੋੜੇ ਨੇ, ਸੰਭਲ ਬੁੱਕ ਭਰੀ, ਇਹਨਾਂ ਸਵਾਸਾਂ ਨੂੰ ਸੰਭਲ ਕੇ ਵਰਤੀ, ਐਵੇਂ ਨਾ ਜਾਈ ਗਵਾਈ, ਮਤਲਬ ਏਦਾਂ ਵਰਤੋ ਜਿਵੇਂ ਸੂਮ ਬੰਦਾ ਧਨ ਵਰਤਦਾ ਨਾ, ਦੌਲਤ ਵਰਤਦਾ, ਸੂਮ ਬੰਦਾ ਜਿਹੜਾ ਹੁੰਦਾ, ਜਿਹੜਾ ਕੰਜੂਸ ਬੰਦਾ ਹੁੰਦਾ, ਉਹ ਕਦੀ ਵੀ ਧਨ ਦੀ ਨਜਾਇਜ਼ ਵਰਤੋਂ ਨਹੀਂ ਕਰਦਾ, ਈਵਨ ਜਾਇਜ਼ ਵੀ ਨਹੀਂ ਕਰਦਾ, ਉਹ ਇੰਨਾ ਹੱਥ ਨੂੰ ਘੁੱਟ ਲੈਂਦਾ। ਤੋ ਵੈਸੇ ਦੁਨਿਆਵੀ ਤੌਰ 'ਤੇ ਇੰਨਾ ਸੂਮ ਹੋਣਾ ਵੀ ਚੰਗਾ ਨਹੀਂ ਹੁੰਦਾ, ਕਈ ਵਾਰ ਬੰਦਾ ਬਹੁਤ ਕਿਰਤ ਕਰਦਾ, ਕਮਾਈਆਂ ਬਹੁਤ ਕਰਦਾ, ਪਰ ਸੂਮ ਇੰਨਾ ਹੋਵੇ ਵੀ ਪੈਰੀਂ ਚਬਲ ਵੀ ਢੰਗਦੀ ਨਾ ਹੋਵੇ, ਤਨ ਉੱਤੇ ਕੱਪੜਾ ਵੀ ਢੰਗਦਾ ਨਾ ਹੋਵੇ, ਉਹ ਵੀ ਸੂਮ ਪੁਣਾ ਚੰਗਾ ਨਹੀਂ ਹੁੰਦਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਤੇਰੇ ਸਾਹਾਂ ਦੇ ਤਿਲ ਥੋੜੇ ਨੇ, ਇਹਨੂੰ ਬਹੁਤ ਸੰਭਲ ਕੇ ਵਰਤੀ। ਹੁਣ ਅਗਲੀ ਉਦਾਹਰਨ ਉਹਨਾਂ ਕੀ ਦਿੱਤੀ, ਆਖਿਆ ਜੇ ਜਾਣਾ ਸ਼ੈ ਨੰਡੜਾ, ਨੰਡੜਾ ਦਾ ਅਰਥ ਹੁੰਦਾ ਨਿੱਕਾ ਜਿਹਾ, ਜਿਹਨੂੰ ਆਪਾਂ ਕਹਿੰਦੇ ਬਾਲ ਸੁਭਾਅ, ਬਾਲ ਬੱਚੇ ਦਾ ਸੁਭਾਅ ਕਿੱਦਾਂ ਦਾ ਹੁੰਦਾ, ਬੱਚਾ ਇਆਣਾ ਹੁੰਦਾ, ਸਿਆਣਾ ਨਹੀਂ ਹੁੰਦਾ ਬੱਚਾ, ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਖੇਲ ਹੈ। ਬਾਬੇ ਨੇ ਆਖਿਆ ਬੱਚੇ ਦਾ ਜਿਹੜਾ ਸੁਭਾਅ ਹੈ ਨਾ, ਉਹ ਅਣਜਾਣਪੁਣੇ ਵਾਲਾ ਹੁੰਦਾ। ਹੁਣ ਤੁਸੀਂ ਬੱਚੇ ਉੱਤੇ ਬਹੁਤ ਸਾਰਾ ਪ੍ਰਾਊਡ ਕਰ ਲਓ ਤੇ ਉਹਨੂੰ ਕਿਸੇ ਵੱਡੀ ਜ਼ਿੰਮੇਵਾਰੀ ਵਿੱਚ ਪਾ ਦਿਓ ਤੇ ਮਗਰੋਂ ਕੀ ਹੋਵੇਗਾ? ਤੁਸੀਂ ਬੱਚੇ ਉੱਤੇ ਬੜਾ ਜ਼ਿਆਦਾ ਮਾਣ ਕਰਕੇ ਉਹਨੂੰ ਕਹੋ ਵੀ ਠੀਕ ਹੈ ਗੱਡੀ ਦੀ ਚਾਬੀ ਲੈ ਜਾ ਫਲਾਨੀ ਜਗ੍ਹਾ ਤੇ ਗੱਡੀ ਲਾਇਆ, ਕੀ ਹੋਵੇਗਾ? ਉਹਦਾ ਨਤੀਜਾ, ਉਹਦਾ ਰਿਜ਼ਲਟ ਸਾਨੂੰ ਪਤਾ ਹੈ ਨਾ। ਤਾਂ ਹੀ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨਾਲ ਇਆਣੇ ਦੋਸਤੀ ਕਦੇ ਨਾ ਆਵੈ, ਰਾਸ ਜਿਹਾ ਜਾਣੈ ਤਿਹੋ ਵਰਤੇ, ਮਨ ਵੇਖੋ ਕਰ ਨਿਰਜਾਸ। ਆਖਿਆ ਮਨ ਵਿੱਚ ਨਿਰਣਾ ਕਰਕੇ ਵੇਖ ਲਓ, ਬੱਚੇ ਦੀ ਦੋਸਤੀ ਕਦੀ ਰਾਸ ਨਹੀਂ ਆਉਂਦੀ। ਤੇ ਕਈ ਵਾਰ ਵੱਡਾ ਬੰਦਾ ਵੀ ਜਿਹੜਾ ਭਾਵੇਂ ਸਰੀਰ ਕਰਕੇ ਵੱਡਾ ਹੋ ਜਾਵੇ, ਸੁਭਾਅ ਕਰਕੇ ਕੀ ਹੁੰਦਾ ਹੈ, ਬੱਚਾ ਹੁੰਦਾ, ਇਆਣਾ ਹੁੰਦਾ, ਸਮਝ ਕੋਈ ਨਹੀਂ ਹੁੰਦੀ। ਤੋ ਜਿਹੜੀ ਇਆਣੇ ਦੀ ਦੋਸਤੀ ਹੈ ਨਾ, ਇਆਣਾ ਬੇਸਮਝਾ ਬੰਦਾ ਜਿਹੜਾ ਹੁੰਦਾ, ਜਿਹਦੇ ਕੋਲ ਕੋਈ ਸਿਆਣਪ ਨਹੀਂ ਹੈ, ਉਹ ਕਹਿੰਦੇ ਵੀ ਕੋਈ ਬੰਦਾ ਸੀ ਸੇਠ, ਉਹਨੇ ਇੱਕ ਨੌਕਰ ਰੱਖਿਆ ਤੇ ਬੜਾ ਸਿਆਣਾ ਨੌਕਰ ਸੀ ਉਹ। ਕੋਈ ਸੇਠ ਦੇ ਮਿੱਤਰ ਨੇ ਉਹਨੂੰ ਮਾੜੀ ਸਲਾਹ ਦੇ ਦਿੱਤੀ, ਕਹਿੰਦਾ ਵੀ ਕਿੰਨੀ ਕੁ ਤਨਖਾਹ ਦਿੰਦਾ ਇਹਨੂੰ ਮਹੀਨੇ ਦੀ? ਉਹ ਕਹਿੰਦਾ ਜੀ 5-10 ਹਜ਼ਾਰ ਰੁਪਈਆ ਇਹਨੂੰ ਦੇ ਦਈਦਾ। ਕਹਿੰਦਾ ਲੈ ਤੈਨੂੰ ਮੈਂ ਬੰਦਾ ਲੱਭ ਕੇ ਦਿੰਦਾ, ਜਿੰਨੀ ਤੇਰੀ ਇੱਛਾ ਹੋਈ ਉਹਨਾਂ ਦੇ ਦੀ, ਜਿੰਨੀ ਇੱਛਾ ਹੋਈ ਉਹਨਾਂ ਹੀ ਦੇ ਦੀ, ਉਹਨੇ ਰਹਿ ਪੈਣਾ ਤੇਰੇ ਨਾਲ। ਹੁਣ ਪ੍ਰੋਫਿਟ ਕਿਹਨੂੰ ਨਹੀਂ ਚੰਗਾ ਲੱਗਦਾ, ਲਾਭ ਕਿਹਨੂੰ ਨਹੀਂ ਚੰਗਾ ਲੱਗਦਾ, ਹਰ ਇੱਕ ਸੇਠ ਨੂੰ ਵੀ ਚੰਗਾ ਲੱਗ ਗਿਆ। ਉਹ ਕਹਿੰਦਾ ਠੀਕ ਹੈ, ਉਹਨੇ ਜੀ ਬੰਦਾ ਲੈ ਆਉਂਦਾ ਅਤੇ ਉਹਨੂੰ ਪੁੱਛਦਾ ਵੀ ਕੀ ਲਵੇਂਗਾ? ਕਹਿੰਦਾ ਜੀ ਜੋ ਦੇਣਾ ਦੇ ਦਿਓ, ਨਾ ਵੀ ਦਿਓਗੇ ਤੇ ਤਾਂ ਵੀ ਚੱਲੇਗਾ। ਹੁਣ ਸੇਠ ਨੂੰ ਉਹਨੇ ਰੱਖ ਲਿਆ ਅਤੇ ਰੱਖਿਆ ਉਹਨੇ ਰਾਖੀ ਦੇ ਉੱਤੇ, ਵੀ ਸੇਠ ਨੂੰ ਕੋਈ ਪਰੇਸ਼ਾਨੀ ਦਿੱਕਤ ਆਉਣੀ ਨਹੀਂ ਚਾਹੀਦੀ। ਬੜੀ ਪ੍ਰਚਲਿਤ ਕਹਾਣੀ ਜੀ ਹੈ, ਸ਼ਾਇਦ ਤੁਸੀਂ ਵੀ ਸੁਣੀ ਹੋਵੇ। ਅਤੇ ਉਹ ਰਾਖੀ ਕਰਦਾ ਰਿਹਾ ਜੀ, ਇੱਕ ਦਿਨ ਕੀ ਹੋਇਆ, ਕਹਿੰਦੇ ਵੀ ਜਿਹੜਾ ਉਹ ਸੇਠ ਸੀ ਨਾ, ਉਹ ਰੈਸਟ ਕਰ ਰਿਹਾ ਸੀ ਅਤੇ ਆਲੇ ਦੁਆਲੇ ਮੱਖੀ ਉੱਡੀ ਫਿਰੇ, ਮੱਖੀ ਅਤੇ ਮੱਖੀ ਨੂੰ ਮਾਰਨ ਲਈ ਉਹਨੇ ਬੜੇ ਯਤਨ ਕੀਤੇ। ਉਹ ਜਿਹੜਾ ਅਣਜਾਣ ਨੌਕਰ ਰੱਖਿਆ ਸੀ, ਨਿਆਣਾ ਰੱਖਿਆ ਸੀ, ਜਿਹੜਾ ਘੱਟ ਪੈਸਿਆਂ ਵਾਲਾ ਜਿਹੜਾ ਰੱਖਿਆ ਸੀ, ਅਤੇ ਉਹ ਉਹਨੂੰ ਮਾਰਨ ਦੇ ਲਈ ਭੱਜਾ ਫਿਰੇ, ਮੱਖੀ ਕਾਬੂ ਨਾ ਆਵੇ ਕਿਤੇ। ਹਾਰ ਕੇ ਉਹਨੂੰ ਗੁੱਸਾ ਇੰਨਾ ਚੜਿਆ, ਕ੍ਰੋਧ ਇੰਨਾ ਚੜਿਆ, ਉਹਨੇ ਇੱਕ ਹਥੌੜਾ ਚੁੱਕਿਆ, ਹਥੌੜਾ ਚੁੱਕ ਕੇ ਅਤੇ ਮੱਖੀ ਨੂੰ ਮਾਰਨ ਲਈ ਲੱਭਦਾ ਫਿਰੇ, ਅਤੇ ਕੀ ਵੇਖਦਾ ਹੈ ਵੀ ਮੱਖੀ ਜਿਹੜੀ ਹੈ ਉਹ ਸੇਠ ਦੀ ਗਰਦਨ ਉੱਤੇ ਬੈਠੀ ਹੋਈ। ਉਹਨੇ ਹਥੌੜਾ ਮਾਰਿਆ, ਮੱਖੀ ਤੇ ਫਿਰ ਉੱਡ ਗਈ, ਸੇਠ ਮਰ ਗਿਆ, ਸੇਠ ਮੁੱਕ ਗਿਆ। ਹੁਣ ਅਣਜਾਣ ਬੰਦੇ ਨੂੰ ਜੇ ਤੁਸੀਂ ਵੱਡੀ ਜ਼ਿੰਮੇਵਾਰੀ ਦੇ ਦਿਓਗੇ, ਤੇ ਜੇ ਤੁਹਾਡਾ ਲਾਲਚ ਜਿਹੜਾ ਹੈ ਉਹ ਉਹਨੂੰ ਵੱਡੀ ਜ਼ਿੰਮੇਵਾਰੀ ਦੇ ਰਿਹਾ ਹੈ, ਤੇ ਤੁਹਾਡੀ ਮੌਤ ਤੇ ਤੁਹਾਡਾ ਨੁਕਸਾਨ ਤੈਅ ਹੈ। ਇਸ ਕਰਕੇ ਗੁਰੂ ਬਹੁਤ ਸਿਆਣਾ ਹੈ। ਸਤਿਗੁਰ ਨੇ ਆਖਿਆ ਐਵੇਂ ਨੱਡੜੇ ਬੰਦੇ ਉੱਤੇ ਮਾਣ ਨਾ ਕਰੀ, ਅਣਜਾਣ ਬੰਦੇ ਉੱਤੇ ਕਦੀ ਵੀ ਜੀਵਨ ਵਿੱਚ ਮਾਣ ਨਾ ਕਰੀ। ਜੇ ਤੂੰ ਗੁਰੂ ਕੋਈ ਪੀਰ ਰਹਿਬਰ ਜਿਹੜਾ ਆਪ ਅਣਜਾਣ ਹੈ, ਜੇ ਉਹਨੂੰ ਧਾਰਨ ਕਰ ਲਏ ਤੇ ਉਹਨੇ ਤੇਰਾ ਵੀ ਆਪ ਡੁੱਬੇ ਚੋਂ ਬੇਦ ਮੈਂ ਚੇਲੇ ਦੀਏ ਬਹਾਏ, ਉਹਨੇ ਆਪ ਵੀ ਡੁੱਬਣਾ ਹੈ ਤੇ ਤੈਨੂੰ ਵੀ ਡੁੱਬ ਦੇਣਾ ਹੈ। ਇਸ ਕਰਕੇ ਸ਼ੇਖ ਫਰੀਦ ਸਾਹਿਬ ਕਹਿੰਦੇ ਜੇ ਜਾਣਾ ਸ਼ੈ ਨੰਡੜਾ, ਜੇ ਤੂੰ ਇਹ ਜਾਣਦਾ ਹੈ ਵੀ ਮੇਰਾ ਜਿਹੜਾ ਸ਼ੈ ਹੈ, ਮੇਰਾ ਜਿਹੜਾ ਖਸਮ ਹੈ, ਮਾਲਕ ਹੈ, ਉਹ ਬਾਲ ਸੁਭਾਅ ਵਾਲਾ ਹੈ, ਤੇ ਬਹੁਤਾ ਮਾਣ ਨਾ ਕਰੀ, ਜਿੰਨੀ ਛੇਤੀ ਹੋ ਸਕੇ ਉਹਦਾ ਪੱਲਾ ਛੱਡ ਕੇ ਸੱਚੇ ਗੁਰੂ ਦਾ ਪੱਲਾ ਫੜਨੀ, ਜਿਹਨੇ ਤੈਨੂੰ ਤਾਰਨਾ ਹੈ। ਭਾਈ ਗੁਰਦਾਸ ਸਾਹਿਬ ਦੀ ਨੇ ਇੱਕ ਪੌੜੀ ਹੈ ਜੀ, ਉਹਦੇ ਵਿੱਚ ਉਹਨਾਂ ਨੇ ਕੁਝ ਕੁ ਉਦਾਹਰਨਾਂ ਦੇ ਕੇ ਗੱਲ ਸਮਝਾਈ ਹੈ।
ਉਹ ਕਹਿੰਦੇ ਨੇ ਦਾਤਾ ਉਹ ਨਾ ਮੰਗੀ ਹੈ, ਫਿਰ ਮੰਗਣ ਜਾਈਏ। ਤੁਸੀਂ ਕਿਸੇ ਦੇ ਕੋਲੋਂ ਕੁਝ ਮੰਗਣਾ ਹੋਵੇ, ਕੋਈ ਸ਼ਾਹੂਕਾਰ ਹੋਵੇ, ਤੇ ਜਿਹੜਾ ਆਪ ਨੰਗ ਹੋਵੇਗਾ, ਕਈ ਵਾਰ ਕੋਈ ਨਵੇਂ ਨਵੇਂ ਸ਼ਾਹੂਕਾਰ ਬਣ ਜਾਂਦੇ ਨੇ ਮੇਰੇ ਵਰਗੇ, ਉਹਨਾਂ ਕੋਲ ਚਾਰ ਪੈਸੇ ਆ ਗਏ, ਉਹ ਕਹਿੰਦੇ ਆਪਾਂ ਸ਼ਾਹੂਕਾਰਾਂ ਹੀ ਨਾ ਕਰ ਲਈਏ। ਹੁਣ ਸ਼ਾਹੂਕਾਰ ਜਿਹੜੇ ਹੁੰਦੇ ਨੇ ਨਾ ਜੀ, ਉਹਨਾਂ ਦੇ ਪੈਸੇ ਡੁੱਬਦੇ ਵੀ ਨੇ ਤੇ ਉਹਨਾਂ ਨੂੰ ਪੈਸੇ ਬਚਦੇ ਵੀ ਨੇ, ਦੋਵੇਂ ਕੰਮ ਹੈ। ਆੜਤੀਆ ਹੁੰਦਾ ਨਾ ਪਿੰਡ ਦੇ ਵਿੱਚ, ਆੜਤੀਆ, ਤੇ ਉਹ ਠੀਕ ਹੈ ਵੀ ਵਿਆਜੀ ਪੈਸੇ ਲੋਕਾਂ ਨੂੰ ਦਿੰਦਾ, ਲੋੜ ਪੈਣ ਦੇ ਉੱਤੇ ਉਹਨਾਂ ਦੀ ਉਹ ਮਦਦ ਕਰਦਾ, ਕਿਸਾਨ ਦੀ ਬਾਂਹ ਫੜਦਾ ਹੈ। ਪਰ ਉਹਨੂੰ ਇਹ ਵੀ ਪਤਾ ਹੈ, ਨਾਲ ਇਹ ਇਲਮ ਹੈ ਵੀ ਹੋ ਸਕਦਾ ਹੈ ਵੀ ਇਸ ਕੰਮ ਵਿੱਚ ਮੇਰਾ 2-4 ਲੱਖ ਰੁਪਈਆ ਡੁੱਬ ਵੀ ਜਾਵੇ, ਜਿਹਨੂੰ ਮੈਂ ਦਿੱਤਾ ਉਹ ਵਾਪਸ ਸਾਨੂੰ ਨਾ ਦੇਵੇ। ਵੱਡੇ ਜਿਗਰੇ ਨਾਲ ਸ਼ਾਹੂਕਾਰ ਬਣਿਆ ਜਾਂਦਾ, ਸ਼ਾਹ ਐਵੇਂ ਨਹੀਂ ਕੋਇਆ ਜਾਂਦਾ। ਤਾਂ ਉਹਨੂੰ ਉਹਦੀ ਪਰਵਾਹ ਵੀ ਕੋਈ ਨਹੀਂ ਹੁੰਦੀ। ਜਿਵੇਂ ਕੋਈ ਵੀ ਬਿਜ਼ਨਸ ਹੈ, ਪਹਿਲਾਂ ਬੰਦਾ ਜੇਬ ਦੇ ਵਿੱਚੋਂ ਇਨਵੈਸਟ ਕਰਦਾ, ਪੈਸੇ ਲਾਉਂਦਾ, ਤੇ ਫਿਰ ਇਸ ਗੱਲ ਲਈ ਪ੍ਰਪੇਅਰ ਹੁੰਦਾ, ਜੇ ਨਾ ਵੀ ਚੱਲੇਗਾ ਤੇ ਮੇਰਾ ਟੱਬਰ ਭੁੱਖਾ ਮਰਨ ਵਾਲਾ ਨਹੀਂ ਹੈ, ਜੇ ਚੱਲ ਗਿਆ ਤੇ ਵਾਹ ਭਲਾ। ਹੁਣ ਬਾਬਾ ਭਾਈ ਗੁਰਦਾਸ ਸਾਹਿਬ ਨੇ ਆਖਿਆ ਦਾਤਾ ਉਹ ਨਾ ਮੰਗੀ ਹੈ, ਆਖਿਆ ਉਹਦੇ ਉਸ ਦਾਤੇ ਕੋਲ ਨਾ ਮੰਗੀ ਜਿਹੜਾ ਗਾਂਹ ਮੰਗਣ ਤੁਰਿਆ ਫਿਰਦਾ, ਫਿਰ ਮੰਗਣ ਜਾਈਏ ਜਿਹਦੇ ਕੋਲ ਵਾਰ ਵਾਰ ਮੰਗਣਾ ਪਵੇ, ਜਿਹਦੇ ਪਿੱਛੇ ਪਿੱਛੇ ਭੱਜਣਾ ਫਿਰੇ। ਤੇ ਅਗਲੀ ਪੰਕਤੀ ਵਿੱਚ ਉਹਨਾਂ ਆਖਿਆ ਹੋਸ਼ਾ ਸ਼ਾਹ ਨਾ ਕੀ ਝਈ ਫਿਰ ਪੱਛੋ ਤਾਈਏ। ਸ਼ਾਹ ਕਿਹਨੂੰ ਕਹਿੰਦੇ ਨੇ? ਅਮੀਰ ਨੂੰ। ਆਖਿਆ ਜੀਵਨ ਵਿੱਚ ਕਦੀ ਹੋਸ਼ੇ ਸ਼ਾਹ ਦਾ ਪੱਲਾ ਨਾ ਫੜੀ। ਹੋਸ਼ਾ ਸ਼ਾਹ ਕਿਹੜਾ ਹੁੰਦਾ? ਮੰਨ ਲਓ ਤੁਸੀਂ ਕਿਸੇ ਸ਼ਾਹੂਕਾਰ ਦੇ ਕੋਲ ਗਏ, ਉਹਨੂੰ ਤੁਸੀਂ ਆਖਿਆ ਜੀ ਸ਼ਾਹੂਕਾਰ ਜੀ ਰੁਪਈਆ 1,00,000 ਕੁ ਚਾਹੀਦਾ, ਮੈਂ ਆਪਣੇ ਮੁੰਡੇ ਦਾ ਜਾਂ ਕੁੜੀ ਦਾ ਜਿਹੜਾ ਹੈ ਉਹ ਆਨੰਦ ਕਾਰਜ ਕਰਨਾ, ਵਿਆਹ ਕਰਨਾ। ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਲੈ ਜਿਓ। ਉਹਨੇ ਤੁਹਾਨੂੰ 1,00,000 ਰੁਪਈਆ ਦਿੱਤਾ, ਜੇ ਲੈ ਕੇ ਤੁਸੀਂ ਘਰੇ ਨਹੀਂ ਪਹੁੰਚੇ ਤੇ ਚੌਂਕ ਦੇ ਵਿੱਚ ਫਿਰ ਉਹਦਾ ਟਾਕਰਾ ਹੋ ਗਿਆ। ਕਹਿੰਦਾ 1,00,000 ਰੁਪਈਆ ਦਿੱਤਾ ਤੈਨੂੰ ਮੈਂ, ਧਿਆਨ ਰੱਖੀ ਮੋੜ ਨਹੀਂ। ਹੁਣ ਤੁਸੀਂ ਘਰੇ ਪਹੁੰਚੇ ਤੇ ਮਗਰੋਂ, ਅਜੇ ਤੁਸੀਂ ਘਰੇ ਪੈਰ ਮਗਰੋਂ ਰੱਖਿਆ ਜਾ ਕੇ ਪਾਣੀ ਅਜੇ ਫੜਿਆ ਗਲਾਸ ਤੇ ਉਹ ਵੀ ਨਾਲ ਹੀ ਆ ਗਿਆ। ਕਹਿੰਦਾ 1,00,000 ਰੁਪਈਆ ਦਿੱਤਾ ਤੈਨੂੰ, ਤੁਸੀਂ ਜਾ ਰਹੇ ਸੀ ਕਿਤੇ, ਲੋਕ ਖਲੋਤੇ ਸਨ ਤੇ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਉਹ ਫਿਰ ਕਹਿਣ ਲੱਗੋ ਤੈਨੂੰ 1,00,000 ਦਿੱਤਾ ਹੀ ਮੈਂ। ਹੁਣ ਇਹਨੂੰ ਆਪਾਂ ਕਵਾਂਗੇ ਇਹ ਸ਼ਾਹ ਹੋਸ਼ਾ ਹੈ, ਇਹ ਸ਼ਾਹ ਸ਼ਾਹ ਨਹੀਂ ਹੈਗਾ, ਇਹ ਹੋਛਾ ਹੈ। ਤੋ ਬਾਬਾ ਜੀ ਨੇ ਆਖਿਆ ਹੋਛਾ ਸ਼ਾਹ ਨਾ ਕੀ ਝਈ, ਆਪਣੀ ਜ਼ਿੰਦਗੀ ਵਿੱਚ ਕਦੀ ਹੋਛੇ ਬੰਦੇ ਨੂੰ ਸ਼ਾਹ ਨਾ ਬਣਾਇਓ। ਹੋਸ਼ਾ ਸ਼ਾਹ ਨਾ ਕੀ ਝਈ ਫਿਰ ਪੱਛੋ ਤਾਈਏ, ਸਾਹਿਬ ਉਹ ਨਾ ਸੇਵੀ ਹੈ ਜਮ ਡੰਡ ਸਹਾਈਐ, ਆਪਣੀ ਜ਼ਿੰਦਗੀ ਦਾ ਖਸਮ ਸਾਹਿਬ ਮਾਲਕ ਉਹਨੂੰ ਨਾ ਬਣਾਈ ਜਿਹੜਾ ਆਪ ਵੀ ਜਮਾਂ ਦੇ ਡੰਡ ਸਵੇ ਤੇ ਨਾਲ ਤੈਨੂੰ ਵੀ ਸਹਿਣੇ ਪੈਣ। ਇਸ ਕਰਕੇ ਜਦੋਂ ਚੋਣ ਕਰਨੀ ਹੈ ਕਿਹੜੇ ਗੁਰੂ ਨੂੰ ਧਾਰਨ ਕਰਨਾ, ਚੇਤਾ ਰੱਖੀ ਉਹ ਆਪ ਜਮਾਂ ਦੀ ਮਾਰ ਤੇ ਨਾ ਖੜਾ ਹੋਵੇ ਕਿ ਕੱਲ ਨੂੰ ਤੈਨੂੰ ਵੀ ਉਨੀ ਮਾਰ ਜਿਹੜੀ ਹੈ ਉਹ ਸਹਿਣੀ ਪਵੇ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਤੁਹਾਨੂੰ ਗੁਰੂ ਕਲਗੀਧਰ ਮਹਾਰਾਜ ਲਾ ਕੇ ਗਏ ਨੇ ਨਾ, ਇਹ ਹੋਸ਼ਾ ਸ਼ਾਹ ਨਹੀਂ ਹੈ, ਇਹ ਉਹ ਸਾਹਿਬ ਨਹੀਂ ਹੈ। ਇਹ ਸਾਹਿਬ ਆਪ ਵੀ ਪਾਰ ਉਤਰਿਆ ਹੈ ਤੇ ਤੁਹਾਡਾ ਵੀ ਪਾਰ ਉਤਾਰਾ ਕਰੇਗਾ। ਤੇ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਨੰਡੜੇ ਇਆਣੇ ਸ਼ਾਹਾਂ ਦਾ ਆਸਰਾ ਲੈ ਲਿਆ, ਚੇਤਾ ਰੱਖੋ ਤੁਹਾਡੀਆਂ ਪੀੜ੍ਹੀਆਂ ਤੱਕ ਤਬਾਹ ਹੋ ਜਾਣਗੀਆਂ, ਤੁਹਾਡੇ ਬੱਚੇ ਤੱਕ ਤਬਾਹ ਹੋ ਜਾਣਗੇ। ਤੋ ਮਹਾਰਾਜ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਜੇ ਜਾਣਾ ਸ਼ਾਹ ਨੰਡੜਾ, ਐਵੇਂ ਕਈ ਚੀਜ਼ਾਂ ਤੇ ਜ਼ਿਆਦਾ ਪ੍ਰਾਊਡ ਨਾ ਕਰਿਆ ਕਰੋ, ਜ਼ਿਆਦਾ ਮਾਣ ਨਾ ਕਰਿਆ ਕਰੋ, ਮੁੜ ਕੇ ਮਾਣ ਟੁੱਟਣ ਲੱਗਿਆ ਮਿੰਟ ਨਹੀਂ ਲੱਗਣਾ, ਬੰਦਾ ਸ਼ਰਮਿੰਦਾ ਹੋਇਆ ਪਰੇ ਵਿੱਚ ਤੁਰਿਆ ਫਿਰਦਾ, ਯਾਰ ਮੈਂ ਤੇ ਬੜਾ ਮਾਣ ਕਰਦਾ ਸੀ ਪਰ ਨਿਕਲਿਆ ਇੱਦਾਂ ਦਾ, ਨਿਕਲਿਆ ਇੱਦਾਂ ਦਾ। ਤੋ ਗੁਰੂ ਗ੍ਰੰਥ ਸਾਹਿਬ ਸ਼ਬਦ ਹੈ, ਇਹ ਤੇ ਜਿੰਨਾ ਮਰਜ਼ੀ ਪ੍ਰਾਊਡ ਕਰ ਲਓ, ਕਦੀ ਜ਼ਿੰਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਗਲਤ ਜਿਹੜੀ ਗੱਲ ਹੈ ਉਹ ਪ੍ਰਚਾਰੀ ਨਹੀਂ ਜਾ ਸਕਦੀ, ਇਹਦੇ ਉੱਤੇ ਕੋਈ ਲਾਛਨ ਨਹੀਂ ਲੱਗ ਸਕਦਾ। ਤੇ ਜਿੰਨੇ ਦੇਹਧਾਰੀਆਂ ਨੂੰ ਤੁਸੀਂ ਕਈ ਵਾਰ ਫੋਲੋ ਕਰ ਲੈਂਦੇ ਹੋ, ਮੰਨ ਲੈਂਦੇ ਹੋ, ਇਹ ਸਾਰੇ ਉਹ ਨੇ ਜਿਹੜੇ ਆਪ ਜਮਾਂ ਦੀ ਮਾਰ ਸਹਿ ਰਹੇ ਨੇ, ਇਹ ਸਾਰੇ ਉਹ ਨੇ ਜਿਨ੍ਹਾਂ ਦੇ ਬਾਰੇ ਕੋਈ ਨਾ ਕੋਈ ਖਬਰ ਸੁਣਨ ਨੂੰ ਸਾਨੂੰ ਅਕਸਰ ਮਿਲ ਜਾਂਦੀ ਹੈ। ਤੁਹਾਨੂੰ ਐਸੇ ਗੁਰੂ ਦੇ ਲੜ ਦਸ਼ਮੇਸ਼ ਪਿਤਾ ਜੀ ਲਾ ਕੇ ਗਏ ਨੇ ਜਿਹੜੇ ਆਪ ਵੀ ਜਮਾਂ ਦੀ ਡੰਡ ਤੋਂ ਉਸ ਮਾਰ ਤੋਂ ਬਚੇ ਨੇ ਤੇ ਤੁਹਾਡਾ ਵੀ ਪਾਰ ਉਤਾਰਾ ਕਰਨਗੇ ਆਪਣੇ ਸ਼ਬਦ ਦੇ ਦੁਆਰਾ। ਸਰੀਰ ਨਹੀਂ ਨਾ ਹੈਗਾ ਇਹ, ਸਮਝੋ ਬੇਨਤੀ ਨੂੰ, ਵੀ ਜਿਵੇਂ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਰਾਤ ਨੂੰ 12 ਵਜੇ ਵੀ ਆ ਕੇ ਬਹਿ ਜਾਓ, ਤੁਸੀਂ ਬਾਣੀ ਪੜ੍ਹ ਰਹੇ ਹੋ ਤੇ ਕੋਈ ਕਿਸੇ ਨੂੰ ਕੋਈ ਮੁਸ਼ਕਲ ਥੋੜ੍ਹਾ ਹੈ। ਤੁਸੀਂ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪਾਠ ਕਰੋ, ਸਮਝ ਲਓ, ਗਿਆਨ ਲਓ। ਪਰ ਜਿਹੜਾ ਬੰਦਾ ਫਿਜ਼ੀਕਲ ਰੂਪ ਵਿੱਚ ਐਗਜ਼ਿਸਟ ਕਰਦਾ, ਤੁਸੀਂ ਰਾਤ ਨੂੰ 12 ਵਜੇ ਉਹਦੇ ਕੋਲ ਨਹੀਂ ਬਹਿ ਸਕਦੇ, ਸਮਝੇ ਬੇਨਤੀ ਨੂੰ। ਤੋ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਲਾਛਣ ਨਹੀਂ ਲੱਗ ਸਕਦਾ ਇਹਨਾਂ ਉੱਤੇ ਕੋਈ, ਤੁਤ ਸਾਨੂੰ ਸਰੀਰਾਂ ਵਿੱਚੋਂ ਕੱਢ ਕੇ ਸ਼ਬਦ ਨਾਲ ਜੋੜਨ ਦਾ ਮਨੋਰਥ ਹੀ ਬਾਬੇ ਦਾ ਇਹ ਸੀ, ਬਾਕੀ ਤੇ ਸਾਰੇ ਜਮਾਂ ਦੀ ਡੰਡ ਉਹਦੀ ਮਾਰ ਸਹਿ ਰਹੇ ਨੇ ਜਮਾਂ ਦੀ। ਤੋ ਆਖਿਆ ਜੇ ਜਾਣਾ ਸ਼ਾਹ ਨੰਡੜਾ, ਐਵੇਂ ਨਾ ਜ਼ਿਆਦਾ ਮਾਣ ਕਰੀ, ਜੇ ਜਾਣਾ ਸ਼ਾਹ ਨੰਡੜਾ ਤਾਂ ਥੋੜ੍ਹਾ ਮਾਣ ਕਰੀ, ਕੋਈ ਪਤਾ ਨਹੀਂ ਤੇਰਾ ਮਾਣ ਕਿਹੜੇ ਵੇਲੇ ਟੁੱਟ ਜਾਣਾ,
ਐਵੇਂ ਨਾ ਅੰਧ ਭਗਤੀ ਕਰ, ਐਵੇਂ ਨਾ ਅੰਧ ਭਗਤੀ ਕਰ। ਅਗਲਾ ਬਚਨ ਹੈ ਜੀ, ਬਾਬਾ ਸ਼ੇਖ ਫਰੀਦ ਸਾਹਿਬ ਨੇ ਕਿਹਾ ਜੇ ਜਾਣਾ ਲੜ ਛਿੱਜਣਾ। ਲੜ ਛਿੱਜਣਾ ਦਾ ਮਤਲਬ ਹੁੰਦਾ ਛਿੱਜਣਾ, ਕਹਿੰਦੇ ਟੁੱਟ ਜਾਣਾ। ਇੱਕ ਕੱਪੜਾ ਵੀ ਛਿੱਜ ਜਾਂਦਾ ਹੁੰਦਾ ਸੀ, ਪਤਾ ਪਾੜ ਜਾਂਦਾ ਛੇਤੀ। ਆਖਿਆ ਜੇ ਤੈਨੂੰ ਇਹ ਲੱਗਦਾ ਵੀ ਗੁਰੂ ਨਾਲੋਂ ਮੇਰਾ ਲੜ ਛਿੱਜ ਜਾਣਾ ਹੈ, ਟੁੱਟ ਜਾਣਾ ਹੈ, ਪੀੜੀ ਪਾਈ ਗੰਢ, ਪੱਕੀ ਗੰਢ ਪੰਨ, ਪੱਕੀ ਪੱਕੀ ਗੰਢ। ਜੇ ਜਾਣਾ ਲੜ ਛਿੱਜਣਾ, ਪੀੜੀ ਪਾਈ ਗੰਢ, ਤੈਂ ਜੇਵੜ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਡ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਰੱਬ ਜੀ ਤੇਰੇ ਵਰਗਾ ਹੋਰ ਕੋਈ ਨਹੀਂ, ਸਾਰਾ ਸੰਸਾਰ ਮੈਂ ਫਿਰ ਕੇ ਹੰਡ ਕੇ ਵੇਖ ਲਿਆ। ਭੱਟ ਸਾਹਿਬਾਨ ਦੀ ਬਾਣੀ ਪੜੋ, ਉਹਨਾਂ ਨੇ ਆਖਿਆ ਰਹੋ ਸੰਤ ਹੋ ਟੋਲ, ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਿਤ ਮਿੱਠੇ। ਆਖਿਆ ਅਸੀਂ ਵੱਡੇ ਵੱਡੇ ਸੰਤਾਂ ਨੂੰ ਟੋਹ ਕੇ ਵੇਖਿਆ, ਉਹਨਾਂ ਦੇ ਜੀਵਨ ਖੁਦ ਬੇਈਮਾਨੀਆਂ ਦੇ ਨਾਲ ਭਰੇ ਪਏ ਨੇ। ਆ ਜਿੰਨੇ ਸੰਤਾਂ ਦੇ ਵਗ ਤੁਰੇ ਫਿਰਦੇ ਨੇ ਇਹ ਸਾਰੇ ਆਪ ਬੇਈਮਾਨ ਨੇ, ਇਹਨਾਂ ਨੂੰ ਆਪ ਮਾਇਆ ਦੇ ਨਾਲ। ਆ ਇੱਕ ਇੱਥੇ ਕਨੇਡਾ ਵਿੱਚ ਹੀ ਹੈ, ਤੁਹਾਡੇ ਪਤਾ ਨਹੀਂ ਕਿੰਨੇ ਕੁ ਉਸ ਟੱਬਰ 'ਤੇ ਕੇਸ ਚੱਲਦੇ ਨੇ ਇੰਡੀਆ ਦੇ ਵਿੱਚ, ਕਿੰਨੇ ਕੁ ਉਹਦੇ ਪਿਓ 'ਤੇ, ਉਹਤੇ ਖੁਦ 'ਤੇ। ਮਤਲਬ ਤੁਸੀਂ ਇੱਦਾਂ ਕਹਿ ਲਓ ਵੀ ਉਹਨਾਂ ਦਾ ਕਚਹਿਰੀਆਂ ਦਾ ਪਿਓ ਪੁੱਤਾਂ ਦਾ ਗੇੜਾ ਨਿੱਤ ਦਾ ਹੀ ਹੈ। ਬਾਬਾ ਹੈ ਉਹ, ਇੱਕ ਇੱਥੇ ਤੁਹਾਡੇ ਟੋਰਾਂਟੋ ਵਾਲੇ ਬੰਨੇ ਹੈ, ਬਾਬਾ ਦੀਪ ਸਿੰਘ ਦੇ ਨਾਂ 'ਤੇ ਉਹਨੇ ਚੰਗਾ ਆਪਣਾ ਧੰਦਾ ਚਲਾਇਆ ਹੋਇਆ। ਅਤੇ ਉਹ ਮੈਂ ਵੇਖ ਰਿਹਾ ਸੀ ਅੱਜ ਨਾ, ਉਹਦੀ ਇੱਕ ਵੀਡੀਓ ਆਈ, ਕਹਿੰਦਾ ਜੀ ਸੰਗਤ ਜੀ, ਜਿੱਦਾਂ ਬਾਬੇ ਬੋਲਦੇ ਨੇ, ਇਹ ਤੁਹਾਡਾ ਬਾਬੇ ਦੀਪ ਸਿੰਘ ਨੇ ਭਲਾ ਕਰਨਾ ਜੇ? ਅਤੇ ਫਿਰ ਕਹਿੰਦੇ ਆਹ ਰੇਡੀਓ ਹੈ, ਇੱਕ ਰੇਡੀਓ ਸਮਝੋ, ਬੇਨਤੀ ਨੂੰ MP3 ਵਾਲੇ ਰੇਡੀਓ ਮਿਲਦੇ ਨੇ ਨਾ, MP3 ਵਾਲੇ ਰੇਡੀਓ ਮਿਲਦੇ ਨੇ। ਹੁਣ ਵੇਖੋ ਇਹਨਾਂ ਲੋਕਾਂ ਨੇ ਲੁੱਟਣਾ ਕਿੱਦਾਂ ਤੁਹਾਨੂੰ ਸਾਰਿਆਂ ਨੂੰ। ਇਸ ਕਰਕੇ ਸਾਡਾ ਕੰਮ ਹੈ, ਵੇਖੋ ਜੀ ਅਸੀਂ ਧੋਖਾ ਦੇਣਾ ਅਤੇ ਇੱਦਾਂ ਹੀ ਦਿੰਦੇ ਰਹਿਣਾ। ਉਹ ਕਹਿੰਦਾ ਸੰਗਤ ਜੀ, ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਹੈ, ਆ ਇੱਕ ਰੇਡੀਓ ਤਿਆਰ ਕੀਤਾ ਆਪਾਂ। ਰੇਡੀਓ ਦੇ ਵਿੱਚ ਕੀ ਹੈ, ਬਾਣੀ ਹੋਵੇਗੀ ਕੋਈ, ਪੰਜ ਬਾਣੀਆਂ ਦਾ ਪਾਠ ਹੋਵੇਗਾ, ਹੋਰ ਕੀ ਹੈ। ਕੋਈ ਨਾ ਕੋਈ ਆਪਣੀ ਉਹਨੇ ਗਾਣਾ ਛਾਣਾ ਆਪਦਾ ਪਾਇਆ ਹੋਣਾ ਜਿਹੜਾ ਉਹਨੇ ਗਾਇਆ ਹੋਣਾ ਕੋਈ, ਅਤੇ ਉਹ ਵੱਧ ਤੋਂ ਵੱਧ ਕੀ ਹੋਵੇਗਾ, ਜਾਂ ਵਾਹਿਗੁਰੂ ਵਾਹਿਗੁਰੂ ਗਾਇਨ ਕਰਕੇ ਪਾਇਆ ਹੋਵੇਗਾ, ਜਾਂ ਧੰਨ ਬਾਬਾ ਦੀਪ ਸਿੰਘ ਇੱਦਾਂ ਹੁੰਦੀ ਹੋਊਗੀ। ਇਦੋਂ ਵੱਧ ਤਾਂ ਉਹ ਰੇਡੀਓ ਦੇ ਵਿੱਚ ਕੁਝ ਨਹੀਂ ਹੈ, ਇੱਕ ਨਿੱਕੀ ਜਿਹੀ ਚਿੱਪ ਉਹਦੇ ਵਿੱਚ ਪੈਂਦੀ, ਕਿੰਨੀ ਕੋਸਟ ਹੋਵੇਗੀ ਉਹਦੀ, $50, $100। ਉੱਤੇ ਬਾਹਰ ਬਾਬਾ ਦੀਪ ਸਿੰਘ ਦੀ ਉਹਨੇ ਫੋਟੋ ਲਾਈ ਹੈ। ਕਹਿੰਦਾ ਜੀ ਇਹਦੀ ਵੈਸੇ ਕੋਸਟ $600 ਹੈ, ਪਰ ਅਸੀਂ ਤੁਹਾਡੇ ਕੋਲ 1100 ਚਾਰਜ ਕਰਨਾ, $200-$300 ਵੱਧ ਚਾਰਜ ਕਰਨਾ। ਅਤੇ ਤੁਸੀਂ ਸੋਚੋਗੇ ਉਹ ਕਿਉਂ? ਕਹਿੰਦਾ ਜੀ ਇਹ ਜਿਹੜਾ $300 ਤੁਹਾਡੇ ਕੋਲੋਂ ਵੱਧ ਚਾਰਜ ਕਰਨਾ ਹੈ ਨਾ, ਇਹ ਬਾਬਾ ਦੀਪ ਸਿੰਘ ਦੀ ਜੇਬ 'ਚ ਜਾਣਾ, ਇਹ ਉਹਦੇ ਖਜ਼ਾਨੇ 'ਚ ਪੈਣਾ ਤੁਹਾਡਾ। ਵਾਹ, ਤੁਹਾਡੇ ਕਿੱਡਾ ਸੋਹਣਾ ਬਿਜ਼ਨਸ ਹੈ, $50 ਦਾ ਇੱਕ ਲਓ ਟੇਬਰ ਕੱਢ, ਇੰਡੀਆ ਤੋਂ ਬਲਕ 'ਚ ਮੰਗਾ ਲਓ, $10 ਦਾ ਹੀ ਆ ਜਾਣਾ ਉੱਥੇ, ਤੇ ₹700 ਦਾ ਵੀ ਨਹੀਂ ਆਉਂਦਾ ਮੇਰੇ ਖਿਆਲ, ₹200-₹400 ਦਾ ਆਉਣਾ ਬਲਕ ਦੇ ਵਿੱਚ। 500-700 ਉੱਥੋਂ MP3 ਰਿਕਾਰਡਰ ਮੰਗਾ ਲਓ, ਬਲਕ ਦੇ ਵਿੱਚ ਬਾਬਾ ਦੀਪ ਸਿੰਘ ਦੀਆਂ ਫੋਟੋਆਂ MP3 ਦੇ ਉੱਤੇ ਚਮਕਾ ਦਿਓ, ਅਤੇ ਫਿਰ ਇੱਥੇ ਕਨੇਡਾ ਦੇ ਵਿੱਚ ਕਹੋ ਜੀ $1100 ਜਿਹੜਾ ਹੈ ਉਹਦੀ ਅਸੀਂ ਭੇਟਾ ਰੱਖਣੀ। ਹੁਣ ਲੋਕ ਖੁਸ਼ ਹੋ ਕੇ ਪੇ ਕਰੀ ਜਾਂਦੇ ਨੇ। ਅਤੇ ਮੈਂ ਕਈ ਵਾਰ ਸੋਚਦਾ ਜਿਹੜਾ ਬੰਦਾ ਗੁਰਦੁਆਰੇ ਨਾ ਖਿਮਾ ਕਰਿਓ, ਚਲੋ ਇੱਦਾਂ ਨਾ ਕਿਉਂ, ਹੁਣ ਕਈ ਵਾਰ ਸਾਨੂੰ ਕਹਿਣ ਲੱਗਿਆ ਵੀ ਡਰ ਲੱਗਦਾ ਵੀ ਕੋਈ ਰਾਗੀ ਲੱਗਾ ਹੋਵੇ, ਕੋਈ ਢਾਡੀ ਲੱਗਾ ਹੋਵੇ, ਉਹਦੇ ਗੱਲੇ ਵਿੱਚ ਜਿਹਨੇ ਇਤਿਹਾਸ ਸੁਣਾਇਆ, ਕੋਈ ਬਾਣੀ ਦਾ ਕੀਰਤਨ ਕੀਤਾ, ਬੰਦਾ 100 ਵਾਰਾਂ ਸੋਚ ਕੇ ਪਾਉਂਦਾ ਵੀ ਜਵਾਨੀ ਇਹਦਾ ਰੱਖੀਏ ਕਿ ਨਾ ਰੱਖੀਏ। ਇਹੋ ਜਿਹੇ ਠੱਗਾਂ ਨੂੰ ਸਾਡੇ ਲੋਕ ਬਥੇਰਾ ਪੈਸਾ ਦੇਈ ਜਾਂਦੇ ਨੇ। ਤੋ ਇੱਕ ਬੀਬੀ ਇੱਥੇ ਤੁਹਾਡੇ ਸਰੀ ਦੀ ਵੀ ਹੈਗੀ ਹੈ, ਉਹ ਵੀ ਬਾਬਾ ਦੀਪ ਸਿੰਘ ਦਾ ਘਿਓ ਮੰਗਵਾਉਂਦੀ ਉੱਥੋਂ ਇੰਡੀਆ ਤੋਂ, ਉਹ ਵੀ ਚੰਗਾ ਪ੍ਰਚਾਰ ਹੈ। ਉਹ ਕਹਿੰਦੀ ਬਾਬਾ ਦੀਪ ਸਿੰਘ ਦਾ ਘਿਓ ਆਇਆ, ਅਤੇ ਅੱਗੇ ਲਾਗੇ ਰੱਖ ਕੇ ਡੱਬਾ 'ਤੇ ਜਿੰਨੇ ਮਰਜ਼ੀ ਪੈਸੇ। ਤੋ ਸਾਡੇ ਲੋਕ ਜਿਹੜੇ ਨੇ ਇਹ ਪਖੰਡਵਾਦ ਵਾਲੇ ਬੰਨੇ ਜਿਹੜਾ ਇਹ ਉਹ ਜ਼ਿਆਦਾ ਭੱਜਦੇ ਨੇ, ਜਿੰਨਾ ਮਰਜ਼ੀ ਲੁੱਟ ਲਓ ਇਹਨਾਂ ਨੂੰ, ਜਿੰਨਾ ਮਰਜ਼ੀ ਜਿੰਨਾ ਮਰਜ਼ੀ। ਤੋ ਗੁਰੂ ਕਿਰਪਾ ਕਰੇ, ਸਾਨੂੰ ਮੱਤ ਆਵੇ, ਸਾਨੂੰ ਸਮਝ ਆਵੇ, ਸੋਝੀ ਆਵੇ। ਤੋ ਬਾਬਾ ਜੀ ਨੇ ਗੱਲ ਬੜੀ ਪਿਆਰੀ ਆਖੀ, ਆਖਿਆ ਜੇ ਜਾਣਾ ਲੜ ਛਿੱਜਣਾ, ਪੀੜੀ ਪਾਈ ਗੰਢ। ਬਾਬਾ ਸ਼ੇਖ ਫਰੀਦ ਸਾਹਿਬ ਕਹਿਣ ਲੱਗੇ ਤੈਂ ਜੇਵੜ ਮੈਂ ਨਾਹੇ ਕੋ, ਰੱਬ ਜੀ ਤੇਰੇ ਵਰਗਾ ਸੰਸਾਰ

0: ਉਹਦੀ ਸੇਵਾ ਨਾ ਕਰਿਓ। ਜਿਹੜਾ ਆਪ ਅਣਜਾਣ ਹੈ, ਜਿਹਦੇ ਕੋਲ ਆਪਣੇ ਕੋਲ ਕੋਈ ਸੋਝੀ ਨਹੀਂ, ਕੋਈ ਸਮਝ ਨਹੀਂ, ਜਿਹੜਾ ਆਪ ਸਵਾਰਥਾਂ ਤੇ ਲਾਲਚਾਂ ਦਾ ਬੱਧਾ ਹੋਇਆ ਹੈ, ਉਹਦੀ ਸੇਵਾ ਨਾ ਕਰਿਓ। ਪਹਿਲੇ ਸਲੋਕ ਵਿੱਚ ਉਹਨਾਂ ਇਹ ਗੱਲ ਆਖੀ। ਦੂਜੇ ਸਲੋਕ ਵਿੱਚ ਉਹਨਾਂ ਨੇ ਆਖੀ, ਉਹ ਵਾਹਿਗੁਰੂ ਜਿਹਦੇ ਬਰਾਬਰ, ਜਿਹਦੇ ਤੁਲ ਕੋਈ ਹੋਰ ਨਹੀਂ, ਜਿਹਨੂੰ ਭਗਤ ਜੀ ਕਹਿੰਦੇ ਨੇ, ਕੋਈ ਹਰ ਸਮਾਨ ਨਹੀਂ ਰਾਜਾ, ਰੱਬ ਦੇ ਸਮਾਨ ਦੁਨੀਆਂ ਵਿੱਚ ਕੋਈ ਨਹੀਂ, ਅਕਾਲ ਪੁਰਖ ਦੇ ਤੁਲ ਦੁਨੀਆਂ ਵਿੱਚ ਕੋਈ ਨਹੀਂ ਹੈ। ਆਖਿਆ ਉਹਦੇ ਨਾਲ ਆਪਣੀ ਗੰਢ ਪੱਕੀ ਪਾ, ਪੱਕੀ ਜਿਹੜੀ ਖੁੱਲੇ ਹੀ ਨਾ, ਜਿਹੜੀ ਗੰਢ ਖੁੱਲੇ ਹੀ ਨਾ। ਤੋ ਸਤਿਗੁਰੂ ਮਹਾਰਾਜ ਨੇ ਆਖਿਆ, ਹੇ ਸੰਸਾਰ ਦੇ ਲੋਕੋ, ਉਹਦੇ ਵਰਗਾ ਕੋਈ ਨਹੀਂ, ਮੈਂ ਸਾਰਾ ਸੰਸਾਰ ਫਿਰ ਕੇ ਵੇਖ ਲਿਆ। ਤੇ ਭੱਟ ਜੀ ਨੇ ਆਖਿਆ, ਜਿਹੜਾ ਬਚਨ ਮੈਂ ਪੜ੍ਹਨ ਲੱਗਾ ਸੀ, ਰਹਿਓ ਸੰਤ ਹੋ ਟੋਲ, ਸਾਧ ਬਹੁਤ ਤੇਰੇ ਡਿੱਠੇ, ਬੜੇ ਬੜੇ ਸਾਧ ਵੇਖੇ, ਸੰਤ ਵੇਖੇ, ਟੋ ਕੇ ਵੇਖਿਆ ਉਹਨਾਂ ਨੂੰ, ਰਹਿਓ ਸੰਤ ਹੋ ਟੋਲ, ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁਖੋਂ ਇਹ ਪੰਡਿਤ ਮਿੱਠੇ। ਆਖਿਆ ਪੰਡਤਾਂ ਵਾਂਗੂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਵੀ ਬੜੇ ਮਿਲੇ। ਏਦਾਂ ਲੋਕਾਂ ਨੇ ਜਵਾਕ ਪਾਏ ਨੇ ਆਪਣੇ ਬਾਬਾ ਜੀ ਕੋਲ, ਬਾਬਾ ਜੀ ਨੂੰ ਮੱਥਾ ਟੇਕੋ ਜੀ, ਬਾਬਾ ਏਦਾਂ ਗੱਲਾਂ ਜੀਆਂ ਪੁੱਟ ਕੇ ਕਹਿੰਦਾ, ਬੜਾ ਪਿਆਰਾ ਬੱਚਾ ਏ, ਇਹਦੇ ਨਾਲ ਹੀ ਘਰਦੇ ਖੁਸ਼ ਹੋ ਜਾਂਦੇ ਨੇ। ਬਸ ਇਹੋ ਸਾਡੀ ਖੇਡ ਹੈ, ਇਹਨੂੰ ਹੀ ਆਪਾਂ ਧਰਮ ਮੰਨਿਆ। ਪੁੱਤ ਬਾਬਾ ਜੀ ਨੂੰ ਮੱਥਾ ਟੇਕੋ, ਬਾਬਾ ਜੀ ਤੁਹਾਨੂੰ ਬੜੀ ਮੁਹੱਬਤ ਕਰਦਾ ਹੈ ਸਾਡਾ ਬੱਚਾ। ਬੱਚੇ ਨੂੰ ਨਾ ਕੋਈ ਸਮਝ, ਉਹਨੂੰ ਕੀ ਸਮਝ ਹੈ। ਉਹ ਗੱਲਾਂ ਜੀਆਂ ਪਟਾ ਕੇ ਤੇ ਨਾਲ ਹੀ ਬਾਬੇ ਨੂੰ $1,100 ਜੇਬ ਚ ਪਾ ਕੇ ਤੋਰ ਦਿੰਦੇ ਨੇ, ਕਹਿੰਦੇ ਲਓ ਜੀ ਬਾਬਾ ਜੀ ਦੇ ਦਰਸ਼ਨ ਹੋ ਗਏ, ਕਮਾਲ ਹੈ। ਤੋ ਅਸੀਂ ਕਿੱਦਣ ਇਸ ਗੱਲ ਨੂੰ ਸਮਝਾਂਗੇ, ਕਿੱਦਣ ਇਸ ਗੱਲ ਨੂੰ ਵਿਚਾਰਾਂਗੇ ਵੀ ਮਤਲਬ ਪੰਡਿਤਾਂ ਦੇ ਕੋਲ ਤੁਸੀਂ ਗਏ ਤੇ ਪੰਡਿਤ ਜਿਹੜੇ ਮਰਜ਼ੀ ਪੰਡਿਤ ਕੋਲ ਚਲੇ ਜਾਓ, ਉਹਨੇ ਮਿੱਠੀਆਂ ਮਿੱਠੀਆਂ ਤੁਹਾਨੂੰ ਸੁਣਾ ਦੇਣੀਆਂ ਨੇ ਜਿਹੜੀਆਂ ਤੁਸੀਂ ਸੁਣਨ ਆਉਂਦੇ ਜੋ। ਵੇਖੋ ਦੁਨੀਆਂ ਦੀ ਤੁਸੀਂ ਖੁਸ਼ੀ ਲੈਣੀ ਹੋਵੇ ਨਾ ਤੇ ਜਿੱਦਾਂ ਅਗਲਾ ਕਹਿੰਦਾ ਉਦਾਂ ਕਰ ਦਿਓ, ਅਗਲੇ ਖੁਸ਼। ਹੁਣ ਕਥਾਵਾਚਕ ਉਦਾਂ ਹੀ ਕਵੇ ਜਿੱਦਾਂ ਲੋਕ ਚਾਹੁੰਦੇ ਨੇ, ਤਾਂ ਹੀ ਤੇ ਸਾਡੀ ਮੁਸ਼ਕਲ ਹੈ ਗੁਰਦੁਆਰਿਆਂ ਵਿੱਚ। ਮੁਸ਼ਕਲ ਇਹ ਹੈ ਵੀ ਮੈਂ ਤੇ ਆਹ ਸੁਣਨ ਗਿਆ ਸੀ, ਅੱਗੋਂ ਕਥਾਵਾਚਕ ਨੇ ਹੋਰ ਹੀ ਕਹਿ ਦਿੱਤਾ। ਹੁਣ ਵੇਖੋ ਕਥਾਵਾਚਕ ਦੀ ਵਫਾਦਾਰੀ ਜਾਂ ਤੁਹਾਡੇ ਨਾਲ ਹੋ ਸਕਦੀ ਹੈ ਜਾਂ ਗੁਰੂ ਨਾਲ ਹੋ ਸਕਦੀ ਹੈ, ਤੁਸੀਂ ਮੈਨੂੰ ਦੱਸ ਦਿਓ ਵੀ ਕਿਹਦੇ ਨਾਲ ਚਾਹੀਦੀ ਹੈ। ਵੀ ਵਫਾਦਾਰੀ ਗੁਰੂ ਨਾਲ ਚਾਹੀਦੀ ਹੈ ਕਿ ਸੰਸਾਰ ਨਾਲ ਚਾਹੀਦੀ ਹੈ? ਤੇ ਮੈਂ ਸਮਝਦਾ ਵੀ ਨਹੀਂ, ਵਫਾਦਾਰੀ ਸਾਡੀ ਗੁਰੂ ਨਾਲ ਪਹਿਲਾਂ ਹੈ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ, ਸਾਡੀ ਵਫਾਦਾਰੀ ਇੱਧਰ ਪਹਿਲਾਂ ਹੈ। ਕੋਈ ਫਰਕ ਨਹੀਂ ਪੈਂਦਾ ਕੋਈ ਕਥਾ ਵਿੱਚ ਉੱਠ ਕੇ ਚੱਲਿਆ ਜਾਵੇ, ਕੋਈ ਕੋਈ ਡਾਲਰ ਕੋਈ ਪਾਵੇ ਝੋਲੀ ਵਿੱਚ ਨਾ ਪਾਵੇ, ਗੱਲ ਵੱਖਰੀ ਹੈ। ਪਰ ਸਾਡੀ ਪਹਿਲੀ ਵਫਾਦਾਰੀ, ਪਹਿਲੇ ਅਸੀਂ ਜਿੱਥੇ ਕਮਿਟਮੈਂਟ ਸਾਡੀ ਹੈ, ਉਹ ਆਪਣੇ ਗੁਰੂ ਨਾਲ ਹੈ। ਹੁਣ ਸੰਸਾਰ ਕਹਿੰਦਾ ਵੀ ਮਿੱਠੀਆਂ ਮਿੱਠੀਆਂ ਗੱਲਾਂ ਜਿਹੜੀਆਂ ਮਾਰੀਆਂ ਜਾਣ ਜਿਵੇਂ ਪੰਡਿਤ ਮਾਰਦੇ ਨੇ, ਬਾਬਾ ਜੀ ਕਹਿੰਦੇ ਨਹੀਂ ਐਸਾ ਨਹੀਂ ਹੈ। ਤੋ ਸਾਡਾ ਦਾਤਾ ਇੱਕੋ ਹੈ, ਦੱਦਾ ਦਾਤਾ ਏਕ ਹੈ, ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ, ਤੈਂ ਜੀਵੜ ਮੈਂ ਨਾਹੇ ਕੋ, ਹੇ ਅਕਾਲ ਪੁਰਖ ਤੇਰੇ ਵਰਗਾ ਹੋਰ ਕੋਈ ਨਹੀਂ ਦੁਨੀਆਂ ਉੱਤੇ, ਸਭ ਜੱਗ ਡਿੱਠਾ ਹੰਡ, ਸਾਰੇ ਜੱਗ ਨੂੰ ਹੰਢਾ ਕੇ ਫਿਰ ਕੇ ਮੈਂ ਵੇਖ ਲਿਆ ਵੀ ਤੇਰੇ ਵਰਗਾ ਹੋਰ ਕੋਈ ਨਹੀਂ। ਤੋ ਗੁਰੂ ਕਿਰਪਾ ਕਰੇ ਅਸੀਂ ਆਪਣੀ ਜੀਵਨ ਵਿੱਚ, ਆਪਣੀ ਜ਼ਿੰਦਗੀ ਵਿੱਚ ਇਸ ਗੱਲ ਦੇ ਧਾਰਨੀ ਬਣੀਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਜਿਹੜਾ ਹੈ ਗੁਰੂ। ਉਹ ਜਿਵੇਂ ਕਿਸੇ ਪੰਜਾਬੀ ਦੇ ਕਵੀ ਦੀਆਂ ਬੜੀਆਂ ਪਿਆਰੀਆਂ ਲਾਈਨਾਂ ਸਨ, ਉਹ ਕਹਿੰਦਾ ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਏ ਜਹਾਨ ਤੇ। ਲੋਕ ਭਟਕਦੇ ਫਿਰਦੇ ਨੇ, ਕਦੀ ਕਿਸੇ ਦੇ ਡੇਰੇ ਉੱਤੇ, ਕਦੀ ਕਿਸੇ ਦੇ ਡੇਰੇ ਉੱਤੇ, ਗੁਰੂ ਗ੍ਰੰਥ ਵਰਗਾ ਕੋਈ ਦੂਜਾ ਗੁਰੂ ਜਹਾਨ ਤੇ ਨਹੀਂ ਹੈ। ਤੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜਵਾਬ ਜੀ ਦੇ ਨਾਲ, ਜੋ ਲੜੀਵਾਰ ਚੱਲ ਰਹੀ ਭਗਤ ਬਾਣੀ ਵਿੱਚੋਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਤੇ ਉਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਸਾਂਝ, ਵਿਆਖਿਆ ਦੀ ਸਾਂਝ ਆਪ ਸੰਗਤਾਂ ਨਾਲ ਪਾ ਰਹੇ ਸਨ। ਪੰਚਤੰਤਰ ਦੀ ਕਹਾਣੀ ਹੈ ਵੀ ਇੱਕ ਸਾਧੂ ਦਗੜ ਦੱਲਾ ਸਾਧ ਗਲੀ ਵਿੱਚ ਤੁਰਿਆ ਜਾ ਰਿਹਾ ਸੀ। ਆਗੂ ਦੀ ਗੱਲ ਕਰਕੇ ਗਏ ਗਿਆਨੀ ਜੀ ਹੁਣੇ। ਉਹ ਗਲੀ ਵਿੱਚ ਤੁਰਿਆ ਜਾ ਰਿਹਾ ਸੀ, ਉਹਦੇ ਨਾਲ ਉਹਦੇ 8-10 ਚੇਲੇ, ਉਹਦੇ ਝੋਲੀ ਚੁੱਕ, ਉਹਦੇ ਮਗਰ ਮਗਰ ਸਾਧਾਂ ਦੀ ਗੱਲ ਕਰ ਰਹੇ ਸਨ ਨਾ, ਸਾਧਾਂ ਦੀਆਂ ਕਲੋਲਾਂ ਚੱਲਦੀਆਂ ਨੇ। ਸਾਧ ਗਲ ਵਕੜੀ ਵਿੱਚ ਲੈ ਕੇ ਮੋਟੀ ਸਾਰੀ ਗਾਲ ਵੀ ਕੱਢ ਦੇਣ, ਉਹ ਵੀ ਸਾਧਾਂ ਦੀ ਕਲੋਲ ਹੀ ਗਿਣੀ ਜਾਂਦੀ ਹੈ। ਤੋ ਤੁਰਿਆ ਜਾ ਰਿਹਾ ਸੀ ਉਹ ਦਗੜ ਦੱਲਾ ਸਾਧ, ਅੱਗੋਂ ਗਲੀ ਵਿੱਚ ਇੱਕ ਸ਼ਰਾਬੀ ਤੁਰਿਆ ਆਵੇ, ਰੱਜਿਆ ਸ਼ਰਾਬ ਦੇ ਨਾਲ, ਡੇਕੋ ਡੋਲੇ ਖਾਂਦਾ, ਕਦੇ ਉਹ ਇੱਧਰ ਨੂੰ ਜਾਵੇ, ਕਦੇ ਉੱਧਰ ਨੂੰ ਜਾਵੇ, ਲੜਖੜਾਉਂਦਾ ਹੋਇਆ।

ਸਾਧ ਨੇ ਉਹਨੂੰ ਦਬਕਾ ਮਾਰਿਆ, ਕਹਿੰਦਾ ਓਏ ਧਿਆਨ ਨਾਲ ਤੁਰ, ਡਿੱਗ ਪਿਆ, ਦੰਦ ਦਾੜਾਂ ਨਿਕਲ ਜਾਣਗੀਆਂ, ਹੱਡੀਆਂ ਟੁੱਟ ਜਾਣਗੀਆਂ, ਧਿਆਨ ਨਾਲ ਤੁਰ। ਸ਼ਰਾਬੀ ਅੱਗੋਂ ਵੇਰ ਖਲੋਤਾ ਉਹਨੂੰ, ਉਹ ਕਹਿੰਦਾ ਸਾਧਾ ਤੂੰ ਵੀ ਧਿਆਨ ਨਾਲ ਤੁਰ, ਤੂੰ ਵੀ ਧਿਆਨ ਨਾਲ ਤੁਰ। ਉਹ ਕਹਿੰਦਾ ਮੈਂ ਕਿਹੜਾ ਸ਼ਰਾਬ ਪੀਤੀ ਹੈ, ਤੂੰ ਟੱਲੀ ਹੋਇਆ, ਨਸ਼ੇ ਨਾਲ ਰੱਜਿਆ, ਕਦੇ ਇੱਧਰ ਨੂੰ ਜਾਂਦਾ ਕਦੇ ਉੱਧਰ ਨੂੰ ਜਾਂਦਾ, ਤੂੰ ਤਾਂ ਡਿੱਗ ਸਕਦਾ ਅਤੇ ਮੈਂ ਡਿੱਗ ਪਵਾਂਗਾ, ਕੀ ਹੋਵੇਗਾ, ਮੈਂ ਨਹੀਂ ਡਿੱਗਣ ਲੱਗਾ। ਉਹਨੇ ਇੱਕ ਬੜੀ ਦਿਲਚਸਪ ਗੱਲ ਕਹੀ, ਉਹਨੇ ਆਖਿਆ ਜੇ ਮੈਂ ਡਿੱਗਾਂਗਾ ਮੇਰੀਆਂ ਹੱਡੀਆਂ ਟੁੱਟਣਗੀਆਂ, ਮੇਰੇ ਦੰਦ ਦਾੜਾਂ ਨਿਕਲ ਜਾਣਗੇ, ਪਰ ਜੇ ਤੂੰ ਡਿੱਗਿਆ ਨਾ ਤਾਂ ਜਿੱਡੀ ਧਾੜ ਤੇਰੇ ਮਗਰ ਤੁਰੀ ਆਉਂਦੀ ਨਾ ਸਾਰੇ ਖੂਹ ਜਾ ਡਿੱਗਣਾ। ਆ ਜਿੰਨੀ ਧਾੜ ਤੇਰੇ ਮਗਰ ਤੁਰੀ ਆਉਂਦੀ ਆ ਨਾ ਤੇਰੇ ਚੇਲੇ ਚਪਾਟੇ, ਜਿਸ ਦਿਨ ਤੂੰ ਡਿੱਗ ਪਿਓ ਇਹ ਜਿੰਨੇ ਤੇਰੇ ਮਗਰ ਆ ਰਹੇ ਇਹਨਾਂ ਸਾਰਿਆਂ ਹੀ ਜਾ ਡਿੱਗਣੇ, ਇਹਨਾਂ ਸਾਰਿਆਂ ਦਾ ਬੇੜਾ ਬਹਿ ਜਾਣਾ। ਤਾਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅੰਦਰ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਥਾਵਾਂ 'ਤੇ ਆਗੂ ਦੀ ਗੱਲ ਕੀਤੀ ਹੈ, ਆਖਿਆ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ। ਹਜ਼ੂਰ ਪਾਤਸ਼ਾਹ ਨੇ ਬਹੁਤ ਸਾਰੀਆਂ ਥਾਵਾਂ 'ਤੇ ਜ਼ਿਕਰ ਕੀਤਾ ਇਸ ਗੱਲ ਦਾ, ਜੇ ਗੁਰੂ ਅਕਲ ਦਾ ਅੰਨਾ ਹੋਵੇ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਪੰਜਾਬੀ ਦੀ ਕਹਾਵਤ ਹੈ। ਤੋ ਧੰਨਵਾਦ ਹੈ ਗਿਆਨੀ ਜੀ ਦਾ, ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਆਓ ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ, ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੁੜਨਗੇ ਗਿਆਨੀ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਅਤੇ ਉਹਨਾਂ ਦਾ ਢਾਡੀ ਜੱਥਾ। ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੈਨੂੰ ਐਬ ਲੱਗੇ ਜਿਹੜੇ ਰਾਜਪਾਲ ਛੋੜਦੇ
1: ਸਿੱਧੂ ਮਾਨ ਆਪਣੇ ਨੂੰ ਬਾਣੀ ਨਾਲ ਜੋੜਦੇ
0: ਮੌਕਾ ਆਉਣਾ ਨਹੀਂ

ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦੇ ਆ। ਸੋ ਪਿਆਰੇ ਖਾਲਸਾ ਜੀ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਾਜ ਕੇ ਇਸ ਮਾਤ ਲੋਕ ਤੇ ਭੇਜਿਆ। ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਹੈ 84 ਲੱਖ ਜੂਨਾਂ ਦੇ, ਕਿਉਂਕਿ 84 ਲੱਖ ਜੂਨਾਂ ਭੁਗਤੋਂ ਤੋਂ ਬਾਅਦ ਮਨੁੱਖਾਂ ਦੇ ਹੀ ਮਿਲਦੀ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਐਨ ਪਵਿੱਤਰ ਨਿਰਮਲ ਆਤਮਾ, ਜਿਵੇਂ ਜਿਵੇਂ ਉਹ ਸੰਸਾਰ ਵਿੱਚ ਵਿਚਰਦਾ ਵੱਡਾ ਹੋਈ ਜਾਂਦਾ, ਉਹਦੇ ਉੱਪਰ ਉਸੇ ਤਰ੍ਹਾਂ ਮਾਇਆ ਦਾ ਪ੍ਰਭਾਵ ਪਈ ਜਾਂਦਾ। ਜੇ ਮਾਪੇ ਮਾਤਾ ਪਿਤਾ ਜਾਂ ਦਾਦਾ ਦਾਦੀ ਗੁਰੂ ਵਾਲੇ ਹੋਣਗੇ ਤੇ ਉਹਨੂੰ ਗੁੜਤੀ ਨਾਮ ਦੀ ਬਚਪਨ ਤੋਂ ਹੀ ਲੱਗ ਜਾਊਗੀ, ਬਚਪਨ ਤੋਂ ਗੁੜਤੀ ਮਿਲ ਜਾਊਗੀ ਉਸ ਬੱਚੇ ਨੂੰ। ਜਦੋਂ ਬਚਪਨ ਦੇ ਵਿੱਚ ਹੀ ਗੁੜਤੀ ਮਿਲ ਜਾਵੇ ਬੱਚੇ ਨੂੰ, ਫਿਰ ਗਾਂਹ ਜਾ ਕੇ ਬੱਚਾ ਮਾਰਗ ਤੋਂ ਭਟਕਦਾ ਨਹੀਂ ਹੈ, ਕਿਉਂਕਿ ਸਹੀ ਮਾਰਗ ਮਿਲ ਗਿਆ ਨਾ, ਮਾਪੇ ਹੀ ਦਿਖਾਉਂਦੇ ਆ ਰਾਹ। ਜਦੋਂ ਬੱਚਾ ਜਨਮ ਲੈਂਦਾ ਕੋਈ ਪਹਿਲਾ ਸ਼ਬਦ ਕਹਿੰਦਾ ਮਾਂ ਕਹਿੰਦਾ, ਇਸ ਕਰਕੇ ਮਾਂ ਗੁਰ ਦੇਣ ਵਾਲੀ ਹੈ, ਫਿਰ ਪਿਤਾ ਹੈ, ਮਾਪੇ ਹੀ ਸਿਖਾਉਂਦੇ ਆ। ਗੁਰਬਾਣੀ ਕਹਿੰਦੀ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਆ। ਇਹ ਰੂਹਾਨੀ ਤੌਰ 'ਤੇ ਹੈ, ਸਾਡੇ ਸਾਰਿਆਂ ਦੇ ਮਾਤਾ ਪਿਤਾ ਸਾਡੇ ਗੁਰੂ ਆ, ਸਾਡੇ ਸਵਾਮੀ ਆ, ਸਾਡੇ ਪਰਮੇਸ਼ਰ ਆ, ਸਾਡੇ ਸਤਿਗੁਰ ਹੈ। ਦੇਖੋ ਅਸੀਂ ਆਪਣੇ ਬੱਚਿਆਂ ਦੇ ਵਿੱਚ ਦੁਨਿਆਵੀ ਸੰਸਕਾਰ, ਦੁਨਿਆਵੀ ਗੁਣ ਭਰਦੇ ਹਾਂ। ਜਿਵੇਂ ਜਿਵੇਂ ਬੱਚਾ ਵੱਡਾ ਹੋਈ ਜਾਂਦਾ ਅਸੀਂ ਗੁਣ ਭਰਦੇ ਹਾਂ ਵੀ ਐਂ ਬੋਲਣਾ, ਐਂ ਬੁਲਾਉਣਾ। ਅਤੇ ਜਦੋਂ ਗੁਰੂ ਦੇ ਦੁਆਰੇ 'ਤੇ ਆਵਾਂਗੇ, ਗੁਰੂ ਸਾਹਿਬ ਸਾਡੇ 'ਤੇ ਅਪਾਰ ਬਖਸ਼ਿਸ਼ ਕਿਰਪਾ ਕਰਦਾ, ਇੱਥੋਂ ਸਾਨੂੰ ਦੁਨਿਆਵੀ ਪਦਾਰਥ ਵੀ ਮਿਲਦੇ ਅਤੇ ਰੂਹਾਨੀਅਤ ਪਦਾਰਥ ਵੀ ਮਿਲਦੇ, ਗੁਰੂ ਸਾਹਿਬ ਬਖਸ਼ਿਸ਼ ਕਰਦਾ ਹੈ। ਸਾਡੇ 4 ਸੰਸਕਾਰ ਹੈ, ਇੱਕ ਤਾਂ ਜਨਮ ਸੰਸਕਾਰ ਹੈ, ਇੱਕ ਅੰਤਮ ਸੰਸਕਾਰ ਹੈ, ਇੱਕ ਅੰਮ੍ਰਿਤ ਸੰਸਕਾਰ ਹੈ, ਇੱਕ ਆਨੰਦ ਸੰਸਕਾਰ ਹੈ। ਦੋ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਜਨਮ ਅਤੇ ਮੌਤ। ਉਸ ਅਕਾਲ ਪੁਰਖ ਵਾਹਿਗੁਰੂ ਨੇ, ਪ੍ਰਭੂ ਨੇ ਕਿਹਨੂੰ ਕਿਹਦੇ ਘਰੇ ਭੇਜਣਾ ਜਾਂ ਕਿਹਦੋਂ ਲੈ ਕੇ ਜਾਣਾ, ਇਹ ਉਸ 'ਤੇ ਨਿਰਭਰ ਕਰਦਾ ਹੈ। ਹੁਣ ਦੇਖੋ, ਪੰਜਵੇਂ ਪਾਤਸ਼ਾਹ ਗੁਰਾਜਨ ਦੇਵ ਮਹਾਰਾਜ ਅਤੇ ਮਾਤਾ ਗੰਗਾ ਜੀ, ਮਾਤਾ ਗੰਗਾ ਜੀ ਔਰ ਗੁਰੂ ਸਾਹਿਬ ਦੇ ਗ੍ਰਹਿ ਵਿਖੇ ਕਹਿੰਦੇ ਆ 7-8 ਸਾਲ ਤਾਂ ਕੋਈ ਬੱਚਾ ਨਹੀਂ ਹੋਇਆ, ਵੱਡੀਆਂ ਰੂਹਾਂ ਹੈ ਅਤੇ ਵੱਡੀ ਰੂਹ ਨੇ ਆਉਣਾ ਘਰੇ। ਲੋਕਾਂ ਦੇ ਬੋਲ ਕਬੋਲ ਤਾਨੇ ਮਿਣੇ, ਸਰੀਖਾਂ ਦੇ ਸੋਨੇ ਪਏ, ਪਿਰਥੀ ਚੰਦ ਅਤੇ ਉਹਦੀ ਘਰ ਵਾਲੀ ਕਰਮੋ ਅਤੇ ਮਿਹਰਬਾਨ ਇਹ ਬਣਤਾਂ ਬਣਾ ਰਹੇ ਹੈ ਵੀ ਇਹਨਾਂ ਨੇ ਤਾਂ ਔਲਾਦ ਹੋਣੀ ਨਹੀਂ ਹੈ, ਆਪਣਾ ਹੀ ਪੁੱਤਰ, ਆਪਣਾ ਹੀ ਬੱਚਾ ਛੇਵਾਂ ਗੁਰੂ ਬਣੂੰਗਾ। ਸੋ ਪਿਆਰੇ ਖਾਲਸਾ ਜੀ, ਇਹੋ ਜਿਹੀਆਂ ਬਣਤਾਂ ਬਣਾਈਆਂ ਫੇਲ ਹੋ ਗਈਆਂ। ਜਿਹਦੇ ਮਨ ਦੇ ਮਨਸੂਬੇ ਆ, ਕਿਸੇ ਦੇ ਗਲਤ ਪ੍ਰਤੀ ਸੋਚਾਂਗੇ, ਗਲਤ ਖਿਆਲ ਰੱਖਾਂਗੇ, ਗਲਤ ਵਿਚਾਰ ਹੋਣਗੇ, ਉਹ ਕਦੇ ਵੀ ਮਨਸੂਬੇ ਪਾਰ ਨਹੀਂ ਹੋ ਸਕਦੇ। ਫਿਰ ਕਹਿੰਦੇ ਵੀ ਸਾਡੇ ਨਾਲ ਰੱਬ ਨੇ ਐਂ ਕਿਉਂ ਕਰਤਾ, ਰੱਬ ਦਾ ਕਿਸੇ ਦਾ ਵੈਰੀ ਨਹੀਂ, ਆਪਾਂ ਦੋਸ਼ ਦਿੰਦੇ ਹਾਂ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਤੀਜਾ ਆਵਰ ਜਾਣਾ। ਸਾਡੇ ਕਰਮਾਂ ਦਾ ਹੀ ਹੈ ਜੋ ਅਸੀਂ ਗੁਰੂ ਸਾਹਿਬ ਦੇ ਮੁਬਾਰਕ ਚਾਨਾਂ 'ਚ ਬੈਠੇ ਹਾਂ। ਕੋਈ ਪਿੱਛੇ ਚੰਗਲਾ ਊਜਲ ਕਰਮ ਕਰਿਆ ਹੋਊਗਾ, ਜੋ ਗੁਰੂ ਸਾਹਿਬ ਦੇ ਮੁਬਾਰਕ ਚਾਨਾਂ 'ਚ ਬੈਠੇ ਹਾਂ, ਹਰਜਾ ਸਰਵਣ ਕਰ ਰਹੇ, ਗੁਰੂ ਦੇ ਦਰਸ਼ਨ ਕਰ ਰਹੇ ਹਾਂ, ਔਰ ਜੋ ਹੁਣ ਬੀਜ ਰਹੇ ਹੈ ਇਹ ਦਰਗਾਹ 'ਚ ਵੀ ਹਰਾ ਹੋਊਗਾ। ਆਓ ਸਭ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤ ਦਾ ਫਤਿਹ ਦੀ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ, ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਹੈ ਜਦੋਂ ਆਪਾਂ ਗੁਰੂ ਦੀ ਗੋਦ ਵਿੱਚ ਬੈਠਦੇ। ਸਾਰੇ ਤੁਸੀਂ ਹਜ਼ੂਰ ਬੈਠੇ ਹੋ, ਹੁਣ ਵੀ ਅਸੀਂ ਹਜ਼ੂਰ ਖੜੇ ਹਾਂ, ਜਾਂ ਭਾਈ ਸਾਹਿਬ ਚੌਰ ਸਾਹਿਬ, ਸਾਰੇ ਹੀ ਅਸੀਂ ਗੁਰੂ ਸਾਹਿਬ ਦੀ ਗੋਦ ਵਿੱਚ ਬੈਠੇ ਹਾਂ, ਸਾਰੇ ਹੀ ਅਸੀਂ ਹਜ਼ੂਰੀ 'ਚ ਬੈਠੇ ਹਾਂ, ਸਾਰੇ ਹੀ ਤੁਸੀਂ ਧੰਤਾ ਦੇ ਯੋਗ ਹੋ। ਗੁਰੂ ਸਾਹਿਬ ਤੁਹਾਡੀਆਂ ਸਵਾਵਾਂ ਅਤੇ ਪਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਇੱਕ ਵਾਰੀ ਸਾਰੀ ਸੰਗਤ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜਾ ਗੁਰਸਿੱਖ ਆਏ ਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਇਹੋ ਜਿਹੀ ਅਰਦਾਸ ਕਰਦਾ, ਜਿਹੜੀ ਰੂਹ ਅੰਦਰੋਂ ਵੀ ਰੱਜੀ ਹੈ ਅਤੇ ਬਾਹਰੋਂ ਵੀ ਰੱਜੀ ਹੋਈ ਹੈ, ਉਹ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਇਹ ਅਰਦਾਸ ਕਰਦੇ, ਸੱਚੇ ਪਾਤਸ਼ਾਹ ਜਿਸ ਤਰ੍ਹਾਂ ਮੇਰੇ 'ਤੇ ਕਿਰਪਾ ਕੀਤੀ ਹੈ, ਜਾਂ ਸਾਨੂੰ ਨਵਾਜਿਆ ਹੈ, ਸਾਨੂੰ ਭਰਪੂਰ ਕੀਤਾ ਹੈ, ਸਾਰਿਆਂ 'ਤੇ ਦਇਆ ਕਰ ਦਿਓ, ਸਾਰਿਆਂ 'ਤੇ ਕਿਰਪਾ ਕਰ ਦਿਓ। ਜੇ ਵਿਗੜੀ ਬਣ ਜਾਵੇ ਮੇਰੀ ਕੀ ਘੜ ਦੂ ਦੱਸ ਤੇਰਾ, ਘੁੰਮਣ ਘੇਰੀ ਵਿੱਚ ਗੋਤੇ ਲਾਵਾਂ, ਕਰਦੇ ਦੂਰ ਹਨੇਰਾ, ਚਵਣ ਪਿਆਰ ਦਾ ਖਿਲਿਆ ਤੂੰ ਪਤ ਚੜ ਲਿਆਵੀ ਨਾ, ਦਰ ਤੇਰੇ 'ਤੇ ਆ ਗਏ ਤੂੰ ਠਕਰਾਵੀ ਨਾ, ਅੱਜ ਸ਼ਰਨ ਪਿਆਂ ਦੀ ਰੱਖ ਲੈ ਤੂੰ ਛੱਡ ਜਾਵੀ ਨਾ। ਮਹਾਰਾਜ ਠੀਕ ਹੈ, ਅਸੀਂ ਮੰਨਦੇ ਹਾਂ, ਅਸੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਹਾਂ ਕਿ ਅਸੀਂ ਔਗਣਹਾਰ ਹਾਂ, ਗੁਨਾਹਗਾਰ ਹਾਂ, ਪਾਪੀ ਹੈ, ਸੰਸਾਰੀ ਜੀਵ ਹਾਂ, ਕਲਯੁਗੀ ਜੀਵ ਹਾਂ, ਮਾਤ ਲੋਕ ਤੇ ਵਿਚਰਦਿਆਂ ਤੋਂ ਜਾਣੇ ਅਜਾਣੇ 'ਚ ਗਲਤੀਆਂ ਹੋ ਜਾਂਦੀਆਂ, ਨਹੀਂ ਪਤਾ ਲੱਗਦਾ, ਕੁਝ ਕੀਤੀਆਂ ਹੋਣੀਆਂ, ਕੁਝ ਹੋ ਗਈਆਂ ਹੋਣੀਆਂ, ਪਰ ਜਦੋਂ ਅਸੀਂ ਤੇਰੀ ਸ਼ਰਨ ਤੱਕੀ ਆ, ਸਾਨੂੰ ਤੇਰਾ ਦੁਬਾਰਾ ਮਿਲਿਆ, ਤੁਸੀਂ ਸਾਡੇ 'ਤੇ ਕਿਰਪਾ ਕਰ ਦਿਓ, ਸਾਡਾ ਹਿਰਦਾ ਨਿਰਮਲ ਕਰ ਦਿਓ। ਦੂਈ ਦਵੈਸ਼ ਹੀਨ ਭਾਵਨਾ ਇੱਕ ਪਾਸੇ ਹੋ ਜਾਵੇ ਅਤੇ ਤੇਰਾ ਹੀ ਜਾਪ ਚੱਲੇ, ਸਵਾਸ ਸਵਾਸ ਹਰੀ ਨਾਮ ਲੈ ਬਿਰਥਾ ਜਾਏ ਨ ਕੋਏ, ਕਿਆ ਜਾਣੇ ਸਵਾਸ ਕਾ ਆਵਨ ਹੋ ਨਾ ਹੋਏ। ਗੁਰੂ ਸਾਹਿਬ ਦਾ ਸ਼ਬਦ
ਗੁਰੂ ਦੀ ਬਾਣੀ ਦਾ ਸ਼ਬਦ ਹਰੇਕ ਸਿੱਖ ਨੂੰ, ਹਰੇਕ ਜੀਵ ਜਗਿਆਸੂ ਨੂੰ ਸਵਾਸ ਸਵਾਸ ਉਹਦਾ ਨਾਮ ਜਪਣਾ ਚਾਹੀਦਾ। ਇਹ ਨਹੀਂ ਹੈ ਵੀ ਸੁਬਾਹ ਨਾਮ ਜਪ ਲਿਆ ਜਾਂ ਸ਼ਾਮ ਨੂੰ ਜਪ ਲਿਆ, ਦਿਨੇ ਕੁਝ ਮਰਜ਼ੀ ਕਰੀ ਚਲੋ, ਕਾਰ ਵੀ ਕਰਨਾ। ਹੱਥ ਕਾਲ ਵੱਲ, ਚਿੱਤ ਯਾਰ ਵੱਲ, ਹਿਰਦੇ ਵਿੱਚੋਂ ਵੀ ਆਪਾਂ ਗੁਰੂ ਸਾਹਿਬ ਨੂੰ ਧਿਆ ਸਕਦੇ ਹਾਂ। ਇੱਕ ਵਾਰ ਭਗਵਾਨ ਦਾ ਨਾਮ ਲਈਏ, ਕੀਤੇ ਕੋਟ ਪਰਾਧ ਦਾ ਨਾਸ਼ ਹੋਵੇ। ਜਦੋਂ ਅਸੀਂ ਗੁਰੂ ਨੂੰ ਧਿਆਉਂਦੇ ਹਾਂ ਸੱਚੇ ਹਿਰਦੇ ਵਿੱਚੋਂ, ਦੇਖੋ ਆਪਾਂ ਅਰਦਾਸ ਕਰਦੇ ਹਾਂ, ਕਿਸੇ ਦੀ ਕੋਈ ਅਰਦਾਸ ਆ, ਕਿਸੇ ਦੀ ਕੋਈ ਅਰਦਾਸ ਹੈ, ਅਸੀਂ ਇਸੇ ਦਰ ਤੋਂ ਮੰਗਣਾ, ਅਸੀਂ ਆਪਣੇ ਗੁਰੂ ਤੋਂ ਹੀ ਮੰਗਣਾ ਹੈ। ਜਿਸ ਤਰ੍ਹਾਂ ਪਿਤਾ ਹੁੰਦਾ ਏ, ਉਹਦੇ ਜਿੰਨੇ ਬੱਚੇ ਹੁੰਦੇ ਆ, ਪਿਤਾ ਮੁਖੀ ਹੁੰਦਾ ਘਰ ਦਾ, ਬੱਚੇ ਜੋ ਚੀਜ਼ਾਂ ਮੰਗਦੇ ਆ ਕਿਸੇ ਹੱਦ ਤੱਕ ਪਿਤਾ ਪੂਰੀਆਂ ਕਰਦਾ ਲੋੜਾਂ ਬੱਚਿਆਂ ਦੀਆਂ। ਪਰ ਇੱਥੇ ਆ ਕੇ ਅਸੀਂ ਸਾਰੇ ਮੰਗਦੇ ਹਾਂ ਗੁਰੂ ਦੇ ਦੁਆਰੇ ਤੇ ਆ ਕੇ, ਗੁਰੂ ਤੋਂ ਦਾਤਾਂ ਮੰਗਦੇ ਹਾਂ, ਕਿਸੇ ਦੀ ਕੋਈ ਅਰਦਾਸ ਹੈ, ਕਿਸੇ ਦੀ ਕੋਈ ਅਰਦਾਸ ਹੈ, ਕਿਸੇ ਦੀ ਕੋਈ ਅਰਦਾਸ ਹੈ, ਕਿਸੇ ਦੀ ਕੋਈ ਅਰਦਾਸ ਹੈ। ਜੇ ਅਸੀਂ ਵਿਸ਼ਵਾਸ ਸ਼ਰਧਾ ਪੱਕਾ ਲੈ ਕੇ ਗੁਰੂ ਦੇ ਪਾਵਨ ਸਥਾਨ ਤੇ ਆਉਂਦੇ ਹਾਂ, ਕਿਉਂਕਿ ਸਾਡੇ ਵਿਸ਼ਵਾਸ ਸ਼ਰਧਾ ਨੂੰ ਹੀ ਬੇੜੇ ਲੱਗਣੇ ਹੈ, ਭਾਗ ਲੱਗਣੇ ਹਨ, ਗੁਰੂ ਨੇ ਕਿਰਪਾ ਕਰਨੀ ਹੈ। ਇਹਨੇ ਵੀ ਉੱਪਰੋਂ ਉੱਪਰੋਂ ਵੀ ਬੱਧਾ ਚੱਟੀ ਜੋ ਪਰੇ ਨਾ ਗੁਣ ਉਪਕਾਰ, ਜੇ ਕੋਈ ਦੇਖਦਾ ਤਾਂ ਸੇਵਾ ਕਰ ਲਈਏ, ਜੇ ਕੋਈ ਦੇਖਦਾ ਤਾਂ ਸਿਮਰਨ ਕਰ ਲਈਏ, ਜੇ ਕੋਈ ਦੇਖਦਾ ਤਾਂ ਝਾੜੂ ਲਾ ਦਈਏ, ਜੇ ਕੋਈ ਦੇਖਦਾ ਤਾਂ ਜੋੜੇ ਝਾੜ ਦਈਏ ਜਾਂ ਸਟੇਟਸ ਵਗੈਰਾ ਪਾ ਦਈਏ, ਬੜੇ ਵਿਊ ਆਉਣਗੇ। ਇਹ ਨਹੀਂ ਹੈ ਗੱਲ, ਬੱਧਾ ਚੱਟੀ ਜੋ ਪਰੇ ਨਾ ਗੁਣ ਉਪਕਾਰ, ਫਾਰਮੈਂਟੀਆਂ ਨਹੀਂ ਹੈ, ਉੱਪਰੋਂ ਉੱਪਰੋਂ ਨਹੀਂ ਹੈ ਵੀ ਅੱਜ ਇੱਥੇ ਫਿਰਦਾ ਕੱਲ ਨੂੰ ਕਿਤੇ ਹੋਰ ਫਿਰਦਾ, ਇਹ ਕੰਮ ਕਰਾਉਣ ਦਾ ਮਾਰਾ, ਇਹਨੇ ਵੀ ਉੱਪਰੋਂ ਜੁੜੇ ਹੋਏ ਹੈ। ਜਿਹੜੀਆਂ ਰੂਹਾਂ ਅੰਦਰੋਂ ਜੁੜਦੀਆਂ ਹਨ, ਉਹਨਾਂ ਤੇ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਸੋ ਪਿਆਰੇ ਖਾਲਸਾ ਜੀ, ਸਿਦਕੀ ਸਿੱਖ ਸੂਰਮਾ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰਾ ਸਿੱਖ ਭਾਈ ਤਾਰੂ ਸਿੰਘ, ਉਹਦਾ ਇਤਿਹਾਸ ਆਰੰਭ ਹੈ, ਉਸ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਹੈ। ਭਾਈ ਤਾਰੂ ਸਿੰਘ ਨੇ ਜੰਗਲ ਦੇ ਵਿੱਚ ਜਾ ਕੇ ਜੋ ਸਿੰਘ ਰਹਿੰਦੇ ਹੈ ਉਹਨਾਂ ਨੂੰ ਜਾ ਕੇ ਦੱਸਿਆ ਵੀ ਮਾਛੀ ਰਹੀਮ ਬਖਸ਼ਾ ਪੱਟੀ ਦੇ ਜ਼ਾਲਮ ਜ਼ਫਰ ਬੇਗ ਉਹਦੀ ਧੀ ਨੂੰ ਚੱਕ ਕੇ ਲੈ ਗਿਆ, ਜ਼ਬਰਦਸਤੀ ਨਿਕਾਹ ਵਿਆਹ ਕਰਾਉਣਾ ਚਾਹੁੰਦੇ ਹੈ। ਇੱਕ ਤਾਂ ਉਮਰ ਬੜੀ ਲੜਕੀ 16 ਕੁ ਸਾਲਾਂ ਦੀ ਹੈ, ਉਹਦੀ ਉਮਰ ਜ਼ਿਆਦਾ ਹੈ, ਪਰ ਇਹ ਗਰੀਬ ਹੈ, ਇਹ ਨਿਹੱਥਾ ਹੈ, ਕੁਝ ਕਰ ਨਹੀਂ ਸਕਿਆ, ਨਾ ਲੜ ਸਕਦਾ, ਮੈਨੂੰ ਮਿਲ ਗਿਆ ਸੀਗਾ, ਇਹ ਤਾਂ ਖਤਮ ਹੋਣ ਚੱਲਿਆ ਸੀ। ਇਹਦੀ ਧੀ ਨੇ ਕਹਿਤਾ ਸੀ, ਬਾਪੂ ਸਿੱਖਾਂ ਨੂੰ ਕਹਿ ਦੀ ਜੰਗਲਾਂ 'ਚ ਹੋਣਗੇ, ਜੇ ਮੈਨੂੰ ਬਚਾ ਸਕਦੇ ਤਾਂ ਉਹ ਬਚਾਉਣਗੇ, ਹੋਰ ਕਿਸੇ ਤੋਂ ਆਸ ਨਾ ਰੱਖੀ। ਪਰ ਰਹੀਮ ਬਖਸ਼ ਚਲਿਆ ਗਿਆ ਜਕਰੀਏ ਖਾਨ ਦੇ ਕੋਲੇ ਲਾਹੌਰ, ਉੱਥੇ ਫਰਿਆਦੀ ਬਣ ਕੇ ਗਿਆ, ਪਰ ਕੋਈ ਨਹੀਂ ਸੁਣੀ ਹੈ, ਉਲਟਾ ਉਹਨੂੰ ਹੀ ਮੰਦਾ ਬੋਲੇ ਹੈ। ਹੁਣ ਇਹਦੇ ਕੋਲੇ ਬੈਠਾ ਹੈ ਭਾਈ ਤਾਰੂ ਸਿੰਘ ਦੇ ਕੋਲੇ, ਇਹਨੂੰ ਫਰਿਆਦ ਕੀਤੀ ਹੈ ਤੇ ਦੋਵੇਂ ਜਾਣੇ ਗਏ ਆ ਜੰਗਲਾਂ ਦੇ ਵਿੱਚ, ਪ੍ਰਸ਼ਾਦਾ ਛਕਿਆ ਨਹੀਂ ਹੈ ਖਾਲਸੇ ਨੇ। ਉਹ ਖਾਲਸਾ ਕਹਿੰਦਾ, ਭਾਈ ਤਾਰੂ ਸਿੰਘ, ਇਸ ਗਰੀਬ ਦੀ ਲੜਕੀ ਨੂੰ ਜਿੰਨੀ ਦੇਰ ਤੱਕ ਇਹਦੇ ਘਰੇ ਨਹੀਂ ਪਹੁੰਚਾਉਂਦੇ, ਓਨੀ ਦੇਰ ਤੱਕ ਆਪਾਂ ਲੰਗਰ ਨਹੀਂ ਛਕਣਾ, ਖਾਲਸੇ ਦਾ ਵਿਰੁੱਧ ਹੈ। ਕਿਉਂਕਿ ਪੰਜਵਾਂ ਪੁੱਤ ਖਾਲਸਾ ਗੁਰੂ ਦਾ ਪੁੱਤ ਹੈ, ਚਾਰ ਤਾਂ ਸਾਹਿਬਜ਼ਾਦੇ ਹੈ ਮਹਾਰਾਜ ਦੇ ਜੋ ਕੁਰਬਾਨ ਕਰਤੇ ਹੈ, ਜੋ ਪੰਜਵਾਂ ਪੁੱਤ ਹੈ ਖਾਲਸਾ, ਗੁਰੂ ਸਾਹਿਬ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੂਨ ਵਾਸ। ਆਏ ਪੰਜ ਸਿੰਘ ਜਾਂਦੇ ਹੈ, ਉਹ ਦੁਸ਼ਟਾਂ ਦਾ ਸੋਧਾ ਲਾ ਕੇ ਰਹੀਮੇ ਬਖਸ਼ ਦੀ ਲੜਕੀ ਨੂੰ ਉਹਦੇ ਚੁੰਗਲ ਤੋਂ ਛਡਾ ਕੇ ਉਹਦੇ ਘਰੇ ਭੇਜ ਕੇ ਆਉਂਦੇ ਆ, ਬਾਏ ਇੱਜ਼ਤ ਬਾਏ ਸੁਰੱਖਿਅਤ, ਫੇਰ ਆ ਕੇ ਪ੍ਰਸ਼ਾਦਾ ਛਕਦੇ ਆ। ਰਿਪੋਰਟਾਂ ਪਹੁੰਚੀਆਂ ਏ ਉਹ ਦੁਸ਼ਟ ਕੋਲੇ ਵੀ, ਜਕਰੀਏ ਖਾਨ ਕੋਲੇ ਵੀ ਸਰਕਾਰ ਦਾ ਬਾਗੀ ਕਿਹੜਾ ਏ। ਉਹ ਕਹਿੰਦਾ ਮੈਂ ਤਾਂ ਸਿੱਖ ਛੱਡੇ ਨਹੀਂ ਹਨ, ਤੇ ਰਹੀਮੇ ਬਖਸ਼ ਦਾ ਕੋਈ ਖਾਨਦਾਨ ਦੇ ਵਿੱਚੋਂ ਕੋਈ ਉਹਦਾ ਰਿਸ਼ਤੇਦਾਰ, ਕੋਈ ਉਹਦਾ ਕਬੀਲੇ ਵਾਲਾ ਇਹ ਕਾਰਾ ਕਰ ਨਹੀਂ ਸਕਦਾ ਗਿਆ ਵੀ ਜਫਰ ਬੇਗ ਨੂੰ ਖਤਮ ਕਰ ਦੇਣ, ਆਏ ਹਮਲਾ ਕਰ ਦੇਣ, ਉਹਦੇ ਮਹਿਲਾਂ ਜਾ ਵੜਨ। ਇਹਦੀ ਤਾਂ ਉਨੀ ਮੰਜ਼ਿਲ ਹੀ ਨਹੀਂ ਹੈ, ਇਹ ਤਾਂ ਉਨੀ ਔਕਾਤ ਦਾ ਮਾਲਕ ਨਹੀਂ ਹੈ, ਇਹ ਤਾਂ ਗੱਲ ਕੋਈ ਹੋਰ ਹੈ। ਉਹਨੇ ਆਪਣੇ ਰਿਪੋਰਟਰ ਛੱਡੇ ਹੈ, ਸੂਹੇ ਛੱਡੇ ਹੈ, ਪਤਾ ਕਰੋ ਇਹ ਕਾਰਾ ਕਿਹਦਾ ਏ। ਪੂਲੇ ਪਿੰਡ ਵਿੱਚ ਹੀ ਹਰ ਭਗਤ ਮਹੰਤ ਨਿਰੰਜਣੀਆਂ, ਉਹ ਵਸਦਾ ਦੁਸ਼ਟ, ਉਹਨੇ ਸਾਰੀ CID ਲਈ ਹੈ, ਸਾਰੀ ਖਬਰ ਲਈ ਹੈ, ਜਾ ਕੇ ਜਕਰੀਏ ਖਾਨ ਨੂੰ ਕਹਿੰਦਾ ਤੁਹਾਡਾ ਜਿਹੜਾ ਹੈ ਨਾ ਚੋਰ, ਜਿਹੜਾ ਬਾਗੀ ਹੈ, ਉਹ ਤਾਂ ਭਾਈ ਤਾਰੂ ਸਿੰਘ ਪੂਲੇ ਵਿੱਚ ਵਿੱਚ ਵਸਦਾ ਹੈ, ਉਹਨੂੰ ਜਾ ਕੇ ਘੇਰਾ ਪਾਓ, ਉਹਨੂੰ ਜਾ ਕੇ ਫੜੋ। ਲਓ ਹੁਣ ਸੁਣੋ, ਉਹ ਹੰਕਾਰ ਦਾ ਭਰਿਆ ਹੋਇਆ ਹਰ ਭਗਤ ਨਿਰੰਜਨੀਆਂ ਮਹੰਤਾ ਜਿਵੇਂ ਲਾਹੌਰ ਜਾ ਕੇ ਜਕਰੀਆ ਖਾਨ ਦੇ ਕੋਲ ਚੁਗਲੀ ਕਰਦਾ, ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰ, ਸਾਥੀ ਓਮਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ।

ਮਹੰਤ ਹਰ ਭਗਤ ਨਿਰੰਜਨੀਆ ਮਹੰਤ ਗੰਗੂ ਦੀ ਔਲਾਦ ਵਿੱਚੋਂ ਹੈ। ਜਿਹੜਾ ਗੰਗੂ ਬ੍ਰਾਹਮਣ ਹੋਇਆ ਜਿਹਨੇ ਗੁਰੂ ਸਾਹਿਬ ਨਾਲ ਧਰੋਹ ਕਮਾਇਆ, ਗਦਾਰੀ ਕੀਤੀ ਹੈ, ਗਦਾਰੀ ਉਹਦੀ ਕੌਮ ਦੇ ਵਿੱਚੋਂ ਹੈ, ਉਹਦੇ ਅੰਸ਼ ਵੰਸ਼ ਦੇ ਵਿੱਚੋਂ ਹੈ। ਹਰ ਭਗਤ ਨਿਰੰਜਨੀਆ ਮਹੰਤ ਜਾ ਕੇ ਡੈਰੀ ਦਿੰਦਾ, ਰਿਪੋਰਟ ਕਰਦਾ, ਉੱਥੇ ਜਾ ਕੇ ਕਹਿੰਦਾ ਜ਼ਕਰੀਆ ਖਾਨ, ਖਾਨ ਸਾਹਿਬ ਤੁਸੀਂ ਤਾਂ ਇਹ ਸਮਝੀ ਬੈਠੋ ਵੀ ਸਿੰਘ ਖਤਮ ਹੋ ਗਏ ਹੈ। ਆਹ ਦੇਖੋ ਪੂਲੇ ਪਿੰਡ ਵਿੱਚ ਬਾਗੀ ਵੱਸਦਾ, ਬਾਗੀ ਸਰਕਾਰ ਦਾ ਬਾਗੀ ਹੈ, ਉਹਨੂੰ ਜਾ ਕੇ ਫੜੋ, ਉਹਦਾ ਪੂਰਾ ਮੇਲ ਮਿਲਾਪ ਹੈ, ਲੰਗਰ ਉਹਦੇ ਘਰੋਂ ਜਾਂਦਾ, ਲੰਗਰ ਉਹਦੇ ਘਰੋਂ ਜਾਂਦਾ, ਲੰਗਰ ਉਹਦੇ ਘਰੋਂ ਜਾਂਦਾ ਹੈ, ਲੰਗਰ ਬਣਦਾ ਉਹਦੇ ਘਰੋਂ। ਜਦੋਂ ਲੰਗਰ ਦਾ ਸਾਰਾ ਨਾਂ ਲਿਆ ਨਾ, ਕਹਿੰਦਾ ਬਾਗੀਆਂ ਨੂੰ ਪਨਾਹ, ਜਿਹੜਾ ਬਾਗੀਆਂ ਨੂੰ ਪਨਾਹ ਦੇਵੇ ਉਹ ਵੀ ਬਾਗੀ ਹੈ। ਸੋ ਪਿਆਰੇ ਖਾਲਸਾ ਜੀ, ਉਹ ਭੜਕ ਉੱਠਿਆ ਹੈ ਜ਼ਕਰੀਆ ਖਾਨ, ਭੜਕ ਉੱਠਿਆ, ਕਹਿੰਦਾ ਏ ਹੁਣੇ ਹੀ ਹੁਕਮ ਕਰਦਾ ਥਾਣੇਦਾਰ ਨੂੰ ਕਿ ਜਿੰਨੇ ਮਰਜ਼ੀ ਪੁਲਿਸ ਕਰਮਚਾਰੀ ਲੈ ਜਾਓ, ਪੂਲੇ ਪਿੰਡ ਨੂੰ ਘੇਰਾ ਪਾ ਲਓ, ਪੂਲੇ ਪਿੰਡ ਨੂੰ। ਆ ਜਾਂਦਾ ਥਾਣੇ ਦਾ ਸਿਪਾਹੀ ਲੈ ਕੇ, ਪੂਲੇ ਪਿੰਡ ਨੂੰ ਘੇਰਾ ਪਾ ਲੈਂਦੇ ਆ। ਜਿਹੜਾ ਸਰਦਾਰ ਤਾਰੂ ਸਿੰਘ, ਉਹਦਾ ਖੇਤ ਹੁੰਦਾ ਏ, ਆਪਦੇ ਖੇਤ ਹੁੰਦਾ ਏ, ਕੋਈ ਜਾ ਕੇ ਦੱਸਦਾ ਕਹਿੰਦਾ ਤਾਰੂ ਸਾਹਿਬ ਜੇ ਭੱਜ ਹੁੰਦਾ ਤਾਂ ਭੱਜ ਲਾ, ਪੂਲੇ ਪਿੰਡ ਨੂੰ ਘੇਰਾ ਪਾ ਲਿਆ। ਤਾਰੂ ਸਿੰਘ ਕਹਿੰਦਾ ਮੈਂ ਭੱਜਣਾ ਨਹੀਂ ਹੈ, ਅਸੀਂ ਪਰਉਪਕਾਰ ਕੀਤਾ ਏ, ਜੇ ਇਹਨਾਂ ਦੀ ਨਜ਼ਰ ਵਿੱਚ ਅਸੀਂ ਬਾਗੀ ਹੈ ਤਾਂ ਕੋਈ ਗੱਲ ਨਹੀਂ, ਫਿਰ ਬਾਗੀ ਸਹੀ, ਪਰਵਾਹ ਨਹੀਂ ਹੈ ਮੌਤ ਦੀ, ਕੋਈ ਪਰਵਾਹ ਨਹੀਂ ਹੈ। ਉਹ ਤੁਰਿਆ ਆਉਂਦਾ ਏ ਤੇ ਰਿਪੋਰਟ ਮਿਲੀ ਹੈ, ਕਹਿੰਦੇ ਉਹਦਾ ਖੇਤ ਆ, ਖੇਤ ਵਾਲੇ ਰਾਹ ਤੇ ਆ ਕੇ ਜਾਲਮਾਂ ਨੇ ਹੱਥ ਕੜੀਆਂ ਲਾ ਲਈਆਂ ਏ, ਪੈਰਾਂ ਨੂੰ ਬੇੜੀਆਂ ਲਾ ਲਈਆਂ, ਹੱਥਾਂ ਨੂੰ ਹੱਥ ਕੜੀਆਂ ਲਾ ਲਈਆਂ ਹਨ, ਲੈ ਕੇ ਜਾ ਰਹੇ ਹੈ। ਹੁਣ ਭੈਣ ਤੇ ਮਾਂ ਆ ਗਈਆਂ, ਇੱਥੇ ਭੈਣ ਦਾ ਬਿਆਨ ਆਉਂਦਾ ਹੈ, ਉਹ ਕਵਿਤਾ ਕੱਢੋ। ਭੈਣ ਤੇ ਮਾਂ ਆ ਗਈਆਂ, ਕਿਉਂਕਿ ਭੈਣ ਵੀ ਵਿਧਵਾ, ਭੈਣ ਵੀ ਆਪਣਾ ਵਿਧਵਾ ਏ ਤੇ ਮਾਂ ਵੀ ਵਿਧਵਾ ਹੈ, ਦੋਵੇਂ ਜਾਣੀਆਂ ਆਉਂਦੀਆਂ ਹਨ। ਭੈਣ ਕਹਿੰਦੀ ਹੈ ਵੀਰਾ ਆਹ ਕੀ ਹੋ ਗਿਆ, ਕੀ ਭਾਣਾ ਵਰਤ ਗਿਆ ਏ। ਉਹ ਕਹਿੰਦਾ ਕਮਲੀਏ ਤੂੰ ਹੀ ਕਹਿੰਦੀ ਸੀ, ਤੂੰ ਹੀ ਕਹਿੰਦੀ ਸੀ ਨਾ ਸਾਰਾ ਕੁਝ ਮੈਨੂੰ, ਵੀ ਤੂੰ ਵਿਆਹ ਨਹੀਂ ਕਰਾਉਂਦਾ, ਕਿ ਸਿਹਰਾ ਗਾਉਂਦੀ ਸੀ, ਬਣਤਾਂ ਬਣਾਉਂਦੀ ਸੀਗੀ, ਆਹ ਦੇਖ ਕੇ ਰਾਂ ਮੈਂ ਆਪਣਾ ਲਾੜੀ ਮੌਤ ਮੈਨੂੰ ਵਾਜਾਂ ਮਾਰ ਰਹੀ ਹੈ, ਮੈਂ ਉਹਦੇ ਨਾਲ ਆਨੰਦ ਕਾਰਜ ਲੈਣੇ, ਵਿਆਹ ਹੋਣਾ ਮੇਰਾ ਲਾੜੀ ਮੌਤ ਦੇ ਨਾਲ। ਦੇਖੋ ਦੁਨੀਆਂ ਤੇ ਰਿਸ਼ਤੇ ਨਾਤੇ, ਰਿਸ਼ਤਿਆਂ ਦੀ ਥੋੜ ਨਾ, ਭੈਣਾਂ ਤੇ ਭਾਈਆਂ ਵਰਗਾ ਰਿਸ਼ਤਾ ਕੋਈ ਹੋਰ ਨਾ, ਭੈਣ ਤੇ ਭਰਾ ਦਾ ਅਨੋਖਾ ਰਿਸ਼ਤਾ ਹੁੰਦਾ ਹੈ, ਬੜਾ ਪਿਆਰਾ ਅਨੋਖਾ ਰਿਸ਼ਤਾ ਹੁੰਦਾ ਭੈਣ ਭਰਾਵਾਂ ਦਾ, ਬਹੁਤ ਅਨੋਖਾ ਰਿਸ਼ਤਾ ਹੈ, ਕਿਉਂਕਿ ਇੱਕੋ ਮਾਂ ਦੇ ਪੇਟੋਂ ਜਨਮ ਲੈਂਦੇ ਆ, ਇਕੱਠੇ ਖੇਡਦੇ ਆ, ਹੱਸਦੇ ਆ, ਭੈਣ ਵਿਆਹ ਕੇ ਸਹੁਰੇ ਘਰੇ ਚਲੀ ਜਾਂਦੀ ਹੈ, ਤੇ ਆਪਣਾ ਉੱਥੇ ਜਦੋਂ ਜਾਂਦੀ ਹੈ ਤੇ ਸਹੁਰੇ ਘਰੇ ਜਾ ਕੇ ਵੀ ਆਪਣਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਸਹੁਰਿਆਂ ਦੀ ਤੇ ਪੇਕਿਆਂ ਦੀ ਸੁੱਖ ਮੰਗਦੀ ਹੈ, ਵੀ ਠੰਡਾ ਬਾਦ ਦਾ ਬੁੱਲਾ ਆਵੇ ਦੋਵੇਂ ਪਾਸਿਓਂ। ਇੱਕ ਧੀ ਜਦੋਂ ਵਿਆਹੀ ਜਾਂਦੀ ਹੈ ਨਾ, ਇੱਕ ਤੇਰਾ ਇੱਕ ਘਰ ਜੋੜਦੀ ਹੈ, ਦੂਜਾ ਜੋੜਨ ਵਾਸਤੇ ਜਾਂਦੀ ਹੈ, ਜੇ ਤਾਂ ਲਾਇਕ ਹੈ ਉਹ ਸੁਪੁੱਤਰੀ ਬੱਚੀ ਜਿਹਨੂੰ ਚੰਗੇ ਸੰਸਕਾਰ ਮਿਲੇ ਹੈ, ਕਿਉਂਕਿ ਮਾਤਾ ਪਿਤਾ ਹੀ ਗੁਣ ਭਰਦੇ ਆ ਬੱਚੇ ਬੱਚੀਆਂ ਦੇ ਵਿੱਚ। ਜੇ ਅਸੀਂ ਆਈ ਦੇਖੀ ਗਈ ਇਹ ਤਾਂ ਬਗਾਨਾ ਧਨ ਹੈ, ਇਹ ਤਾਂ ਬਗਾਨਾ ਧਨ ਹੈ, ਛੋਟੀ ਹੁੰਦੀ ਆ ਦਾਦਾ ਦਾਦੀ ਨੀ ਝੜਕਣ ਦਿੰਦੇ, ਇਹ ਤਾਂ ਬਗਾਨਾ ਧਨ ਹੈ, ਅਖੀਰ ਤੇ ਜਦੋਂ ਵਿਆਹ ਹੋਣਾ ਹੁੰਦਾ ਕਹਿੰਦੇ ਤਾਂ ਬਗਾਨਾ ਧਨ ਹੈ, ਜਦੋਂ ਵਿਆਹ ਕੇ ਜਾਂਦੀ ਹੈ ਸਹੁਰੇ ਕਰੇ ਸੱਸ ਵੀ ਕਹੂਗੀ ਤਾਂ ਬਗਾਨਾ ਧਨ ਹੈ, ਬਗਾਨੀ ਪਰਾਈ ਪਰਾਈ ਵੱਜੀ ਜਾ ਰਹੀ ਹੈ, ਲੜਕੀ ਜਾਂ ਇਸਤਰੀ ਹੈ। ਸੋ ਪਿਆਰੇ ਖਾਲ, ਜਿਹੜੀ ਸਾਡੀ ਲੜਕੀ ਹੈ ਜੋ ਸਾਡੇ ਘਰੇ ਉਹ ਤਾਂ ਸਾਡੀ ਹੈ ਹੀ ਨਹੀਂ ਹੈ, ਪਤਾ ਹੀ ਹੈ ਰਾਜੇ ਮਹਾਰਾਜੇ ਇਸ ਅੱਗੇ ਪਾਤਸ਼ਾਹ ਨਹੀਂ ਰੱਖ ਸਕੇ, ਗੁਰੂ ਸਾਹਿਬ ਦੀਆਂ ਪੁੱਤਰੀਆਂ ਹੋਈਆਂ ਉਹਨਾਂ ਨੇ ਵੀ ਵਿਆਹ ਕੀਤੇ ਆ। ਸੋ ਜਿਹੜੀ ਸਾਡੇ ਘਰੇ ਸਾਡੀ ਨੂੰਹ ਬਣ ਕੇ ਆਉਣੀ, ਸਾਡੇ ਬੱਚੇ ਨੂੰ ਵਿਆਹ ਜਾਣੀ, ਅਸਲ ਧੀ ਤਾਂ ਸਾਡੀ ਉਹ ਹੈ। ਜੇ ਸੱਸ ਸਹੁਰਾ ਨੂੰਹ ਦੇ ਨਾਲ ਪਿਆਰ ਕਰਨ, ਧੀ ਵਾਲਾ ਵਰਤਾਵਾ ਕਰਨ, ਉੱਥੇ ਕੋਈ ਪੁਆੜੇ ਪੈਂਦੇ ਹੀ ਨਹੀਂ ਹਨ, ਉੱਥੇ ਤਾਂ ਪ੍ਰੇਮ ਹੀ ਪ੍ਰੇਮ ਹੈ। ਜਿਨ ਪ੍ਰੇਮ ਕੀ ਹੋ ਤਿੰਨ ਹੀ ਪਰਵ ਪਾਇਓ, ਪ੍ਰੇਮ ਮੁਰੇ ਕੋਈ ਨੇਮ ਨਹੀਂ ਹੈ। ਭੈਣ ਤੇ ਭਰਾਵਾਂ ਦਾ ਅਰੋਖਾ ਰਿਸ਼ਤਾ ਹੁੰਦਾ। ਹੁਣ ਭੈਣ ਕਹਿੰਦੀ ਹੈ ਮੇਰਾ ਵੀਰ ਵਿਦੋਸ਼ਾ ਏ, ਇਹਨਾਂ ਜਾਲਮਾਂ ਨੇ ਮੇਰੇ ਭਰਾ ਨੂੰ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਕਿਉਂ ਲਾਈਆਂ ਹਨ। ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ

ਗੁਰੂ ਨਾਨਕ ਮਹਾਰਾਜ ਦੀ ਵੱਡੀ ਭੈਣ ਭੈਣ ਨਾਨਕੀ। ਆਪਾਂ ਨੂੰ ਪਤਾ ਕਿ ਭੈਣ ਨਾਨਕੀ ਦੀ ਕੋਈ ਔਲਾਦ ਨਹੀਂ ਹੋਈ ਤੇ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੀ ਹੈ ਮੇਰੀ ਭਾਬੋ ਮਾਤਾ ਸੁਲੱਖਣੀ ਤੂੰ ਵਿਆਹ ਕੇ ਲੈ ਕੇ ਆਇਆ ਏ, ਸਮਾਂ ਲੰਘ ਰਿਹਾ ਏ, ਇਹਦੀ ਕੁੱਖ ਹਰੀ ਨਹੀਂ ਹੋਈ, ਭਾਗ ਨਹੀਂ ਲੱਗੇ, ਬੱਚਾ ਨਹੀਂ ਹੋਇਆ ਕੋਈ, ਤੂੰ ਖੁਦ ਨਿਰੰਕਾਰ ਹੈ, ਲੋਕਾਂ ਨੂੰ ਦਾਤਾਂ ਵੰਡਦਾ ਫਿਰਦਾ, ਮੇਰੀ ਭਾਬੀ ਨਹੀਂ ਦੱਸਦੀ ਤੈਨੂੰ। ਭੈਣ ਨਾਨਕੀ ਕਹਿੰਦੀ ਗੁਰੂ ਨਾਨਕ ਮਹਾਰਾਜ ਨੂੰ ਕਰ ਕਿਰਪਾ। ਉਹ ਕਹਿੰਦਾ ਭੈਣੇ ਕੋਈ ਨੀ, ਦੋ ਬੱਚੇ ਹੋਣਗੇ, ਦੋ ਲੜਕੇ ਹੋਏ ਹੈ ਗੁਰੂ ਨਾਨਕ ਮਹਾਰਾਜ ਦੇ ਗ੍ਰਹਿ ਵਿਖੇ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ। ਬੜਾ ਲਾਡ ਲੜਾਇਆ ਏ, ਬੇਬੇ ਨਾਨਕੀ ਨੇ ਆਪਣੇ ਭਤੀਜਿਆਂ ਨੂੰ ਬੜਾ ਲਾਡ ਲੜਾਇਆ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਨੂੰ। ਸੋ ਇਸ ਤਰ੍ਹਾਂ ਹੈ, ਭੈਣਾਂ ਸੁੱਖ ਸੰਗਦੀਆਂ ਏ, ਮੇਰੇ ਭਰਾ ਦੇ ਵੀ ਗਾਂ ਬੱਚਾ ਹੋ ਜਾਵੇ। ਇਹ ਇੱਕ ਅਨੋਖਾ ਰਿਸ਼ਤਾ ਤੇ ਅਨੋਖਾ ਹੀ ਪਿਆਰ ਹੁੰਦਾ ਹੈ, ਕਿਉਂਕਿ ਇੱਕੋ ਮਾਂ ਦੇ ਪੇਟੋਂ ਜਨਮ ਲੈਂਦੇ ਆ। ਇੱਥੇ ਹੁਣ ਤਾਰੂ ਸਿੰਘ ਦੀ ਭੈਣ ਕਹਿੰਦੀ ਮੇਰਾ ਭਰਾ ਬਦੋਸ਼ਾ ਹੈ, ਇਹਨੇ ਚੰਗਾ ਕਾਰਜ ਕੀਤਾ ਹੈ, ਇਹਨਾਂ ਦੁਸ਼ਟਾਂ ਨੇ, ਇਹਨਾਂ ਜ਼ਾਲਮਾਂ ਨੇ। ਉਹ ਜਿਹੜਾ ਮਹੰਤ ਹਰ ਭਗਤ ਨਰੰਜਨੀਆ ਮਹੰਤ ਆ, ਜਿਹਨੇ ਡੈਰੀ ਦਿੱਤੀ ਹੈ, ਚੁਗਲੀ ਕੀਤੀ ਹੈ, ਰੱਬ ਦੇਖੂਗਾ ਕੀ ਹੋਣਾ ਹੈ ਉਹਨਾਂ ਦੇ ਨਾਲ। ਪਰ ਜਿਹੜਾ ਮੇਰਾ ਹੁਣ ਭਰਾ ਹੈ ਬਦੋਸ਼ਾ, ਇਹਨੂੰ ਹੱਥ ਕੜੀਆਂ ਲਾਈਆਂ, ਕਹਿੰਦੀ ਵੀਰਾ ਹੁਣ ਆਪਣੇ ਆਖਰੀ ਮੇਲੇ ਹੈ, ਤੂੰ ਚੱਲਿਆ। ਮੈਂ ਤਾਂ ਬਣਤਾ ਬਣਾਉਂਦੀ ਸੀ, ਤੇਰਾ ਸਿਹਰਾ ਗੁੰਦੀ ਸੀਗੀ ਕਿ ਮੇਰਾ ਵੀਰ ਘੋੜੀ ਚੜੂਗਾ, ਮੇਰੀ ਭਾਬੋ ਮੇਰੀ ਭਰਜਾਈ ਘਰੇ ਆਊਗੀ, ਔਰ ਬੱਚੇ ਹੋਣਗੇ, ਮੈਂ ਖੜਾਇਆ ਕਰੂੰਗੀ, ਮੈਨੂੰ ਭੂਆ ਕਹਿ ਕੇ ਤੂਤਲੀ ਆਵਾਜ਼ ਮਾਰਿਆ ਕਰਨਗੇ। ਮੈਂ ਤਾਂ ਬੜੀਆਂ ਸੋਚਾਂ ਸੋਚੀ ਬੈਠੀ ਸੀ, ਆ ਕੀ ਭਾਣਾ ਵਰਤ ਗਿਆ। ਉਹ ਕਹਿੰਦਾ ਭੈਣੇ ਅਖੀਰਲੀ ਵਾਰ ਦਾ ਮੇਲਾ ਹੈ, ਘਬਰਾ ਨਾ, ਗਮਣਾ ਕਰ, ਇਹੀ ਲਿਖਿਆ ਹੈ ਮੇਰੀ ਕਿਸਮਤ ਵਿੱਚ, ਮੈਂ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੱਚਾ ਸੁੱਚਾ ਸਿੱਖ ਹਾਂ, ਮੈਂ ਆਪਣੇ ਬਚਨ ਤੋਂ ਥੜਕਦਾ ਨਹੀਂ ਹਾਂ, ਮੈਂ ਭੱਜ ਵੀ ਸਕਦਾ ਸੀਗਾ, ਸਿੰਘਾਂ ਕੋਲ ਜਾ ਕੇ ਜੰਗਲਾਂ 'ਚ ਵੀ ਜਾ ਸਕਦੇ, ਪਰ ਨਹੀਂ, ਅਸੀਂ ਪਰ ਉਪਕਾਰ ਕੀਤਾ, ਅਸੀਂ ਪਰ ਉਪਕਾਰ ਕੀਤਾ, ਕਿਸੇ ਦੀ ਲੜਕੀ ਬਚਾਈ ਹੈ, ਇਹਨਾਂ ਵਾਸਤੇ ਇਹ ਇਹ ਇਹ ਮੈਨੂੰ ਦੋਸ਼ ਦੇ ਰਹੇ ਹੈ, ਇਹ ਕਹਿੰਦੇ ਬਾਗੀ ਹੈ, ਗਲਤ ਕੰਮ ਕੀਤਾ ਹੈ, ਇਹਨਾਂ ਦੀਆਂ ਨਜ਼ਰਾਂ 'ਚ ਗਲਤ ਹੈ। ਪਰ ਜਿਹੜਾ ਪੰਥ ਹੈ, ਖਾਲਸਾ, ਗੁਰੂ ਦੀਆਂ ਨਜ਼ਰਾਂ ਵਿੱਚ ਤਾਂ ਉਹ ਪਰ ਉਪਕਾਰ ਹੈ। ਆਪਾਂ ਕਿਸੇ ਦੀ ਮਦਦ ਕਰੀਏ, ਉਹ ਉਪਕਾਰ ਹੁੰਦਾ, ਗੁਰੂ ਕਰਦਾ ਪਰ ਉਪਕਾਰ, ਗੁਰੂ ਦਾ ਖਾਲਸਾ ਵੀ ਪਰ ਉਪਕਾਰ ਕਰਦਾ, ਕਹਿੰਦਾ ਅਸੀਂ ਕੀਤਾ ਪਰ ਉਪਕਾਰ। ਇਹਨਾਂ ਦੀਆਂ ਅੱਖਾਂ ਨਹੀਂ ਹਨ ਦੇਖਣ ਵਾਲੀਆਂ, ਜੇ ਇਹਨਾਂ ਨੂੰ ਪਤਾ ਹੁੰਦਾ ਇਹ ਇਨਸਾਫ ਆਪ ਕਰਦੇ। ਉਹ ਵਿਚਾਰਾ ਬੁੱਢਾ ਬਜ਼ੁਰਗ ਇਨਸਾਫ ਮੰਗਲ ਗਿਆ ਸੀ ਇਹਨਾਂ ਦੇ ਕੋਲੋਂ, ਇਹ ਇਨਸਾਫ ਤਾਂ ਕੀ ਦੇਣਾ, ਧੱਕੇ ਮਾਰ ਕੇ ਉੱਥੋਂ ਕੱਢੇ, ਕੀ ਫਾਇਦਾ ਇਹੋ ਜਿਹੇ ਤਖਤਾਂ ਤੇ ਬੈਠਣ ਦਾ, ਕੀ ਫਾਇਦਾ ਇਹੋ ਜਿਹੇ ਗਵਰਨਰ ਬਣਨ ਦਾ, ਕੀ ਫਾਇਦਾ ਹੈ ਜੇ ਲੋਕਾਂ ਦਾ ਇਨਸਾਫ ਹੀ ਨਹੀਂ ਕਰਨਾ। ਉਹ ਕਿਹੜਾ ਕੋਈ ਸਿੱਖ ਸੀ, ਕਿਹੜਾ ਕੋਈ ਹਿੰਦੂ ਸੀ, ਮੁਸਲਮਾਨ ਉਹ ਸੀਗਾ, ਤੇ ਜ਼ਕਰੀਆ ਖਾਨ ਵੀ ਮੁਸਲਮਾਨ ਆ, ਜੇ ਉਹ ਇਨਸਾਫ ਕਰ ਦਿੰਦਾ, ਇਹਦੀ ਧੀ ਵਾਪਸ ਮੰਗਾ ਦਿੰਦਾ, ਸਾਨੂੰ ਕੀ ਲੋੜ ਸੀਗੀ, ਅਸੀਂ ਕਿਉਂ ਖਤਮ ਕਰਨਾ ਸੀਗਾ, ਅਸੀਂ ਆਪੇ ਬੈਠੇ ਸੀਗੇ ਉੱਥੇ। ਇਹ ਤਾਂ ਉਹਦਾ ਦੁੱਖੜਾ ਦੂਰ ਕੀਤਾ ਹੈ, ਗੁਰੂ ਦਾ ਸਿੱਖ ਕਿਸੇ ਦਾ ਦੁੱਖ ਨਹੀਂ ਜਰ ਸਕਦਾ। ਜਿਹੜਾ ਕੋਈ ਉਹਦੇ ਕੋਲ ਆਉਂਦਾ ਏ ਫਰਿਆਦੀ ਬਣ ਕੇ ਵੀ ਮੈਨੂੰ ਆਹ ਮੁਸੀਬਤ ਹੈ, ਮੇਰੀ ਮਦਦ ਕਰੋ, ਖਾਲਸਾ ਤਿਆਰ ਬਰ ਤਿਆਰ ਰਹਿੰਦਾ। ਧਰਵਾਸ ਦੇਤਾ ਭੈਣ ਨੂੰ, ਭੈਣ ਨੇ ਪਾਣੀ ਪਿਆਇਆ, ਜਾਂਦੀ ਵਾਰ ਦਾ ਲੈ ਵੀਰਾ ਪਾਣੀ ਪੀ ਲਾ। ਹੁਣ ਮਾਂ ਆ ਗਈ, ਹੁਣ ਮਾਂ ਦਾ ਬਿਆਨ ਆਊਗਾ। ਮਾਂ ਕਹਿੰਦੀ ਤਾਰੂ ਸਿਆ, ਮੈਂ ਤੈਨੂੰ ਕੁੱਖੋਂ ਜਨਮ ਦਿੱਤਾ ਹੈ, ਚਿੱਟੀ ਚੁੰਨੀ ਮੇਰੇ ਸਿਰ ਤੇ, ਚਿੱਟੀ ਚੁੰਨੀ ਤੇਰੀ ਭੈਣ ਦੇ ਸਿਰ ਤੇ ਹਾਂ, ਪਰ ਮੈਂ ਇਹ ਨਾ ਗੱਲ ਸੁਣਾ ਕਿ ਤੂੰ ਬੇਮੁੱਖ ਹੋ ਗਿਆ ਏ ਜਾਂ ਧਰਮ ਬਦਲਦਾ ਏ, ਤੈਨੂੰ ਲਾਲਚ ਦੇਣਗੇ, ਤੈਨੂੰ ਬਥੇਰਾ ਕੁਝ ਕਹਿਣਗੇ, ਉਹ ਕਚਹਿਰੀ ਦੇ ਵਿੱਚ ਕਹਿਣਗੇ ਸਾਡੇ ਵਾਲੇ ਪਾਸੇ ਆ ਜਾ, ਉਹ ਤੂੰ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜੰਦ, ਛੋਟੇ ਸਾਹਿਬਜ਼ਾਦੇ ਨੂੰ ਯਾਦ ਕਰ ਲਈ, ਉਹਨਾਂ ਵਾਲੇ ਉਹਨਾਂ ਦਾ ਚਿਹਰਾ ਦੇਖ ਲਈ ਕਰਾਂ, 7 ਸਾਲ ਤੇ 9 ਸਾਲ ਦੀਆਂ ਉਹਨਾਂ ਦੀਆਂ ਉਮਰਾਂ ਆਉਣੀ ਡੋਲੇ ਹੈ, ਤੈਨੂੰ ਵੀ ਡਲਾਉਣਗੇ, ਲਾਲਚ ਦੇਣਗੇ, ਪਰ ਤੂੰ ਡੋਲਣਾ ਨਹੀਂ ਹੈ। ਤੁਲਸੀਦਾਸ ਜੀ ਦੋਹਰਾ ਲਿਖਦੇ, ਕਹਿੰਦੇ ਜਨਨੀ ਜਣੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਝ ਰਹੇ ਕਾਹੇ ਗਵਾਵਾ ਨੂਰ। ਉਹ ਕਹਿੰਦੇ ਜੇ ਕਿਸੇ ਮਾਂ ਨੇ ਜਨਮ ਦੇਣਾ ਹੈ ਕਿਸੇ ਸੂਰਮੇ ਨੂੰ, ਕਿਸੇ ਦਾਨੀ ਨੂੰ, ਕਿਸੇ ਭਗਤ ਨੂੰ ਜਨਮ ਦੇਵੇ। ਬਾਬਾ ਫਰੀਦ ਸਾਹਿਬ ਜੇ ਭਗਤ ਬਣੇ ਹੈ, ਰੱਬ ਦੀ ਬੰਦਗੀ ਕਰੀ, ਪਿੱਛੇ ਮਾਂ ਖੜੀ ਹੈ, ਮਾਂ ਨੇ ਲਗਨ ਲਾਈ ਹੈ ਫਰੀਦ ਸਾਹਿਬ ਨੂੰ, ਔਰ ਭਗਤ ਧਰੂ ਭਗਤ ਪ੍ਰਹਿਲਾਦ, ਜੇ ਉਹ ਭਗਤ ਬਣੇ ਹੈ ਰੱਬ ਵਾਲੇ ਪਾਸੇ ਤੁਰੇ ਤਾਂ ਵੀ ਮਾਂ ਖੜੀ ਹੈ। ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਕਿਤੋਂ ਨਜ਼ਰ ਨਾ ਆਵੇ। ਦੇਖੋ ਮਾਂ ਦੇ ਹਿਰਦੇ ਵਿੱਚੋਂ ਆਪਣੇ ਬੱਚੇ ਵਾਸਤੇ ਹਮੇਸ਼ਾ ਹੀ ਅਸੀਸ ਨਿਕਲ ਰਹੀ ਹੈ ਮਾਂ। ਅੱਜ ਨੇ ਆ ਰੋਸ਼ਨੀ ਬਲਬ ਦੀ ਖੋਜ ਕੀਤੀ ਹੈ ਨਾ, ਜਿਹੜਾ ਵਿਗਿਆਨੀ ਹੈ ਥੋਮਸ ਐਡੀਸਨ, 1889 ਵਿੱਚ ਇਹਨੇ ਖੋਜ ਕੀਤੀ, ਬੜਾ ਵਿਗਿਆਨੀ ਬਣਿਆ ਇਹ ਬਾਅਦ 'ਚ,
ਪਹਿਲਾਂ ਜਦੋਂ ਪੜ੍ਹਦਾ ਸੀ ਨਾ, ਪੜ੍ਹਦਾ ਸੀ ਸਕੂਲ ਜਾਂਦਾ ਸੀਗਾ, ਇੰਨਾ ਨਲਾਇਕ ਸੀ, ਇੰਨਾ ਨਲਾਇਕ ਸੀਗਾ, ਟੀਚਰਾਂ ਨੇ ਚਿੱਠੀ ਲਿਖਤੀ ਮਾਂ ਨੂੰ, ਘਰੇ ਚਿੱਠੀ ਭੇਜਤੀ ਹੈ ਵੀ ਤੁਹਾਡਾ ਬੱਚਾ ਨਲਾਇਕ ਹੈ, ਇਹਨੂੰ ਹਟਾ ਲਓ। ਮਾਂ ਨੇ ਚਿੱਠੀ ਪੜ੍ਹੀ ਹੈ, ਇਹ ਥੋਮਸ ਆਪਦੀ ਮਾਂ ਨੂੰ ਕਹਿੰਦਾ, ਮਾਂ ਕਿੱਥੋਂ ਚਿੱਠੀ ਆਈ ਹੈ, ਕਿੱਥੋਂ ਖਾਤਾ ਆਇਆ? ਹੁਣ ਦੇਖੋ ਮਾਂ ਕੀ ਕਹਿੰਦੀ ਹੈ। ਉਹ ਕਹਿੰਦੀ, ਬੇਟਾ ਤੇਰੇ ਸਕੂਲ ਵਾਲੇ ਟੀਚਰਾਂ ਨੇ, ਉਹਨਾਂ ਦਾ ਲੈਟਰ ਆਇਆ ਹੈ। ਕੀ ਕਹਿੰਦੇ ਆ? ਬੇਟਾ ਉਹਨਾਂ ਨੇ ਇਉਂ ਕਿਹਾ ਹੈ, ਜਿਹੜਾ ਤੁਹਾਡਾ ਬੇਟਾ ਹੈ ਇਹ ਤਾਂ ਇੰਨੀ ਪੜ੍ਹਾਈ ਜਾਣਦਾ, ਇੰਨੀ ਪੜ੍ਹਾਈ ਜਾਣਦਾ, ਜੋ ਅਸੀਂ ਪੜ੍ਹਾਉਣਾ ਪਹਿਲਾਂ ਹੀ ਉਹਦਾ ਹੱਲ ਕਰ ਦਿੰਦਾ, ਸਾਥੋਂ ਪੜ੍ਹਾਇਆ ਨਹੀਂ ਜਾਂਦਾ, ਇਹਨੂੰ ਇਦੋਂ ਉੱਚੇ ਸਕੂਲ 'ਚ ਪਾਓ। ਦੇਖੋ ਮਾਂ ਦੀ ਸਿੱਖਿਆ। ਉਹ ਕਹਿੰਦਾ, ਮਾਂ ਗੱਲ ਤਾਂ ਹੋਰ ਹੈ, ਪਰ ਜੋ ਤੂੰ ਗੱਲ ਕਹੀ ਹੈ ਮੈਂ ਕਰਕੇ ਦਿਖਾਊਂਗਾ। ਅਤੇ ਫਿਰ ਉਹਨੇ ਖੋਜ ਕੀਤੀ ਅਤੇ ਬਹੁਤ ਵੱਡਾ ਵਿਗਿਆਨੀ ਬਣਿਆ। ਮਾਂ ਦੀ ਅਸੀਸ ਹੈ। ਸੋ ਪਿਆਰੇ ਖਾਲਸਾ ਜੀ, ਜੇ ਬਲਬ ਬਣਾਇਆ ਹੈ ਉਹਨੇ ਖੋਜ ਕੀਤੀ ਹੈ 1879 ਦੇ ਵਿੱਚ, ਉਹ ਬਹੁਤ ਵੱਡਾ ਵਿਗਿਆਨੀ ਬਣਿਆ। ਮਾਂ ਦੀ ਅਸੀਸ ਹੈ। ਹੁਣ ਮੈਂ ਪਹਿਲਾਂ ਹੀ ਗੱਲ ਆਰੰਭ ਕੀਤੀ ਸੀ, ਮਾਂ ਗੁਰ ਦੇਣ ਵਾਲੀ ਹੈ ਬੱਚੇ ਨੂੰ, ਜੋ ਮਾਂ ਕਹੂਗੀ ਬੱਚਾ ਉਹੀ ਕਰਦਾ ਹੈ, ਉਹੀ ਕਰੂਗਾ। ਇੱਕ ਮਾਂ ਏ, ਉਹਦੇ ਪਤੀ ਦੀ ਮੌਤ ਹੋ ਗਈ ਹੈ ਅਤੇ 15-16 ਸਾਲਾਂ ਦਾ ਉਹਦਾ ਲੜਕਾ ਏ। ਉਹ ਇੱਕ ਪੂਰਨ ਮਹਾਂਪੁਰਸ਼, ਸੰਤ ਮਹਾਂਪੁਰਸ਼ਾਂ ਦੇ ਕੋਲ ਇੱਕ ਸਕੂਟਰ 'ਤੇ ਬੈਠ ਕੇ ਜਾਂਦੇ ਹੈ, ਭਜਨੀਕ ਪੁਰਸ਼ ਹਨ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਹੁੰਦੇ। ਮਾਂ ਨੇ ਸਬਰ ਸੰਤੋਖ ਰੱਖਿਆ, ਪਤੀ ਦੀ ਮੌਤ ਨੂੰ ਭੁਲਾਇਆ ਅਤੇ ਉਹਨੇ ਲੋਕਾਂ ਦੇ ਭਾਂਡੇ ਮਾਂਝ ਮਾਂਝ ਕੇ, ਲੋਕਾਂ ਦਾ ਗੋਹਾ ਕੂੜਾ ਕਰਕੇ ਆਪਣੇ ਪੁੱਤ ਨੂੰ ਐਡਾ ਕੀਤਾ ਏ। ਅੱਜ ਉਹ ਮਾਂ ਪੁੱਤ ਉਹ ਭਜਨੀਕ ਪੁਰਸ਼ਾਂ ਦੇ ਅਸਥਾਨ 'ਤੇ ਗਏ ਹੈ, ਸਾਰੀਆਂ ਸਿੱਖ ਸੰਗਤਾਂ ਬੈਠੀਆਂ ਹਨ ਅਤੇ ਉਹ ਮਾਂ ਆਪਣੇ ਪੁੱਤ ਦੀ ਅਰਦਾਸ ਕਰਾਉਣ ਵਾਸਤੇ ਆਈ ਹੈ। ਮਹਾਂਪੁਰਸ਼ਾਂ ਨੂੰ ਕਹਿੰਦੀ, ਮਹਾਂਪੁਰਸ਼ੋ, ਤੁਹਾਡਾ ਬੜਾ ਨਾਂ ਸੁਣਿਆ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਹੋ, ਖੰਡੇ ਬਾਟੇ ਦੀ ਪਹੁਲ ਛਕਾਉਣੇ, ਬੜੇ ਪਰਉਪਕਾਰ ਕਰਦੇ ਹੋ, ਮੇਰੇ ਪੁੱਤ 'ਤੇ ਵੀ ਪਰਉਪਕਾਰ ਕਰ ਦਿਓ, ਮੇਰੇ ਬੇਟੇ ਦੀ ਅਰਦਾਸ ਕਰ ਦਿਓ, ਇਹਨੂੰ ਅਮੀਰ ਬਣਾ ਦਿਓ, ਅਰਦਾਸ ਕਰ ਦਿਓ, ਮੈਂ ਤਾਂ ਰੋਜ਼ ਅਰਦਾਸਾਂ ਕਰਦੀ ਹਾਂ, ਤੁਸੀਂ ਵੀ ਅਰਦਾਸ ਕਰ ਦਿਓ। ਮਹਾਂਪੁਰਸ਼ ਤਰਕਾਲਦਰਸ਼ੀ ਹੁੰਦੇ ਹੈ, ਜੋ ਅਸਲੀ ਹੋਣ ਸਾਰਾ ਕੁਝ ਦੱਸ ਦਿੰਦੇ ਹੈ। ਉਹਨਾਂ ਨੇ ਨੇਤਰ ਬੰਦ ਕੀਤੇ, ਨੇਤਰ ਖੋਲ੍ਹਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਸੇਵਕ ਨੂੰ ਕਹਿੰਦੇ 50 ਰੁਪਏ ਫੜਾ। 50 ਰੁਪਏ ਲੈ ਕੇ ਉਸ ਲੜਕੇ ਦੀਆਂ ਐਂ ਬੁੱਕਾਂ ਦੇ ਵਿੱਚ ਰੱਖਦੇ, ਕਹਿੰਦੇ ਲੈ ਬੇਟਾ 50 ਰੁਪਏ ਲੈ। ਮਾਂ ਨੇ ਕੀ ਕੀਤਾ, ਮਾਂ ਕਹਿੰਦੀ ਸੰਤਾਂ ਨੂੰ, ਕਹਿੰਦੀ ਅਸੀਂ ਪੈਸੇ ਨਹੀਂ ਲੈਣ ਆਏ, ਆ 50 ਨਾ ਕੀ ਆਉਂਦਾ, ਮੰਚ ਤਾਂ ਆਹੀ ਸੀ, 50 ਨਾ ਕੀ ਆਉਂਦਾ ਹੈ। ਉਹਨੇ ਪੈਸੇ ਫੜਾਤੇ ਸੰਤਾਂ ਨੂੰ, ਕਹਿੰਦੀ ਪੈਸੇ ਨਹੀਂ ਚਾਹੀਦੇ, ਮੇਰੇ ਪੁੱਤ ਨੂੰ ਅਮੀਰ ਬਣਾ ਦਿਓ ਮੋੜ 'ਤੇ। ਚਲੋ ਕਹਿੰਦੇ ਠੀਕ ਹੈ। ਉਹ ਬੈਠੇ ਦੇ ਕਹਿੰਦੇ ਪ੍ਰਸ਼ਾਦਾ ਛਕੋ। ਜਦੋਂ ਪ੍ਰਸ਼ਾਦਾ ਛਕ ਕੇ ਆਉਣ ਲੱਗੇ ਨਾ, ਅਤੇ ਸੰਤਾਂ ਨੇ ਫਿਰ ਸਿੱਖ ਨੂੰ ਕਿਹਾ, ਸੇਵਕ ਨੂੰ, ਕਹਿੰਦੇ ਉਹਨੂੰ ਬੁਲਾ ਕੇ ਲੈ ਕੇ ਆ ਲੜਕੇ ਨੂੰ। ਲੜਕੇ ਨੂੰ ਬੁਲਾਇਆ ਹੈ, ਮਹਾਂਪੁਰਸ਼ਾਂ ਨੇ ਫਿਰ ਸੱਦਿਆ, 50 ਰੁਪਏ ਫਿਰ ਫੜਾਤੇ ਆ, ਦੂਜੀ ਵਾਰੀ ਦੇਤੇ 50 ਰੁਪਏ। ਮਾਂ ਨੇ ਦੇਖ ਲਿਆ ਮੇਰੇ ਪੁੱਤ ਨੂੰ ਇੱਕ ਸਿੱਖ ਲੈ ਕੇ ਗਿਆ ਏ, ਕਹਿੰਦੀ ਪੁੱਤ ਤੈਨੂੰ ਫਿਰ ਕੀ ਕਿਹਾ ਏ? ਕਹਿੰਦੇ ਮਾਂ 50 ਰੁਪਏ ਫਿਰ ਫੜਾਤੇ ਆ, ਦੂਜੀ ਵਾਰੀ 50 ਰੁਪਏ ਮੋੜਤੇ ਹੈ। ਤੀਜੀ ਵਾਰੀ ਮਹਾਂਪੁਰਸ਼ ਅੰਦਰ ਬੈਠੇ ਹੈ ਅਤੇ ਇਹ ਆਪਣਾ ਜਾਣ ਲੱਗੇ ਹੈ ਅਤੇ ਫਿਰ ਆਵਾਜ਼ ਮਾਰੀ ਹੈ, 50 ਰੁਪਏ ਫਿਰ ਫੜਾਤੇ ਹੈ। ਤੀਜੀ ਵਾਰੀ, 3 ਵਾਰੀ 50 ਰੁਪਏ ਫੜਾਤੇ ਹੈ, ਹੁਣ ਇਹ ਜਾਣ ਲੱਗੇ ਹੈ। ਉਹਦੀ ਮਾਂ ਕਹਿੰਦੀ, ਪੁੱਤ ਆਪਾਂ ਤਾਂ ਕੁਛ ਲੈਣ ਹੋਰ ਆਏ ਸੀ, ਸੰਤ ਆਪਾਂ ਨੂੰ 50 ਰੁਪਏ ਦੇ ਰਹੇ ਹੈ, ਇਹਦੇ ਨਾਲ ਕੀ ਆਉਂਦਾ ਏ? ਕਹਿੰਦੀ ਤੂੰ ਸਕੂਟਰ ਬਾਹਰ ਕੱਢ, ਐਂ ਮੋੜ ਕੇ ਲਾ। ਸੰਤਾਂ ਦੇ ਅਸਥਾਨ ਦੇ ਮੂਹਰੇ ਰੋਡ ਵਗਦਾ ਸੀਗਾ, ਉਹ ਕਹਿੰਦੀ ਮੈਂ ਸੰਤਾਂ ਨੂੰ 50 ਰੁਪਏ ਮੋੜ ਕੇ ਆਉਣੀ ਹੈ। ਜਿਹੜਾ ਬੇਟਾ ਸੀਗਾ ਉਹਨੇ ਸਟੈਂਡ ਤੋਂ ਸਕੂਟਰ ਕੱਢਿਆ ਅਤੇ ਬਾਹਰ ਜਦੋਂ ਮੋੜ ਲੱਗਿਆ, ਬੇਧਿਆਨਾ ਹੋ ਗਿਆ, ਧਿਆਨ ਵੰਡਿਆ ਗਿਆ, ਉਹਦਾ ਅੱਧਾ ਮਾਂ ਵੱਲ ਧਿਆਨ, ਅੱਧਾ ਸਕੂਟਰ ਵੱਲ ਹੈ। ਸੜਕ ਦੇਖੀ ਨਹੀਂ ਹੈ ਕਿ ਰੋਡ ਵਗਦਾ।

ਜਾਂ ਤੂੰ ਸਾਡੇ ਕੋਲ ਪਹਿਲੀ ਵਾਰੀ ਬਚਨ ਕੀਤਾ ਸੀ, ਤੂੰ ਇਹ ਗੱਲ ਕਹੀ ਸੀ ਕਿ ਮੇਰੇ ਪੁੱਤ ਨੂੰ ਅਮੀਰ ਬਣਾ ਦਿਓ, ਕਿਹਾ ਸੀ ਨਾ ਤੂੰ। ਅਸੀਂ ਇਹਨੂੰ 50 ਰੁਪਏ ਦਿੱਤੇ, ਪਹਿਲਾਂ ਤਾਂ ਅਸੀਂ ਨੇਤਰ ਬੰਦ ਕਰਕੇ ਧਿਆਨ ਲਾਇਆ, ਅਕਾਲ ਪੁਰਖ ਦੇ ਚਰਨ ਅਰਦਾਸ ਕੀਤੀ ਹੈ। ਉੱਥੋਂ ਫਰਮਾਨ ਇਹ ਆਇਆ ਕਿ ਮਾਤਾ ਤਾਂ ਆਪਣੇ ਪੁੱਤ ਨੂੰ ਅਮੀਰ ਬਣਾਉਣਾ ਚਾਹੁੰਦੀ, ਪੁੱਤ ਦੀ ਤਾਂ ਉਮਰ ਹੀ ਹੈ ਨਹੀਂ, ਉਮਰ ਨਹੀਂ ਹੈ ਇਹਦੀ। ਇਹਨੂੰ ਅਸੀਂ 50 ਰੁਪਏ ਦੇ ਕੇ ਇਹਦੀ 50 ਸਾਲ ਉਮਰ ਵਧਾਈ ਸੀ। ਮਹਾਂਪੁਰਖਾਂ ਦਾ ਬੋਲਣਾ, ਤੁਰਨਾ, ਚੱਲਣਾ ਕਿੱਥੇ ਪ੍ਰਥਾ ਏ ਹੁੰਦਾ? ਗੁਰਬਾਣੀ ਕਹਿੰਦੀ ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿੱਥੇ ਪ੍ਰਥਾ ਏ, ਗੁਰਬਾਣੀ 'ਚ ਲਿਖਿਆ ਹੋਇਆ। ਨਹੀਂ ਸਮਝ ਸਕਦੇ ਅਸੀਂ, ਅਸੀਂ ਕਲਯੁਗੀ ਜੀਵ ਨਹੀਂ ਸਮਝ ਸਕਦੇ। ਉਹ ਮਹਾਂਪੁਰਸ਼ ਕਹਿੰਦੇ ਬੀਬੀ ਅਸੀਂ ਫੇਰ ਪੈਸੇ ਦਿੱਤੇ, ਅਸੀਂ 3 ਵਾਰੇ ਪੈਸੇ ਦਿੱਤੇ, ਇਹਦੀ ਉਮਰ ਵਧਾਈ ਸੀ, ਤੂੰ ਕੀ ਜਾਣਦੀ ਸੀਗੀ, ਤੇ ਪਰ ਤੂੰ 3 ਵਾਰੀ ਪੈਸੇ ਮੋੜ ਗਈ ਆ, ਤੇ ਆਹ ਤਾਂ ਕੁਝ ਹੋਣਾ ਸੀ, ਉਮਰ ਹੀ ਹੈ ਨਹੀਂ ਸੀ ਤੇਰੇ ਪੁੱਤ ਦੀ, ਹੁਣ ਕੀ ਕਰ ਸਕਦੇ ਹਾਂ ਅਸੀਂ। ਸੋ ਪਿਆਰੇ ਖਾਲਸਾ ਜੀ, ਮਾਂ ਤਾਂ ਚਾਹੁੰਦੀ ਹੈ ਕਿ ਮੇਰਾ ਪੁੱਤ ਅਮੀਰ ਬਣੇ, ਹੋਰ ਅਮੀਰ ਬਣੇ, ਹੋਰ ਅਮੀਰ ਬਣੇ। ਬੀਰਬਲ ਦੀ ਮਾਂ ਆਪਣੇ ਪੁੱਤ ਨੂੰ ਰਾਜਾ ਬਣਾਉਣਾ ਚਾਹੁੰਦੀ ਸੀਗੀ। ਮੋਗੇ ਆ ਕਿ ਸ਼ੋਕ ਸਮਾਚਾਰ, ਮੇਰੇ ਦੋਸਤ ਦੀ ਮਾਤਾ ਦਾ ਭੋਗ ਬੁੱਕਣ ਵਾਲਾ 6ਵੇਂ ਪਾਤਸ਼ਾਹ ਦਾ ਗੁਰਦੁਆਰਾ, ਉੱਥੇ ਭੋਗ ਪੈ ਰਿਹਾ, ਤੇ ਮੈਂ ਉੱਥੇ ਆ ਗੱਲ ਕਹੀ। ਮੈਂ ਕਿਹਾ ਵੀ ਬੀਰਬਲ ਦਾ ਜਨਮ ਹੋਣ ਵਾਲਾ ਸੀ, ਉਹਦੀ ਮਾਤਾ ਪਈ ਹੈ, ਜਨਮ ਹੋਣ ਵਾਲਾ। ਜਦੋਂ ਜਨਮ ਹੋਣ ਵਾਲਾ ਤੇ ਇੱਕ ਜੋਗੀ ਫਕੀਰ ਫਕਰ ਉਹ ਲੰਘਦਾ ਜਾ ਰਿਹਾ ਹੈ, ਉਹ ਕਹਿੰਦਾ ਵੀ ਜੋ ਬੱਚਾ ਇਸ ਵਕਤ ਜਨਮ ਲਊਗਾ ਚੋਰ ਹੋਊਗਾ, ਪਹਿਲਾ ਪੈਰ। ਜੋ ਦੂਜੇ ਪੈਰ ਜਨਮ ਲਊਗਾ ਉਹ ਸਾਧ ਹੋਊਗਾ, ਜੋ ਤੀਜੇ ਪੈਰ ਜਨਮ ਲਊਗਾ ਉਹ ਵਜ਼ੀਰ ਬਣੂਗਾ, ਜੋ ਚੌਥੇ ਪੈਰ ਜਨਮ ਲਊਗਾ ਉਹ ਰਾਜਾ ਬਣੂਗਾ। ਉਹ ਬੀਰਬਲ ਦੀ ਮਾਂ ਦੇ ਕੰਨਾਂ 'ਚੋਂ ਸੰਤਾਂ ਦੀ ਆਵਾਜ਼ ਪਈ ਹੈ, ਕਿਉਂਕਿ ਬੀਰਬਲ ਕਹਿੰਦਾ ਸੀ ਨਾ ਉਹਦੀ ਮਾਂ ਨੂੰ, ਕਹਿੰਦਾ ਮਾਂ ਮੈਂ ਵਜ਼ੀਰ ਹੈ ਪਾਤਸ਼ਾਹ ਅਕਬਰ ਦਾ, ਮੈਂ ਵਜ਼ੀਰ ਹੈ, ਮੈਂ ਤੇਰੇ ਦੁੱਧ ਦਾ ਕਰਜ਼ ਮੋੜਤਾ ਹੋਣਾ, ਮੈਂ ਤੇਰਾ ਸਾਰਾ ਕੁਝ ਲਾ ਦੇਣਾ। ਕਹਿੰਦੀ ਬੇਟਾ ਤੂੰ ਰੱਤੀ ਮਾਸਾ ਨਹੀਂ ਮੋੜ ਸਕਦਾ, ਬੱਚਾ ਚਾਹੇ ਪੁੱਤਰ ਜਿੱਡੇ ਵੱਡੇ ਮਰਜ਼ੀ ਉਹਦੇ 'ਤੇ ਚੱਲਿਆ ਜਾਵੇ, ਮਾਂ ਦਾ ਦੁੱਧ ਦਾ ਕਰਜ਼ ਰੱਤੀ ਮਾਸਾ ਨਹੀਂ ਮੋੜ ਸਕਦਾ। ਉਹ ਕਹਿੰਦੀ ਪੁੱਤ ਰੱਤੀ ਮਾਸਾ ਨਹੀਂ ਮੋੜ ਸਕਿਆ ਤੂੰ ਮੇਰਾ ਕਰਜ਼। ਉਹ ਕਹਿੰਦੀ ਲੈ ਸੁਣ, ਕਹਿੰਦੀ ਤੇਰਾ ਜਨਮ ਹੋਣ ਵਾਲਾ ਸੀਗਾ, ਸੰਤਾਂ ਨੇ ਆਹ ਗੱਲ ਕਹੀ, ਮੈਂ ਪਹਿਲਾ ਪੈਰ ਵੀ ਨੰਘਾਇਆ, ਔਖੀ ਮੈਂ ਬਹੁਤ ਹੋਈ, ਪਹਿਲਾ ਪੈਰ ਵੀ ਨੰਘਾਇਆ, ਮੈਂ ਦੂਜਾ ਪੈਰ ਵੀ ਨੰਘਾਇਆ, ਮੈਂ ਤਾਂ ਤੈਨੂੰ ਚੌਥੇ ਪੈਰ ਜਨਮ ਦੇਣਾ ਚਾਹੁੰਦੀ ਸੀ, ਮੇਰੀ ਬਸ ਹੋ ਗਈ, ਤੀਜੇ ਪੈਰ ਮੈਂ ਤੈਨੂੰ ਜਨਮ ਦਿੱਤਾ ਏ, ਉਹ ਸੰਤਾਂ ਦੇ ਬਚਨ ਹੋਏ ਸੱਚ, ਔਰ ਮੈਂ ਪੀੜਾ ਦੁੱਖ ਝੱਲਿਆ ਸਹਾਰਿਆ ਤੇਰੀ ਖਾਤਰ, ਤਾਂ ਤੈਨੂੰ ਵਜ਼ੀਰੀ ਮਿਲੀ ਹੈ। ਦੇਖੋ ਮਾਂ ਦੀ ਅਸੀਸ ਹੁੰਦੀ ਆ ਇਹ, ਮਾਂ ਆਪਣੇ ਉੱਪਰ ਲੱਖਾਂ ਦੁੱਖ ਸਹਿ ਕੇ ਵੀ ਆਪਣੇ ਬੱਚੇ ਦੀ, ਆਪਣੇ ਪੁੱਤਰਾਂ ਦੀ, ਜਿੰਨੇ ਮਰਜ਼ੀ ਹੋਣ, ਸੁੱਖ ਹੀ ਮੰਗਦੀ ਹੈ। ਮਾਂ ਦੇ ਮੁੱਖ ਦੇ ਵਿੱਚੋਂ ਆਪਣੇ ਬੱਚਿਆਂ ਵਾਸਤੇ ਹਮੇਸ਼ਾ ਹੀ ਅਸੀਸ ਨਿਕਲੀ, ਚਾਹੇ ਵਿਗੜ ਜਾਵੇ, ਚਾਹੇ ਭੈੜੀ ਸੰਗ ਦਾ ਸ਼ਿਕਾਰ ਹੋ ਜਾਵੇ, ਚਾਹੇ ਮਨਮੁੱਖਾਂ ਵਿੱਚ ਬਹਿ ਜਾਵੇ, ਫਿਰ ਹੀ ਅਰਦਾਸ ਕਰਦੀ ਸੱਚੇ ਪਾਤਸ਼ਾਹ ਮੇਰੇ ਪੁੱਤ ਨੂੰ ਸਮਤ ਬਖਸ਼ ਕਰੀ, ਮੇਰਾ ਪੁੱਤ ਇਸ ਪਾਸੇ ਆ ਜਾਵੇ, ਮਾਂ ਦੀ ਅਰਦਾਸ। ਇਧਰੋਂ ਹੁਣ ਭਾਈ ਤਾਰੂ ਸਿੰਘ ਦੀ ਮਾਂ ਕਹਿੰਦੀ ਪੁੱਤ ਆ ਮੇਰੇ ਸਿਰ ਤੇ ਚਿੱਟੀ ਚੁੰਨੀ ਹੈ, ਆ ਤੇਰੀ ਭੈਣ ਵੀ ਵਿਧਵਾ, ਮੈਂ ਵੀ ਵਿਧਵਾ, ਤੇਰਾ ਪਿਤਾ ਚੱਲਿਆ ਗਿਆ ਏ, ਅਸੀਂ ਸਬਰ ਸੰਤੋਖ ਰੱਖਿਆ ਏ, ਅਸੀਂ ਭਾਣਾ ਮੰਨਿਆ ਏ, ਅਸੀਂ ਗੁਰੂ ਦੇ ਸਿੱਖ ਹਾਂ, ਸਾਡੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਭਾਣਾ ਮੰਨਿਆ ਉਹਨਾਂ ਨੇ, ਕੀ ਨਹੀਂ ਸੀ ਕਰ ਸਕਦੇ 5ਵੇਂ ਪਾਤਸ਼ਾਹ? ਅੱਖ ਝਪਕਣ ਤੋਂ ਪਹਿਲਾਂ ਲਾਹੌਰ ਤੇ ਦਿੱਲੀ ਨੂੰ ਗਰਕ ਕਰ ਸਕਦੇ ਸੀ, ਖਤਮ ਕਰ ਸਕਦੇ, ਫਨਾ ਕਰ ਸਕਦੇ ਸੀਗੇ, ਪਰ ਸਤਿਗੁਰਾਂ ਨੇ ਸਬਰ ਸੰਤੋਖ ਭਾਣਾ ਮੰਨਿਆ। ਉਹ ਕਹਿੰਦੀ ਪੁੱਤ ਜੇ ਸਾਡੇ ਗੁਰਾਂ ਨੇ ਭਾਣਾ ਮੰਨਿਆ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ 4 ਪੁੱਤ ਚਾਰੇ ਵਾਰ ਤੇ ਸਾਡੇ ਉੱਤੋਂ ਦੀ, ਉਹਨਾਂ ਨੂੰ ਵੀ ਉਹਨਾਂ ਨੇ ਦਿੱਤੇ ਨਾ, ਕਿਹਾ ਵੀ ਬੇਗਵਾਂ ਡੋਲੇ ਦੇ ਨੇ ਛੋਟੇ ਸਾਹਿਬ ਜਦੋਂ ਕਹਿੰਦੇ ਸੀਗੇ, ਲਾਲਚ ਦੇ ਠਕਰਾ ਤੇ ਪੁੱਤ ਤੈਨੂੰ ਵੀ ਲਾਲਚ ਦੇਣਗੇ, ਤੇਰੀਆਂ ਸਿਫਤਾਂ ਕਰਨਗੇ, ਤੈਨੂੰ ਬਹੁਤ ਕੁਛ ਕਹਿਣਗੇ, ਪਰ ਪੁੱਤ ਤੂੰ ਡੋਲ ਨਾ ਜਾਈ, ਤੂੰ ਆਪਣਾ ਧਰਮ ਨਾ ਛੱਡ ਜੀ, ਹਾਂ ਤੂੰ ਕੁਰਬਾਨ ਹੋ ਜਾਵੇਂ ਸਿੱਖ ਪੰਥ ਦੀ ਖਾਤਰ। ਬਾਜਾਂ ਵਾਲੇ ਗੁਰੂ ਦੇ ਕਿੰਨੇ ਸੈਂਕੜੇ ਹਜ਼ਾਰਾਂ ਸਿੱਖ ਸ਼ਹੀਦ ਹੋਏ ਹਨ, ਉਹ ਤੂੰ ਸ਼ਹੀਦ ਹੋ ਜਾਵੇਂ, ਉਹ ਤੂੰ ਸੰਸਾਰ ਤੋਂ ਚਲਿਆ ਜਾਵੇਂ, ਮੈਨੂੰ ਇਹ ਖਬਰਾਂ ਸੁਣਨ ਨੂੰ ਮਿਲਣ, ਕਿਤੇ ਇਹ ਨਾ ਖਬਰ ਮਿਲੇ ਕਿ ਮੇਰਾ ਪੁੱਤ ਬਦਲ ਗਿਆ ਏ। ਉਹ ਜਾਲਮਾਂ ਦੇ ਅੱਗੇ ਗੋਡੇ ਟੇਕਦੇ ਆ, ਹੱਥ ਨਹੀਂ ਜੋੜਦੇ, ਗੱਜ ਕੇ ਉੱਥੇ ਜਾ ਕੇ ਫਤਿਹ ਬੁਲਾਉਣੀ ਇੱਕ, ਹੁਣ ਮਾਂ ਜਾਂਦੀ ਵਾਰ ਦੇ 2 ਸ਼ਬਦ ਆਪਣੇ ਪੁੱਤਰ ਭਾਈ ਤਾਰੂ ਸਿੰਘ ਨੂੰ ਹੇ

0: ਆਖਰੀ ਤਾਰੂ ਸਿਆਮ ਮੇਲਾ ਦੇਖੋ ਦਾਦਾ ਦਾਦੀ ਕੋਲੋਂ ਜਾਂ ਨਾਨਾ ਨਾਨੀ ਕੋਲੋਂ ਬੱਚਿਆਂ ਨੂੰ ਕਥਾਵਾਂ ਗੁਰੂ ਸਾਹਿਬ ਦਾ ਇਤਿਹਾਸ ਸੁਣਨ ਨੂੰ ਮਿਲਦਾ। ਮਾਂ ਦੇ ਪਾਏ ਪੂਰਨਿਆਂ ਤੇ ਬੱਚੇ ਚੱਲਦੇ, ਕਹਿੰਦੀ ਬੇਟਾ ਚਮਕੌਰ ਦੀ ਗੜੀ ਉੱਥੇ ਕਲਾ ਵਰਤੀ ਹੈ, ਬਾਜਾ ਮਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਤੇ ਗਿਣਤੀ ਦੇ ਸਿੰਘ 10 ਲੱਖ ਖਾਲਸਾ 10 ਲੱਖ ਫੌਜ ਜ਼ਾਲਮਾਂ ਦੀ 40 ਕੁ ਸਿੰਘ। ਦੇਖੋ ਗੁਰੂ ਸਾਹਿਬ ਨੇ ਆਪਣੇ ਪੁੱਤਰ ਵਾਰਤੇ ਹੈ ਤੇ ਮਹਾਰਾਜ ਨੌਵੇਂ ਪਾਤਸ਼ਾਹ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਕੋ ਕੋ ਕੇ ਸ਼ਹੀਦ ਹੋ ਗਏ ਆ। ਤੂੰ ਉਹਨਾਂ ਦੀ ਈਨ ਨਹੀਂ ਮੰਨਣੀ, ਤੂੰ ਕੁਰਬਾਨ ਹੋਣਾ, ਜ਼ਿੰਦਗੀ ਲੇਖੇ ਲਾਉਣੀ ਹੈ। ਫਿਰ ਕੀ ਹੋਇਆ, ਕੋਈ ਗੱਲ ਨਹੀਂ, ਪਰ ਖਤਮ ਹੋ ਕੇ ਜ਼ਿੰਦਗੀ ਲੇਖੇ ਲਾ ਕੇ ਗੁਰੂ ਦੇ ਗੁਰੂ ਨੂੰ ਮਿਲਾਂਗੇ। ਜਨਮ ਸਹੇਲਾ ਤਾਂ ਹੀ ਹੋਣਾ ਹੈ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਫਿਰ ਹੀ ਆਪਾਂ ਕਹਿ ਸਕਦੇ ਹਾਂ। ਮਾਂ ਹੁਣ ਆਪਣੇ ਪੁੱਤਰ ਨੂੰ ਜਾਂਦੀ ਵਾਰ ਦੇ ਇਹ ਦੋ ਸ਼ਬਦ ਕਹਿੰਦੀ ਹੈ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦੀਵਾਨਾ ਸਰਵਣ ਕਰਾਵਾਂਗੇ। ਇਤਿਹਾਸ ਉੱਚੇ ਤੋਂ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਅਣਜਾਣ ਵਿੱਚ ਸਮਝ ਕੇ ਖਿਮਾ ਕਰਿਓ, ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕੇ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ

ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂਹ ਵਾਸਤੇ ਸਮਤਬੱਧ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸ੍ਰੀ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਰਿਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾ ਨਾਮ ਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਣੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਣੀ ਆਰੰਭੇ ਕਾਰਜਾਂ ਦੇ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਣਾ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ ਜਿਨ ਮਿਲੇ ਆਪ ਜੀ ਕਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ

ਸਤਨਾਮ ਵਾਹਿਗੁਰੂ ਸਾਹਿਬ ਜੀਓ ਜਗ ਔਰ ਨ ਜਾਹਿ ਮਹਾਂ ਤਮ ਮੈਂ ਅਵਤਾਰੇ ਉਜਾਗਰ ਅਨ ਕੀਓ ਤਿਨ ਕੇ ਦੁੱਖ ਕੋਟਕ ਦੂਰ ਗਏ ਮਥੁਰਾ ਜਿਨੇ ਅੰਮ੍ਰਿਤ ਨਾਮ ਪੀਓ ਇਹ ਪੱਧਤ ਤੇ ਮਤ ਚੂਕੈ ਰੇ ਮਨ ਇਹ ਪੱਧਤ ਤੇ ਮਤ ਚੂਕੈ ਰੇ ਮਨ ਭੇਦ ਵਿਭੇਦ ਨ ਜਾਣ ਬਿਓ ਪਰਤਸ਼ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਕੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਮਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ ਲੱਗਹਿ ਗੁਰ ਚਰਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ

ਮਿਲ ਸਤਿਗੁਰ ਨਾਮ ਧਿਆਇਆ, ਮੋਕੋ ਜਗ ਜੀਵਨ ਜੀਵਾਲ ਲੈ ਸੁਆਮੀ।

ਸੋ ਗੁਰਪ੍ਰਸਾਦੀ ਤਰੀਯ ਵਾਹਿਗੁਰੂ ਸਾਹਿਬ ਜੀ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਦ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਰਣ ਸਹਿਲੇ ਰਾਖੋ ਰਾਖਣਹਾਰ ਦਿਆਲਾ ਨਾਨਕ ਕਰਕੇ ਗੁਲੇ ਵਾਹਿਗੁਰੂ ਜੀ ਦਰਸ਼ਨ ਦੇਸ਼ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚਿਹਰੇ ਆਪਣੀ ਸ਼ਰਨ ਰਾਮ ਪ੍ਰਭ ਦਾਤੇ ਗੁਰਪ੍ਰਸਾਦ ਕਿੰਨ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਯੁਗ ਕਰੇ ਅਰਦਾਸ ਵਿਸਰਨਾ ਹੀ ਪੂਰਨ ਗੁਣਤਾਸ ਨਾਨਕ ਏਕ ਕਰੇ ਅਰਦਾਸ ਵਿਸਰਨਾ ਹੀ ਪੂਰਨ ਗੁਣਤਾਸ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰੂ ਸੀ ਵੀ ਹੈ ਸਹਿ ਸੁਭਾਏ ਦਰਸ਼ਨ ਪਰ ਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹਲਾ ਪੰਜਵਾਂ ਕਰ ਕਿਰਪਾ ਗੁਰਪਾਰ ਬ੍ਰਹਮਪੂਰ ਹੈ ਅੰਦੇ ਨਾਮ ਵਿਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ ਰਾਮ ਕਰ ਕਿਰਪਾ ਗੁਰ ਪਾਰ ਬੰਮ ਪੂਰੇ ਅੰਦੇ ਨਾਮ ਵਿਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ ਰਾਮ ਕਰ ਦਿਆ ਮਿਆ ਗੋਪਾਲ ਗੋਬਿੰਦ ਕੋਈ ਨਾਹੀ ਤੁਝ ਬਿੰਦਾ ਸਮਰੱਥ ਅਗਥ ਅਪਾਰ ਪੂਰਨ ਜੀਉ ਤਨ ਤਨ ਤੁਮ ਮਨਾ ਮੂਰਖ ਮੁਗਧ ਨਾਥ ਚੰਚਲ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਨ ਤੇਰੀ ਰੱਖ ਲਿਓ ਆਵਣ ਜਾਣਾ ਸਾਧੈ ਸਰਣੀ ਪਾਈਏ ਹਰ ਜਿਉ ਗੁਣ ਗਾਵੇ ਹਰ ਨੀਤਾ ਰਾਮ ਧੂਰ ਭਗਤ ਕੀ ਮੰਤਨ ਲੱਗੋ ਹਰ ਜਿਉ ਸਭ ਪਤਿਤ ਪਨੀਤਾ ਰਾਮ ਪਤਤਾ ਪਨੀਤਾ ਹੋ ਤਿੰਨ ਸੰਗ ਜਿਨ ਬਦਾਤਾ ਪਾਇਆ ਨਾਮ ਰਾਤੇ ਜੀ ਦਾਤੇ ਨੇਤੇ ਚੜੇ ਸਵਾਇਆ ਰਿਦ ਸਿੱਧ ਨਾਮ ਦਿਦ ਹਰ ਜਪ ਜਿਨੀ ਆਤਮ ਜੀਤਾ ਬਿਨਵੰਤ ਨਾਨ ਵਡ ਭਾਗ ਪਾਈਏ ਸਾਧ ਸਾਜਨ ਮੀਤਾ ਜਿਨੀ ਸੱਚ ਵਣਜਿਆ ਹਰ ਜਿਉ ਸੇ ਪੂਰੇ ਸਹਾਰਾ ਬਹੁਤ ਖਜਾਨਾ ਤਿੰਨ ਪੈ ਹਰ ਜਿਉ ਹਰ ਕੀਰਤਨ ਲਾ ਰਾਮ ਕਾਮ ਕ੍ਰੋਧ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਾਣੇ ਏਕ ਮਾਨੇ ਰਾਮ ਕੇ ਰੰਗ ਮਾਤਿਆ ਲਗ ਸੰਤ ਚਰਣੀ ਪੜੇ ਸ਼ਰਣੀ ਮਨ ਤਿਨ ਉਮਾ ਬਿਨਵੰਤ ਨਾਨਕ ਜਿਨ ਨਾਮ ਪੱਲੇ ਸੇ ਸੱਚੇ ਸਾਹ
ਨਾਨਕ ਸੋਈ ਸਿਮਰੀਏ ਹਰ ਜਿਉ ਜਾ ਕੀ ਕਲ ਤਾਰੀ ਰਾਮ। ਗੁਰੂ ਮਨੁ ਨ ਵਿਸਰੇ ਹਰ ਜਿਉ ਕਰਤਾ ਪੁਰਖ ਮਰਾਰੀ ਰਾਮ। ਦੁਖ ਰੋਗ ਨ ਪਉ ਬਿਆਪੈ ਜਿਨੇ ਹਰ ਹਰ ਧਿਆਇਆ। ਸੰਤ ਪ੍ਰਸਾਦ ਤਰੇ ਪਾ ਤਰੇ ਪਵਜਲ ਪੂਰਬ ਲਿਖਿਆ ਪਾਇਆ। ਵਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਪਾਰੀ। ਬਿਨਵੰਤ ਨਾਨਕ ਸਿਮਰ ਹਰ ਹਰ ਇਸ਼ ਪੁੰਨੀ ਹੰਬਾਰੀ। ਵਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ। ਬਿਨਵੰਤ ਨਾਨਕ ਸਿਮਰ ਹਰ ਹਰ ਇਸ਼ ਪੁੰਨੀ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਹਾਗੜਾ ਮਹੱਲਾ ਪੰਜਵਾਂ। ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਨਦਿਨ ਨਾਮ ਬਖਾਣਾ ਰਾਮ। ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ ਰਾਮ। ਵਾਹਿਗੁਰੂ ਸਾਹਿਬ ਜੀ ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮਹਿਦੀਠ। ਵਿਛੜਿਆ ਮੇਲੇ ਪ੍ਰਭੂ ਹਰਦਗ ਕਬ ਸੀਠ। ਹਰ ਨਾਮੋ ਮੰਦੜਾਂਦਾ ਕੱਟੇ ਹੋਮੇ ਰੋਗ। ਨਾਨਕ ਸਤਿਗੁਰ ਤਿਨਾ ਮਲਾਇਆ ਜਿਨ ਤੁਰੇ ਪਿਆ ਸੰਜੋਗ। ਨਾਨਕ ਸਤਿਗੁਰ ਤਿਨਾ ਮਲਾਇਆ ਜਿਨ ਤੁਰੇ ਪਿਆ ਸੰਜੋਗ। ਸਲੋਕ ਮਹਲਾ ਚੌਥਾ। ਗੁਰਮੁਖ ਮਿਲੇ ਸੇ ਸੱਜਣਾ ਹਰ ਪ੍ਰਪਾਇਆ ਰੰਗ ਜਾਂ ਨਾਨਕ ਨਾਮ ਸਲਾਹ ਤੂੰ ਲੁੱਡੋ ਦਰਗੇ ਵੰਜ। ਮਹਲਾ ਪੰਜਵਾਂ ਹਰ ਤੂੰ ਹੈ ਦਾਤਾ ਸਬਦਾ ਸਭ ਜੀਤ ਮਾਰੇ। ਸਭ ਤੋਂ ਦੇਨੋ ਹਰਾ ਦੇ ਦਾਂਦੇ ਪਿਆਰੇ। ਹਰ ਦਾਤੇ ਦਤਾਰ ਹੱਥ ਕੱਢਿਆ ਮੀਠਾ ਸੰਸਾਰੇ। ਅਨ ਜੰਮਿਆ ਖੇਤੀ ਪਾਉ ਕਰ ਨਾਮ ਸਮਾਰੇ। ਜਨ ਨਾਨਕ ਮੰਗੇ ਦਾਨ ਪ੍ਰਭ ਹਰ ਨਾਮ ਉਦਾਰੇ ਪੌੜੀ। ਇੱਛਾ ਮਨ ਕੀ ਪੂਰੀ ਹੈ ਜਪੀਏ ਸੋ ਸਾਗਰ। ਹਰ ਕੈ ਚਰਨ ਅਰਾਧੀ ਹੈ ਗੁਰ ਸ਼ਬਦ ਰਤਨਾਗਰ। ਮਿਲ ਸਾਧੂ ਸੰਗਤ ਹੋਏ ਫਾਟੇ ਜਮਕਾਗਰ। ਜਨ ਪਦਾਰ ਜੀਤੀਏ ਜਾ ਪਰ ਬੇਰਾਗਰ। ਸਭ ਪਵੋ ਸਨ ਸਤਿਗੁਰੂ ਕੀ ਬਿਨਸੇ ਦੋਕਾ ਦਾਦਰ। ਸਲੋਕ ਮਹੱਲਾ ਚੌਥਾ। ਹੋਂਟ ਡੇਂਦੀ ਸੱਜਣਾ ਸੱਜਣ ਮੈਡੇ ਨਾਲ। ਜਨ ਨਾਨਕ ਲਖਨ ਲਖੀਐ ਗੁਰਮਾਂ ਦੇ ਦਿਖਾਲ। ਮਹੱਲਾ ਚੌਥਾ। ਨਾਨਕ ਪ੍ਰੀਤ ਲਾਏ ਤਿੰਨ ਸੱਚੈ ਤਿਸ ਬਿਨ ਰਹਿਣ ਨਾ ਜਾਈ। ਸਰਗੁਣ ਮਿਲਤਾ ਪੂਰਾ ਪਾਈਐ ਹਰ ਰਸ ਰਸਾਈ ਪੌੜੀ। ਕੋਈ ਗਾਵੈ ਕੋ ਸੁਣੈ ਕੋ ਉਚੜ ਸੁਣਾਵੈ। ਜਨਮ ਜਨਮ ਕੀ ਮਲ ਉਤਰੈ ਮਨ ਚ ਦਿਆ ਪਾਵੇ। ਆਉਣ ਜਾਣਾ ਮੇਟੀ ਹਰ ਕੇ ਗੁਣ ਗਾਵੇ। ਆਪ ਤਰੇ ਸੰਗੀ ਤਰਾਏ ਸਭ ਕੰਬ ਤਰਾਵੇ। ਦਾਨ ਤਿਸ ਬਰਾਣ ਜੋ ਮੇਰੇ ਹਰ ਪਾਵੇ ਸ਼ੁੱਧ। ਰਾ ਕਾਨੜਾ ਬਾਣੀ ਨਾਮ ਦਿਓ ਜੀ ਕੀ ਕਿਉ ਅੰਕਾਰ। ਸਤਿਗੁਰ ਪ੍ਰਸਾਦ ਐਸੋ ਰਾਮ ਰਾਏ ਅੰਤਰ ਜਾਮੀ ਜੈਸੇ ਤਰਪਨ ਮਾਏ ਬਦਨ ਪ੍ਰਵਾਨੀ ਰਹਾਓ। ਬਸੇ ਘਟਾ ਕੜਬ ਦੀਪ ਨਸ਼ੀ ਪੈ ਬੰਦਰ ਮੋਤਾ ਜਾ ਨ ਦਿਸੇ। ਪਾਣੀ ਮੈਂ ਦੇਹ ਮੋਜੈ ਸਾ ਨਾਮੇ ਕੋ ਸਵਾਮੀ ਬੀਠ ਲਿਆ ਸੋ ਰੋਕ ਲਿਆਉਣ। ਮਹਲਾ ਚੌਥਾ। ਇੱਕ ਓਅੰਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਾਹਿਬ ਹੰਗੁਰ ਪ੍ਰਸਾਦ। ਰਾਮਾ ਰਾਮਾ ਤੈਨ ਪਾਇਆ ਅੰਬਾਰ ਪਾਰੇ ਤੁਮਰੇ ਤੋਂ ਬੜਪੁਰ ਪਤਾ ਮੇਰਾ ਮਾਇਆ ਰਹਾਓ।
ਹਰ ਕੇ ਨਾਮ ਅਸੰਗ ਅਗਮ ਹਰ ਅਗਮ ਅਗਮ ਕਹਿ ਹਰ ਰਾਇਆ ਹਰ ਕੇ ਨਾਮ ਅਸੰਗ ਅਗਮ ਹੈ ਅਗਮ ਅਗਮ ਹਰ ਰਾਇਆ ਗੁਣੇ ਗਿਆਨੀ ਸੁਰਤ ਬਹੁ ਕੀਨੀ ਇੱਕ ਤਿਲ ਨੀ ਕੀਮਤ ਪਾਇਆ ਗੋਬਿੰਦ ਗੋਬਿੰਦ ਗੋਬਿੰਦ ਗੋਣ ਗੋਬਿੰਦ ਸਦ ਗਾਵੈ ਗੁਣ ਗੋਬਿੰਦ ਅੰਤ ਨ ਪਾਇਆ ਤੂੰ ਅਮੇਤ ਅਤੋਲ ਪਰੰਪਰ ਸਵਾਮੀ ਬਹੁ ਜਪੀਏ ਥਾ ਨ ਪਾਇਆ ਉਸਤਿਤ ਕਰੇ ਤੂੰ ਮਰੀ ਜਨ ਮਾਦੋ ਗੁਣ ਗਾਵੇ ਹਰ ਰਾਇਆ ਤੁਮ ਜਲ ਨਿਧ ਹਮ ਮੀਨੇ ਤੁਮ ਰੇ ਤੇਰਾ ਅੰਤ ਨ ਕਤ ਹੂੰ ਪਾਇਆ ਮਨ ਜੁਕਾਓ ਕਿਰਪਾ ਕਰ ਮਸੂਦਾ ਦੇਵੋ ਨਾਮ ਜਪਾਇਆ ਮੈਂ ਮੂਰਖ ਅੰਦਲੇ ਨਾਮ ਟੇਕ ਹੈ ਜਾਨਾ ਨੂੰ ਗੁਰਮਾ ਪਾਇਆ ਕਲਿਆਣ ਮਹੱਲਾ ਚੌਥਾ ਹਰ ਜਾਨਾ ਗੁਰ ਗਾਵ ਦੱਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਤੁਰਮਤ ਪ੍ਰਲਿਖਿਆ ਰਹੋ ਗੁਰ ਕੇ ਪਗ ਸਮਰੋਦੇ ਰਾਤੀ ਮਨ ਹਰ ਹਰ ਹਰ ਬਸਿਆ ਹਰ ਹਰ ਹਰ ਕੀਰਤ ਜਗ ਸਾਰੀ ਕਾ ਚੰਦਨ ਜਸ ਕਸਿਆ ਹਰ ਜਨ ਹਰ ਹਰ ਹਰ ਲਿਵ ਲਾਗੀ ਸਭ ਸੋਤ ਖੋਜ ਪਿਆ ਜਿਉ ਕਿਰ ਸੰਜੋ ਚੱਲਿਓ ਨਰ ਨਿੰਦਕ ਪਗ ਨਾਮ ਸੋ ਚੱਲਿਆ ਹਰ ਜਨ ਕੇ ਤੂੰ ਮਰ ਰਾਖੇ ਸਵਾਮੀ ਤੂੰ ਜੋ ਜਨ ਜਲ ਰੱਖਿਆ ਕਹਾਂ ਪਿਆ ਦੈਤ ਕਰੀ ਬਖੀਲੀ ਸਭ ਕਰ ਕਰ ਸਭ ਕਰ ਕਰ ਚਰ ਪਰਿਆ ਜੇ ਤੇਜੀ ਜਨ ਪ੍ਰਭ ਕੀਏ ਸਭ ਕਾਲੇ ਮੁਖ ਗਰਸਿਆ ਹਰ ਜਨ ਹਰ ਹਰ ਹਰ ਪ੍ਰਭ ਰਾਖੈ ਜਨ ਨਾਨਕ ਸਰਨ ਪਿਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗਨਨਾਥ ਹੈ ਗੁਰਬ ਦੇ ਸਰ ਨਾਮ ਤੇ ਆਇਓ ਸਭ ਕੇ ਲਵੇ ਦੋਲਾ ਤੇ ਰਹਾਓ ਰਸਨਾ ਏਕ ਜਸ ਗਾਏ ਨ ਸਕੈ ਬਹੁ ਕੀਜੇ ਬਹੁ ਰਸ ਨ ਥੈ ਬਾਰ ਬਾਰ ਖਿਨ ਪਲ ਸਭ ਗਾਵੈ ਗੁਣ ਕਹਿ ਨ ਸਕੈ ਪ੍ਰਭ ਤੁਮ ਨ ਥੈ ਹਮ ਬਹੁ ਪ੍ਰੀ ਲਗੀ ਪ੍ਰਭ ਸਵਾਮੀ ਹਮ ਲੋਚਨ ਪ੍ਰਭ ਦਿਖਨ ਥੈ ਤੁਮ ਬਡਦਾ ਤੇ ਜੀ ਜੀਨ ਕਹਿ ਤੁਮ ਜਾਨੋ ਹਮ ਬਿਰਥ ਹੈ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਕਹੋ ਤਿੰਨ ਕੋ ਗਿਆ ਦਿਨ ਥੇ ਸਭ ਤਨ ਮਨ ਅਰਪੂ ਅਰਪੇ ਅਰਾਪੂ ਕੋਈ ਮਿਲੈ ਪ੍ਰਭ ਮਿਲਥੇ ਹਰ ਕੇ ਗੁਣ ਬਹੁਤ ਬਹੁਤ ਬਹੁ ਸੁਭਾਉ ਹਮ ਤੁਮਿਸ਼ ਹਮ ਤੁਸ਼ ਕਰ ਕਰ ਬੰਥ ਹੈ ਹਮਰੀ ਮਤ ਵਸਗਤ ਪ੍ਰਭ ਤੁਮਰੇ ਜਨ ਨਾਨਕੇ ਪ੍ਰਭ ਸਮਰਥ ਹੈ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਹਰ ਗੁਣ ਕਾ ਸਿਰ ਥਈ ਧਰਮ ਅਰਥ ਸਭ ਕਾਮ ਮੋਖ ਹੈ ਜਿਨ ਪਿੱਛੇ ਲਾਗਰ ਥਈ ਰਹਾਉ ਸੋ ਹਰ ਨਾਮ ਤੇ ਆਵੇ ਹਰ ਜਨ ਜਿਸ ਵਿੜਪਾ ਮਥਈ ਜੈ ਦਰਗੇ ਪ੍ਰਭ ਲੇਖਾ ਮੰਗੈ ਤੈ ਛੂਟੇ ਨਾਮ ਤੇ ਆਏ ਥਈ ਅੰਮ੍ਰਿਤ ਭੋਜਨ ਜਨਮ ਕਹਿ ਦੁਖੋ ਮੈਂ ਮੈ ਗਥੈ ਲਗੈ ਥਈ ਗੁਰ ਤਾਰ ਕਿਰਪਾ ਹਰ ਜਲ ਨਵਾਏ ਸਭ ਲਿਪਾ ਗਥਈ ਜਨ ਕੇ ਰਿਦਿਤ ਪ੍ਰਭ ਸਾਮੀ ਜਨ ਹਰ ਨਾਮ ਪੈ ਥਈ ਜੈ ਅੰਤੀ ਅਵਸਰ ਆਏ ਬੰਤ ਹੈ ਤੈ ਰਾਖੇ ਨਾਮ ਸਾਥ ਆਈ ਜਨ ਤੇਰਾ ਜਸ ਗਾਵੇ ਹਰ ਹਰ ਪ੍ਰਭ ਹਰ ਜਪਿਓ ਜਨ ਥਈ ਜਨ ਨਾਨਕੇ ਪ੍ਰਭ ਰਾਖੇ ਸਵਾਮੀ ਹਮ ਪਾਥਰ ਰਾਗ ਬੁੜ ਥਈ ਕਲਿਆਣ ਮਹੱਲਾ ਚਾਹੁੰਦਾ ਹਮਰੀ ਚਿਤਵਨੀ ਹਰ ਪ੍ਰਭ ਜਾਨੈ ਔਰ ਕੋਈ ਨਿੰਦ ਕਰੇ ਹਰ ਜਨ ਕੀ ਪ੍ਰਭ ਤਾ ਕਾ ਕਿਆ ਇੱਕ ਤਿਲ ਨਹੀਂ ਮਨ ਰਹਾਉ ਔਰ ਸਭ ਤਿਆ ਸੇਵਾ ਕਰ ਚੁੱਤ ਜੋ ਸਭ ਤੇ ਉਠਾ ਭਗਵਾਨੇ ਹਰ ਸੇਵਾ ਤੇ ਕਾਲ ਜੋ ਨਾ ਸਕੇ ਚਰਨੀ ਆਏ ਪਵੇ ਹਰ ਜਾਨੈ ਜਾਗੋ ਰਾਲੇ ਮੇਰਾ ਸਵਾਮੀ ਤਾ ਕੋ ਸਮਾਧੇ ਪੈਗਾਨੈ ਤਾ ਕੋ ਕੋਈ ਅਪਣ ਨਾ ਸਕੇ ਜਾਗੀ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੋਜ ਵਡਾਨ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਕ ਪਛਾਨੈ ਤਾ ਤੇ ਜਨ ਕੋ ਆਨੰਦ ਪਿਆ ਹੈ ਰਿਦ ਸੁਧ ਮਿਲੇ ਖੋਟੇ ਪਛਤਾਨ ਤੋਂ ਮਰਦਾ ਤੇ ਸਮਰ ਸਵਾਮੀ ਇੱਕ ਮਾਂਗੋ ਤੁਝ ਪਾਸੋਂ ਹਰਦਾਨ ਹੈ ਜਨ ਨਾਨਕ ਕੋ ਹਰ ਜਨ ਨਾਨਕ ਕੋ ਹਰ ਕਿਰਪਾ ਕਰ ਦੀ ਸਦ ਬਸੇ ਹਿਰਦੇ ਮੋਏ ਹਰ ਪਚਰਾਨੇ ਕਲਿਆਣ ਮਹੱਲਾ ਚੌਥਾ ਪ੍ਰਭ ਕੀ ਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵੇਂਗੇ ਹੋ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵੇਂਗੇ ਰਹਾਉ
ਹਮ ਬਾਰ ਮੋਦ ਬੇ ਹਮ ਬਾਰ ਮੋਦ ਹਾਂ ਪਿਤਾ ਸਮਝਾਵੇਂਗੇ ਸੁੱਤ ਖਿਨ ਖਿਨ ਪੂਲ ਬੇਗਾਰ ਜਗਤ ਪਿਰ ਪਾਵੇਂਗੇ ਸੁੱਤ ਖਿਨ ਖਿਨ ਪੂਲ ਬੇਗਾਰ ਜਗਤ ਪਿਰ ਪਾਵੇਂਗੇ ਜੋ ਹਰ ਸਵਾਮੀ ਤੁਮ ਦੇ ਸੋਈ ਹਮ ਪਾਵੇਂਗੇ ਮੋਦੋ ਜੀ ਨਾਹੀ ਠੋਰ ਤਿਸ ਪੈ ਹਮ ਜਾਵੇਂਗੇ ਜੋ ਹਰ ਪਾਵੇ ਭਗਤ ਹਰ ਪਾਵੇਂਗੇ ਜੋਤੀ ਜੋਤ ਮਲਾਏ ਜੋਤ ਰਲ ਜਾਵੇਂਗੇ ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾਵੇਂਗੇ ਜਨ ਨਾਨਕ ਸਰਨ ਦੁਆਰ ਹਰ ਲਾਜ ਰਖਾਵੇਂਗੇ ਸਿੱਖਾ ਪਹਿਲਾ ਇਹ ਕਲਿਆਣ ਵਾਲੀ ਮਹਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਵਰ ਸਵਾਮੀ ਦੁਖ ਨਿਵਾਰ ਨਾਰਾਇਣ ਸਗਲ ਭਗਤ ਜਾਚੇ ਸੁਖ ਸਾਗਰ ਭਾਵਨਦ ਤਰਨ ਹਰ ਚਿੰਤਾ ਮਣੇ ਰਹਾਓ ਦੀਨ ਦਿਆ ਜਗਦੀ ਦਮੋਦਰ ਅੰਤਰ ਜਾਮੇ ਗੋਵਿੰਦ ਤੇ ਨਿਰਭਉ ਜਿਨ ਰਾ ਸ੍ਰੀ ਰਾਮ ਧਿਆਇਆ ਗੁਰਮਤਿ ਮਰਾਰ ਅਰਮ ਕੰਧੈ ਜੁਗਦੀਸ਼ਰ ਚਰਨ ਸ਼ਰਨ ਜੋ ਆਏ ਤੇ ਜਨ ਪਾਵਨ ਦੇ ਪਾਰ ਪਰੇ ਭਜਨਾ ਕੀ ਪੈਜਾ ਰਾਖੇ ਜਨ ਨਾਨਕ ਆਪ ਹਰ ਕਿਰਪਾ ਕਰੇ ਕਲਿਆਣ ਰਾ ਕਲਿਆਣ ਮਹੱਲਾ ਪਹਿਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮਾਰੇ ਕਿਰਪਾ ਕੀ ਜੈ ਅਲ ਮਕਰੰਦ ਚਰਨ ਕਮਲ ਸਿਉਂ ਮਨ ਫੇਰ ਫੇਰੀ ਜੇ ਰਹਾਉ ਆਣ ਜਲਾ ਸਿਉ ਕਾਜ ਨ ਕਛੂ ਆਏ ਹਰ ਬੂੰਦ ਚਾਦਰ ਕੋ ਦੀ ਜੈ ਬਿਨ ਮਿਲ ਬੇ ਨਾਹੀ ਸੰਤੋਖਾ ਪੇ ਦਰਸ਼ਨ ਨਾਨਕ ਜੀ ਜੈ ਕਲਿਆਣ ਮਹੱਲਾ ਪੰਜਵਾ ਜਾਜ ਕ ਨਾਮ ਜਾਚੇ ਜਾਚੇ ਸਰਬਤਾ ਸਭ ਕੇ ਨਾਏ ਸੁਖ ਸਮੂਹ ਕੇ ਦਾਤੇ ਰਾਓ ਕੇਤੀ ਕੇਤੀ ਮੰਗਣ ਮੰਗੇ ਪਾਵਣੀਆਂ ਸੋ ਪਾਈ ਹੈ ਸਫਲ ਸਫਲ ਸਫਲ ਦਰਸ਼ ਰਹਿ ਪਰਸ ਪਰਸ ਗੁਣ ਗਾਈ ਹੈ ਨਾਨਕ ਤਤ ਤਤ ਸਿਉ ਮਿਲੀ ਹੈ ਹੀਰ ਹੀਰ ਬੰਧਾਈ ਹੈ ਰਾਮ ਨਾਮ ਤੋਲਿਓ ਨੋ ਮਾਂ ਜਨ ਨਾਨਕ ਕਿਰਪਾ ਕਰੀ ਜਾਇ ਨਾਨਕ ਤਤ ਤਤ ਸਿਉ ਮਿਲੀ ਹੈ ਹੀਰੇ ਹੀਰ ਬੰਦਾਈ ਏ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਣ ਕੀ ਸੋਭਾ ਸਦ ਨਵ ਤਨ ਮਨ ਰੰਗੀ ਸੋਭਾ ਰਹਾਓ ਬ੍ਰਹਮਾ ਬ੍ਰਹਮ ਮਹੇਸ਼ ਸਿੱਧ ਮੁਨਿੰਦਰਾ ਭਗਤ ਦਾਨ ਜਸ ਮੰਗੀ ਜੋਗ ਗਿਆਨ ਧਿਆਨ ਸਿਵ ਨਾਂਗਾਏ ਸਗਲ ਜਪ ਤਰੰਗੀ ਕਉ ਨਾਨਕ ਸੰਤ ਮੁਲਾਰੇ ਜੋ ਪ੍ਰਭ ਕੇ ਸਤਸੰਗੀ ਕਲਿਆਣ ਮਹੱਲਾ ਪੰਜਵਾਂ ਕਰ ਦੋ ਜਾਇ ਕਿਉ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਣ ਬੈਨ ਸਰਨ ਸੁਣੀ ਹੈ ਅੰਗ ਅੰਗ ਸੁਪਰਾਣ ਰਹਾਓ ਤੁਸ ਲੈ ਦੇ ਸਤ ਰਵਿਓ ਮਿਰਤ ਨੇ ਸਮਾਨ ਜਤ ਕਥਾ ਤਦ ਪੇਖੀ ਹਰ ਪੁਰਪਤ ਪ੍ਰਧਾਨ ਸਾਧ ਸੰਗ ਪਰਮ ਪੈ ਮਿਟੈ ਕਥੇ ਨਾਨ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁਨ ਜਨਾ ਮੇ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਨ ਰਸਕ ਰਸ ਨਾਮ ਜਪਤ ਭਾਵ ਖੰਡਲੀ ਜੋਗ ਜੋਤ ਗਿਆਨ ਪੂਤ ਸੁਰਤ ਸ਼ਬਦ ਜਤ ਤਤ ਬੇਤੇ ਜਪ ਤਪ ਖੰਡਲੀ ਓਤ ਪੂਤ ਮਿਲ ਜੋਤ ਨਾਨਕ ਦੁਖ ਨ ਡੰਡਲੀ ਕਲਿਆਣ ਮਹੱਲਾ ਪੰਜਵਾ ਕੌਣ ਬਿਧਤਾ ਕੀ ਕਹਾਂ ਕਰੋ ਤਰਤ ਧਿਆਨ ਗਿਆਨ ਸਸਤ੍ਰ ਗਿਆ ਅਜਰ ਪਦ ਕੈਸੇ ਜਰੂ ਰਹਾਓ ਬਿਸ਼ਨ ਮੇਜ ਮੁਨਿੰਦਰਾ ਕੈ ਦਰਸਨ ਪਰੋਂ ਕਾਹੂ ਪੈ ਰਾਜ ਕਾਹੂ ਪੈ ਜੋਤਾ ਕਾਹੂ ਪੈ ਰਾਜ ਕਾਹੂ ਪੈ ਸੁਰਗਾ ਕੋੜ ਮਦੇ ਮੋਤ ਕਾਹੋ ਕਉ ਨਾਨ ਨਾਮ ਰਸ ਪਾਈਏ ਸਾਧੂ ਚਰਨ ਗਾਹੂ ਕਲਿਆਣ ਮਹੱਲਾ ਪੰਜਵਾਂ ਪ੍ਰਾਣ ਪਦ ਦਿਆਲ ਪੁਰਖ ਪ੍ਰਭ ਸਖੈ ਗਰਭ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰੱਖੇ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਨਾਥ ਦੀਨ ਆਸਵੰਤ ਨਾਮ ਸਵਾਮੀ ਮਨ ਹੇਮੰਤ ਤੁਜ ਬਿਨਾ ਪ੍ਰਭ ਕਿਛੂ ਨਾ ਜਾਨ ਸਰਬ ਜੋਗ ਮੈਂ ਤੁਮ ਪਛਾਨੋ ਤੁਜ ਬਿਨ ਪ੍ਰਭ ਕਛੂ ਨਾ ਜਾਨੂ ਸਰਬ ਜੁਗ ਮੈਂ ਤੁਮ ਪਛਾਨੋ ਹਰ ਮਨ ਬਸਰ ਬਾਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਵਾਂ ਮਨ ਤਨ ਜਾਪੀਏ ਭਗਵਾਨ
ਗੁਰ ਪੂਰੇ ਸੋ ਪ੍ਰਸੰਨ ਪੈ ਸਦਾ ਸੋ ਕਲਿਆਣ ਰਹਾਉ ਸਰਬ ਕਾਰ ਸਿੱਧ ਪੈ ਗਾਏ ਗੁਣ ਗੋਪਾਲ ਮਿਦ ਸਾਧ ਸੁਣ ਪ੍ਰਭੂ ਸਿਮਰੇ ਨਾਠਿਆ ਦੁਖਾਲ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰਹਿਣ ਸੇਵ ਨਾਨਕ ਦਾਸਨ ਆਗਤੀ ਹੀ ਹਰ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾ ਪ੍ਰਭ ਮੇਰਾ ਅੰਤਰ ਜਾਮੇ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਚ ਸਚ ਨਿਸ਼ਾਨ ਰਹਾਉ ਹਰ ਬਿਨਾ ਨ ਕੋਈ ਸਿਮਰਤ ਤੇਰੀ ਆ ਤੇਰਾ ਮਨ ਤਾਣ ਸਭ ਡਾਕੇ ਦਾਤੇ ਸਵਾਮੀ ਦੇ ਸੋ ਪੈਰਨ ਖਾਣ ਸੁਰਤ ਮਾਜਤ ਰਾਈ ਸੋਭਾ ਰੂਪ ਰੰਗ ਤਨ ਮਾਣ ਸਰਬ ਸੁਖ ਅਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾ ਹਰ ਚਰਨ ਸਰਨ ਕਲਿਆਲ ਕਰਨ ਪ੍ਰਭ ਨਾ ਪਤ ਪਾਵਨ ਰਾਓ ਸਾਸੰਗ ਜਪਨ ਸੰਜਮ ਕਾਲ ਤੇ ਸਨਾ ਖਾਵਨ ਆਓ ਮੁਕਤ ਜੋ ਗਿਆਨ ਸੁਖ ਹਰ ਪਲਵੇ ਨਾ ਲਾਵਨੋ ਪ੍ਰਭ ਦਸ ਲੁਬਦਾ ਨਾਨ ਬਹੁ ਜੋਣ ਨਾ ਧਾਵਨੋ ਕਲਿਆਣ ਮਹੱਲਾ ਚੌਥਾ ਅਸ਼ਟਪਦੀਆ ਇਕ ਓਹਕਾਰ ਸਤਿਗੁਰ ਪ੍ਰਸਾਦ ਰਾਮਾ ਰਾਮ ਰਾਮੋ ਸੁਨ ਮਨ ਪੀ ਜੈ ਹਰ ਹਰ ਨਾਮ ਰਾਮ ਮੀਠਾ ਗੁਰਮੁਖ ਸਹਿਜੇ ਪੀ ਜੇ ਰਹਾਓ ਕਾਸ਼ਟ ਮੈਂ ਜੋ ਹੈ ਬਸੰਤਰ ਮਤ ਸੰਜਮ ਕਾਢ ਕੱਢੀ ਜੈ ਰਾਮ ਨਾਮ ਹੈ ਜੋ ਸੁਭਾਏ ਤਦ ਗੁਰਮੁਖ ਕਾਢ ਲਈ ਜੈ ਨੌ ਦਰਵਾਜ ਨਵੇਂ ਦਰ ਫੀਕੈ ਰਸ ਅੰਮ੍ਰਿਤ ਦਸਵੇਂ ਚੂਈ ਜੈ ਕਿਰਪਾ ਕਿਰਪਾ ਕਿਰਪਾ ਕਰ ਪਿਆਰੇ ਗੁਰ ਸ਼ਬਦੀ ਆ ਰਸ ਪੀ ਜਾਏ ਕਾਇਆ ਨਗਰ ਨਗਰ ਹੈ ਨੀਕੋ ਵੇ ਸੌਦਾ ਰਸ ਕੀ ਜੈ ਰਤ ਲਾਲ ਅਮੋਲ ਅਮੋਲਕ ਸਤਗੁਰ ਸੇਵਾ ਲਈ ਜੈ ਸਤਿਗੁਰ ਅਗਮ ਅਗਮ ਹੈ ਠਾਕੁਰ ਪਰ ਸਾਗਰ ਭਗਤ ਕਰੀ ਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰੰਗ ਇੱਕ ਬੂੰਦ ਨਾਮ ਮੋਦੀ ਜੈ ਲਾਲ ਲਾ ਲਾਲਨ ਲਾਲ ਲਾਲ ਹੈ ਰੰਗਣ ਮਨ ਰੰਗਣ ਕਉ ਗੁਰ ਦੀ ਜੈ ਰਾਮ ਰਾਮ ਰਾਮ ਰੰਗ ਰਾਤੇ ਰਸ ਰਸਕ ਗਟਕ ਤਿਲ ਪੀ ਜੈ ਬਸੁਦਾ ਸਭ ਦੀਪ ਹੈ ਸਾਗਰ ਕੜ ਕੰਜਨ ਕਾੜ ਤਰੀ ਜੈ ਮੇਰੇ ਠਾਕਰ ਕੇ ਜਨ ਇਹਨੂੰ ਨ ਬਾਛੈ ਹਰ ਮੰਗੇ ਹਰ ਰਸ ਦੀ ਜੈ ਸਾਕਤ ਨਰ ਪ੍ਰਾਣੀ ਸਦਭੂਖ ਹੈ ਨਿਧ ਭੂਖਨ ਭੂਖ ਕਰੀ ਜੈ ਤਾਵਤ ਤਾਏ ਤਾਵੇ ਪ੍ਰੀਤ ਮਾਇਆ ਲਾ ਕੋਸਨ ਕਹੋ ਬਿਦ ਦੀ ਜੈ ਹਰ ਹਰ ਹਰ ਹਰ ਹਰ ਜਨ ਉਤਮ ਕਿਆ ਉਪਮਾ ਤਿਨ ਕੀ ਜੈ ਰਾਮ ਨਾਮ ਤੁਲਿਆ ਨਾ ਉਪਮਾ ਜਾਂ ਨਾਨਕ ਕਿਰਪਾ ਕਰੀ ਜੈ ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਕਰੀ ਜੈ ਹਮ ਨਿਰਗੁਣੀ ਮਨੂਰ ਅਤ ਫੀਕੈ ਮੇਰੇ ਸਤਿਗੁਰ ਪਾਰਸ ਕੀ ਜੈ ਰਹਾਓ ਸੁਰਗ ਮੋਤ ਬੇਖੁਰ ਸਭ ਬਾਛੈ ਨਿਤ ਆਸਾ ਆਸ ਕਰੀ ਜੈ ਹਰ ਦਰਸ਼ਨ ਕੇ ਜਨ ਮੋਤ ਨਾ ਮੰਗੈ ਮਿਲ ਦਰਸ਼ਨ ਤੇ ਮੰਤੀ ਜੈ ਮਾਇਆ ਮੋਹ ਸਬਲ ਹੈ ਪਾਰੀ ਮੋਹ ਕਾਲਖ ਦਾ ਲਗੀ ਜੈ ਮੇਰੇ ਠਾਕਰ ਕੇ ਜਨ ਅਲਪ ਤੋ ਹੈ ਮੁਕਤੇ ਜੋ ਮਰ ਗਾਏ ਭੰਗ ਨਾ ਪੀ ਜਾਏ ਮੇਰੇ ਠਾਕੁਰ ਕੇ ਜਲ ਅਲਪਿਤ ਹੈ ਮੁਕਤ ਜੋ ਮਰ ਗਾਈ ਮੰਕ ਨ ਪੀ ਜਾਏ ਚੰਦਨ ਵਾਸ ਪਿਆਂਗ ਵੇੜੀ ਕੇ ਮਿਲੀਏ ਚੰਦਨ ਲੀ ਜਾਏ ਕਾੜ ਖੜ ਗੁਰ ਗਿਆਨ ਕਰਾਰਾ ਬਿਖਸ਼ੇਦ ਸ਼ੇਰਾ ਪੀ ਜਾਏ ਆਨ ਆਸਬਦਾ ਬੋਕੇ ਨੀ ਪਲ ਬਸੰਤਰ ਭਸਮ ਕਰੀ ਜਾਏ ਮਹਾ ਗੋਪਾਲ ਸਾਗ ਨਰ ਕੀਨੈ ਮੈਂ ਸਾਧੂ ਲੋਕੀ ਦੀ ਜਾਏ ਸਾਧੂ ਸਾਹ ਸਾਹ ਜਾਨੀ ਕਹਿ ਜਿਨ ਅੰਤਰ ਨਾਮ ਤਰੀ ਜਾਏ ਪਰਸ ਨੇ ਪਰਸ ਪੈ ਸਾਧੂ ਜਨ ਜਨ ਹਰ ਭਗਵਾਨ ਦਿਖੀ ਜਾਏ ਸਾਗਤ ਸੂਤ ਬਹੁ ਗੁਰ ਜੀ ਪਰਿਆ ਕਿਉਂ ਕਰ ਤਾਨ ਤਨੀ ਜੈ ਤੰਤ ਸੂਤ ਕਿਹ ਨਿਕਸੇ ਨਾਹੀ ਸਾਗਤ ਸੰਗ ਨ ਕੀ ਜਾਏ ਸਤਿਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ ਰਾਮ ਰਵੀ ਜੈ ਅੰਤਰ ਰਤਨ ਜਵੇ ਹਿਰ ਮਾਣਕ ਗੁਰ ਕਿਰਪਾ ਤੇ ਲੀ ਜਾਏ ਮੇਰਾ ਠਾਕੁਰ ਵੱਡਾ ਹੈ ਸਵਾਮੀ ਹਮ ਕਿਉਂ ਕਰ ਮਿਲੇ ਮਲੀ ਜਾਏ ਮੇਰਾ ਠਾਕੁਰ ਵੱਡਾ ਹੈ ਸਵਾਮੀ ਹਮ ਕਿਉਂ ਕਰ ਮਿਲੇ ਮਲੀ ਜਾਏ ਨਾਨਕ ਮਲੇ ਮੇਲ ਮਲਾਜ ਗੁਰਪੂਰਾ ਜਨ ਕੋ ਪੂਰਨ ਦੀ ਜਾਏ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮੋ ਰਾਮ ਰਵੀ ਜਾਏ ਸਾਧੂ ਸਾਹ ਸਾਹ ਜਨੀ ਕਹਿ ਮੈਂ ਸਾਧੂ ਹਰ ਰੰਗ ਕੀ ਜੇ ਰਹਾਓ ਜੀ ਜਨ ਸਭ ਜਗ ਹੈ ਜੇਤਾ
ਮਨ ਡੋਲ ਡੋਲ ਕਰੀ ਜੈ ਕਿਰਪਾ ਕਿਰਪਾ ਕਰ ਸਾਧ ਮਿਲਾਵੋ ਜਗ ਥੰਮਣ ਕਉ ਥੰਮ ਦੀਜੈ ਵਸੁਧਾ ਤਲੈ ਤਲੈ ਸਭ ਉਪਰ ਮੇਰੇ ਸਾਧੂ ਚਰਨ ਲੀਜੈ ਅਤ ਉਤਮ ਹੋਵੋ ਸਭ ਸੇ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸਿਵਨੀ ਕੀ ਆਣ ਪਾਣੀ ਸਖਤ ਭਰੀ ਜਾਇ ਮੈਨ ਦੈਂਤ ਨਿਕਸੇ ਗੁਰਬਾਣੀ ਚਾਰ ਚਾਪ ਚਾਰ ਰਸ ਪੀ ਜਾਇ ਰਾਮ ਨਾਮ ਅਨ ਗੋਬੋ ਕੀਆ ਗੁਰ ਸਾਧੂ ਪੁਰ ਮਲੀ ਜਾਇ ਗੁਣ ਰਾਮ ਨਾਮ ਬਸਤੀਰਨ ਕੀਏ ਹਰ ਸਗਲ ਪਵਨ ਜਾ ਦੀ ਜਾਇ ਸਾਧੂ ਸਾਧ ਸਾਧ ਮਨ ਪ੍ਰੀਤਮ ਬਿਨ ਦੇਖੈ ਰਹਿ ਨ ਸਕੀ ਜਾਇ ਜੋ ਜਲ ਮੀਨ ਜਲੰਗ ਜਲ ਪ੍ਰੀਤ ਹੈ ਜੋ ਜਲ ਮੀਨ ਜਲੰਗ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀ ਜਾਇ ਮਹਾ ਭਾਗ ਭਾਗ ਹੈ ਜਿਨ ਕਹਿ ਤਿਨ ਸਾਧੂ ਤੁਰ ਨਾ ਪੀ ਜਾਇ ਤਿੰਨਾ ਤਿਹਨਾ ਜਲਤ ਜਲਤ ਨਹੀਂ ਬੂਝ ਜਾਇ ਡੰਡ ਧਰਮ ਰਾਏ ਕਾ ਦੀ ਜਾਇ ਸਭ ਤੀਰਥ ਬਰਤ ਜਗ ਪੁਨ ਕੀ ਹੈ ਹਿਵੈ ਗਾਲ ਗਾਲ ਤਨ ਸੀ ਜਾਇ ਤੁਲਾ ਤੋ ਰਾਮ ਨਾਮ ਹੈ ਗੁਰਮਤ ਕੋ ਪੂਜੇ ਨਾ ਤੋਲ ਤੁਲੀ ਜਾਇ ਤਵ ਗੁਣ ਬ੍ਰਹਮ ਬ੍ਰਹਮ ਤੂੰ ਜਾਂਦਾ ਜਨ ਨਾਨਕ ਸਰਨ ਪਰੀ ਜਾਇ ਤੂੰ ਜਲ ਨਿਦ ਮੀਨ ਹਮ ਤੇਰੇ ਕਰ ਕਿਰਪਾ ਸੰਗ ਕਰੀ ਰੱਖੀ ਜਾਏ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮ ਪੂਜ ਕਰੀ ਜਾਏ ਮਾਤਾ ਰਬ ਤਰੁ ਸਭ ਆ ਗਏ ਰਸ ਗੁਰਮ ਗਿਆਨ ਦੜੀ ਜੈ ਰਹਾਉ ਬ੍ਰਹਮ ਨਾਮ ਗੁਣ ਸਾਹ ਤਰੋਵਰ ਨੇਚਨ ਚੁਣ ਪੂਜ ਕਰੀ ਜਾਏ ਆਤਮ ਦਿਉ ਦਿਉ ਹੈ ਆਤਮ ਰਸ ਲਾਗੇ ਪੂਜ ਕਰੀ ਜਾਏ ਬਬੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀ ਜਾਏ ਗੁਰ ਪ੍ਰਸਾਦ ਪਦਾਰਥ ਪਾਇਆ ਸਤਿਗੁਰ ਕੋ ਇਹ ਮਨ ਦੀ ਜਾਏ ਨਿਰਮੋਲ ਕਤੀ ਰੋਨੀ ਕਹੋ ਹੀਰੇ ਹੀਰ ਬਲੀ ਜਾਏ ਮਨ ਮੋਤੀ ਸਾਲ ਹੈ ਗੁਰ ਸ਼ਬਦੀ ਜਿਤ ਹੀਰਾ ਹੈ ਪਰਖ ਲਈ ਜਾਏ ਸੰਗਤ ਸੰਗ ਸੰਗਤ ਸੰਤ ਸੰਗ ਲਗ ਉਚੈ ਜੋ ਪੀਪਲਾ ਲਿਖਾ ਲੀ ਜਾਏ ਸਭ ਨਾਰ ਮੈਂ ਪ੍ਰਾਣੀ ਉੱਤਮ ਹੋਵੇ ਰਾਮ ਨਾਮੇ ਬਾਹ ਬਸੀ ਜਾਏ ਨਿਰਮਲ ਨਿਰਮਲ ਕਰਮ ਬੋਕੀ ਨੇ ਨਿਸਾ ਕਾ ਹਰੀ ਜੜੀ ਜਾਏ ਧਰਮ ਫੁੱਲ ਫਲ ਗੁਰ ਗਿਆਨ ਦਿਰਡਾਇਆ ਬੈਕਾਰ ਬਾਹ ਜਾਦੀ ਜਾਏ ਏਕ ਜੋ ਤੇ ਘੁੰਮਣ ਵਸਿਆ ਸਭ ਬ੍ਰਹਮ ਦਿਲ ਟਿਕ ਕੀ ਜਾਏ ਆਤਮ ਰਾਮ ਸਭ ਇੱਕ ਹੈ ਪਸਰੇ ਸਭ ਚਰਨ ਤਲੇ ਰੇ ਸਿਰ ਦੀ ਜਾਏ ਨਾਮ ਬਿਨਾ ਨਗਟੇ ਨਰ ਦੇਖੋ ਤਿੰਨ ਕਸ ਕਸ ਨਾਕ ਵੜੀ ਜਾਏ ਸਾਕਤ ਨਰ ਹੰਕਾਰੀ ਕਹੀ ਹੈ ਬਿਨਾਵੇ ਤ੍ਰਿਗ ਜੀ ਜਾਏ ਜਬ ਲਾਗੇ ਸਾਸ ਸਾਸ ਮਨ ਅੰਤਰ ਤਦ ਬੈਗਲ ਸੰਤ ਪ੍ਰੀ ਜਾਏ ਨਾਨ ਕਿਰਪਾ ਕਿਰਪਾ ਕਰ ਤਾਰੋ ਮੈਂ ਸਾਧੂ ਚਰਨ ਪਖੀ ਜਾਏ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਤੂੰ ਹੀ ਜਾਏ ਕਿਲ ਬਿਖ ਦੈਨ ਹੋਏ ਖਿਨ ਅੰਤਰ ਮੇਰੇ ਠਾਕਰ ਕਿਰਪਾ ਕੀਜੇ ਰਹਾਓ ਮੰਗਤ ਜਨ ਦੀਨ ਖਰੇ ਦਰ ਠੰਡ ਅਤ ਦਰਸ਼ਨ ਕਉ ਦਾਨ ਦੀ ਜਾਏ ਤ੍ਰਾਏ ਤ੍ਰਾਏ ਸਰਨ ਪ੍ਰਵਾਏ ਮੁਕ ਗੁਰਮੁਖ ਨਾਮ ਦੜੀ ਜਾਏ ਕਾਮ ਕ੍ਰੋਧ ਨਗਲ ਮੈਂ ਸਬਲਾ ਨਿਤ ਉਠ ਉਠ ਜੂਝ ਕਰੀ ਜਾਏ ਅੰਗੀਕਾਰ ਕਰੋ ਰੱਖ ਲੇਵੋ ਗੁਰਪੂਰਾ ਕਾਢ ਕੜੀ ਜਾਏ ਅੰਤਰ ਅਗਨ ਸਬਲ ਅਤ ਬਿਖਿਆ ਹਿਵ ਸੀਤਲ ਸ਼ਬਦ ਗੁਰ ਦੀ ਜਾਏ ਮਨ ਤਨ ਸ਼ਾਂਤ ਹੋਏ ਅਧਕਾਈ ਰੋ ਕਾਟੇ ਸੂਖ ਸਵੀ ਜਾਏ ਜੋ ਸੂਰਜ ਕਿਰਨ ਰਵਿਆ ਸਰਬਠਾਈ ਸਭ ਕਟ ਕਟ ਰਾਮ ਰਵੀ ਜਾਏ ਸਾਧੂ ਸਾਧ ਮਿਲੇ ਰਸ ਪਾਵੇ ਤੇ ਤਤ ਨਿਜ ਕਰ ਬੈਠਿਆ ਪੀ ਜਾਏ ਜਾਨ ਕਉ ਪ੍ਰੀਤ ਲਗੀ ਗੁਰ ਸੇਤੀ ਜੋ ਸਕਵੀ ਦੇਖ ਸੁਰੀ ਜਾਏ ਨਿਰਖਤ ਨਿਰਖਤ ਰਹਿਣ ਸਭ ਬਿਰਖੀ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੁਕਾਡੇ ਅਮਰ ਪੀ ਜਾਏ ਸਾਗਰ ਸਵਾਨ ਕਹੀਏ ਬੋਲੋ ਬੇ ਬਹੁ ਦੁਰਮ ਮੈਲ ਭਰੀ ਜਾਏ ਆਪਨ ਸਵਾਏ ਕਰੇ ਬਾਬਾ ਤਾਂ ਤਿੰਨ ਕਾ ਵਸਾ ਕਿਆ ਕੀ ਜਾਏ ਸਾਧੂ ਸਾਸਰਨ ਮਿਲ ਸੰਗਤ ਜਿਤ ਹਰ ਰਸ ਕਾਢ ਕੜੀ ਜਾਏ ਪਰ ਕਰ ਬੋਲੇ ਬਗੁਣੀਆ ਮੁਖ ਸੰਤ ਭਗਤ ਹਰਦੀ ਜਾਏ
ਤੂੰ ਅਗਮ ਦੇ ਆਲ ਦਿਆ ਪਾਤਾ ਤਾ ਸਭ ਦਿਆ ਧਾਰ ਰੱਖ ਦੀਜੈ ਸਰਵ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀ ਜਾਏ ਕਲਿਆਣ ਮਹਲਾ ਚੌਥਾ ਰਾਮ ਅਮਦਾਸ ਅੰਦਾਸ ਕਰੀ ਜਾਏ ਜਾਵਲਾ ਸਾਸ ਹੋਏ ਮਨ ਅੰਤਰ ਸਾਧੋ ਧੂਰ ਪਈ ਜੈ ਰਾਓ ਸੰਕਰ ਨਾਰ ਸੇਖ ਨਾ ਮੁਨ ਧੂਰ ਸਾਧੋ ਕੀ ਲੋਚੀ ਜੈ ਪਾਵਨ ਪਾਵਨ ਪੇਤ ਹੋਏ ਸਾਬ ਜੈ ਸਾਧੂ ਚਰਨ ਤਰੀ ਜਾਏ ਤਾਇ ਲਾਲੰਕਾਰ ਸਭ ਤਜੀਐ ਮੈਂ ਸਾਧੂ ਸੰਗ ਰਹੀ ਜਾਏ ਧਰਮ ਰਾਜ ਕੀ ਕਾਮ ਚੁਕਾਵੈ ਬੇਡੂਬ ਦਾ ਕਾਢ ਕੱਢੀ ਜਾਏ ਪਰਮ ਸੁਖ ਬਹੁ ਸੁਖ ਕਹੀਐ ਮੈਂ ਸਾਧੂ ਸੰਗ ਹਰੀ ਜਾਏ ਤਾਤ ਬਿਲਮ ਪਲ ਟਿਲ ਲਗੀ ਜਾਏ ਜਾ ਸਾਧੂ ਚਰਨ ਲਗੀ ਜਾਏ ਰਾਮ ਨਾਮ ਕੀਰਤਨ ਰਤਨ ਵਾਥ ਹਰ ਸਾਧੂ ਪਾਰ ਕੀ ਜਾਏ ਜੋ ਬਚਨ ਗੁਰ ਸਤ ਸਤ ਕਰ ਮੰਨੈ ਤਿਸ ਆਗੇ ਕਾਢ ਤਰੀ ਜਾਏ ਸੰਤੋ ਸੁਨੋ ਸੁਨੋ ਜਨ ਪਾਈ ਗੁਰ ਕਾਢੀ ਬਾਂਹ ਕੁਕੀ ਜਾਏ ਜੇ ਆਤਮ ਕੋ ਸੁਖ ਸੁਖ ਨੇ ਲੋੜੇ ਤਾਂ ਸਤਗੁਰ ਸਰਨ ਪਵੀ ਜਾਏ ਜੇ ਵਡ ਭਾਗ ਹੋਏ ਅਤ ਨੀਕਾ ਤਾਂ ਗੁਰਮਤ ਨਾਮ ਦੜੀ ਜਾਏ ਸਾ ਮਾਇਆ ਮੋਹ ਬਿਖਮ ਜਗ ਤਰੀਐ ਸਹਿਸਿਆਰਾ ਪੀ ਜਾਏ ਮਾਇਆ ਮਾਇਆ ਕਹਿ ਜੋ ਅਧਿਕਾਈ ਵਿੱਚ ਮਾਇਆ ਭਜੇ ਭਜੀ ਜਾਏ ਅਗਿਆਨ ਦੇਰ ਮਾਂ ਪਦ ਬਿਗੜਾ ਹੰਕਾਰ ਭਾਰ ਤਾਲੀ ਜਾਏ ਨਾਰਦ ਰਾਮ ਰਾਮ ਰਾਮ ਰਾਮ ਰਾਮ ਤੇ ਗਤ ਕੀ ਜਾਏ ਸਤਿਗੁਰੂ ਮਿਲੈ ਤਾਂ ਨਾਮ ਦ੍ਰਿੜਾਏ ਰਾਮ ਨਾਮੇ ਰਲੈ ਮਿਲੀ ਜੈ ਸ਼ਕਾਉ ਇਕਾਉ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾ ਬਿਭਾਤੀ ਬਿਬਾਸ ਮੱਲਾ ਪਹਿਲਾ ਚੌਪ ਦੇ ਕਰ ਪਹਿਲਾ ਨਾਏ ਤੇਰੇ ਤਰਨਾ ਨਾਏ ਪਤ ਪੂਜ ਨਾ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰੇ ਨਾਉ ਮੰਨੇ ਸਭ ਕੋ ਬਿਣ ਨਾਵੇ ਪਤ ਕਬੂ ਨਾ ਹੋਏ ਅਵਰ ਸਿਆਣਪ ਸਗਲੀ ਪਾਜ ਜੈ ਬਖਸ਼ੇ ਤਾਂ ਪੂਰਾ ਕਾਜ ਰਹਾਉ ਨਾਉ ਤੇਰਾ ਤਾਣ ਨਾਉ ਦੀਪਾਣ ਨਾਉ ਤੇਰਾ ਲਸਕਰ ਨਾਉ ਸੁਲਤਾਨ ਨਾਏ ਤੇਰੇ ਮਾਣ ਮਹਿਤ ਪਰਵਾਨ ਤੇਰੀ ਨਦਰ ਕੰਪਵੈ ਨਿਸਾਨ ਨਾਏ ਤੇਰੇ ਸਹਿਜ ਨਾਏ ਸਲਾਹ ਨਾਉ ਤੇਰਾ ਅੰਮ੍ਰਿਤ ਬੇਖੇ ਉੱਠ ਜਾਏ ਨਾਏ ਤੇਰੇ ਸਭ ਸੁਖ ਵਸੇ ਮਨ ਆਏ ਬਿਨਾਵੇ ਬਾਧੀ ਜੰਪਰ ਜਾਏ ਨਾਰੀ ਬੇਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚੈਸ ਜਾਂ ਸਦੈ ਤਾਂ ਢਿੱਲ ਨਾ ਪਾਏ ਨਾਨਕ ਕੂੜ ਕੂੜ ਹੋਏ ਜਾਏ ਪ੍ਰਭਾਤੀ ਮੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋ ਅੰਧੇਰ ਦੀ ਵਾਪਰੇ ਸਗਲ ਦੀ ਜੇ ਖੋਏ ਇਹ ਸੰਸਾਰ ਸਗਲ ਬੇਕਾਰ ਤੇਰਾ ਨਾਮ ਧਾਰੂ ਅਵਰ ਨਾਸਤ ਕਰਨਾਰ ਪਾਰ ਹਾਉ ਪਤਾਲ ਪੁਰੀਆਂ ਏਕ ਪਾਰ ਹੋਵੇ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰੇ ਹੋਵੇ ਹੋਰ ਦੁੱਖਾਂ ਤੇ ਸੁਖ ਉਪਜੈ ਸੁਖੇ ਹੋਵੇ ਦੁੱਖ ਜਿਤ ਮੁਖ ਤੂੰ ਸਲਾਈ ਹੈ ਤਿਤ ਮੁਖ ਕੈਸੀ ਭੂਖ ਨਾਨਕ ਮੂਰਖੇਕ ਤੂੰ ਅਵਰ ਭਲਾ ਸੰਸਾਰ ਜੇ ਤਾ ਨਾਮ ਨਾ ਉਪਜੈ ਸੇ ਤਨ ਹੋਏ ਕਵਾਰ ਪ੍ਰਭਾਤੀ ਮੱਲਾ ਪਹਿਲਾ ਜੈਕਾਰ ਜੈ ਕਾਰਨ ਬੇਦ ਬ੍ਰਹਮੇ ਉਚਰੈ ਸੰਗਰ ਛੋਡੀ ਮਾਇਆ ਜੈ ਕਾਰਨ ਸਿਰ ਪਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਾਂ ਸਾਚਾ ਮੂੰ ਸਾਚਾ ਕਹੀਏ ਤਰੀਏ ਸਾਚਾ ਹੋਈ ਦੁਸ਼ਮਣ ਦੋ ਕਰਨ ਆਵੇ ਨੇੜੇ ਹਰ ਮਤ ਪਾਵੇ ਕੋਈ ਰਹਾਉ ਅਗਨ ਬੈਂਬ ਪਵਣ ਕੀ ਬਾਣੀ ਤੀਨ ਨਾਮ ਕੈ ਦਾਸਾ ਤੇ ਸਸ ਕਰ ਜੋ ਨਾਮ ਲੈਵੇ ਵਾਸੇ ਕੋਟ ਪਚਾਸਾ
ਜੇ ਕੋਏ ਕਰੇ ਚੰਗਿਆਈ ਮਨ ਚਿਤ ਬਹੁ ਬਪਾਵੇ ਤੇ ਗੁਣਤੀਆਂ ਚੰਗਾਈਆਂ ਦੇ ਨ ਪਛੋਤਾਵੇ ਤੁਧ ਸਰਣ ਤੇ ਸਤ ਪੱਲੇ ਨਾਨਕਾ ਸਚ ਨਾਨਕ ਕਾ ਸਾ ਤਨ ਸੋਈ ਤੁਧ ਸਲਾਣ ਤਿੰਨ ਤਨ ਪੱਲੇ ਨਾਨਕ ਕਾ ਤਨ ਸੋਈ ਜੇ ਕੋ ਜਿਓ ਕਹੇ ਉਹ ਨਾ ਕਹੋ ਜਮ ਕੀ ਤਲਬ ਨ ਹੋਈ ਪ੍ਰਭਾਤੀ ਮੱਲਾ ਪਹਿਲਾ ਜਾ ਕੇ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਿਗੁਰ ਮਿਲੇ ਨਿਰੰਜਣ ਪਾਇਆ ਤੇਰੇ ਨਾਮ ਹੈ ਨਵਾਸਾ ਔਦੂ ਸਹਿਜੇ ਤਦ ਵਿਚਾਰ ਜਾ ਤੇ ਫਿਰ ਨਾਵ ਸੰਸਾਰ ਹਾਉ ਜਾ ਕੇ ਕਰਮ ਨਾਹੀ ਧਰਮ ਨਾਹੀ ਨਾਹੀ ਸੁਚ ਮਾਲਾ ਸੇਵ ਜੋਤ ਕਰਨੋ ਬੁੱਧ ਪਾਈ ਸਤਿਗੁਰੂ ਰਖਵਾਲਾ ਜਾ ਕੇ ਬਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਾਦਵ ਕੀ ਜਨਤਾ ਨਾਹੀ ਸਤਿਗੁਰੂ ਫਰਮਾਈ ਜਾ ਕੇ ਆਸ ਨਾਹੀ ਨਿਰਾਸ ਨਾਹੀ ਚਿਤ ਸੁਰ ਸਮਝਾਈ ਤੰਤ ਕੋ ਪ੍ਰਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮੱਲਾ ਪਹਿਲਾ ਤਾਕਾ ਕਹਿਆ ਦਰ ਪ੍ਰਵਾਣ ਬੇਖ ਅੰਮ੍ਰਿਤ ਦੋਏ ਸਮ ਕਰ ਜਾਣ ਤਾਕਾ ਕਿਹਾ ਦਰ ਪ੍ਰਵਾਣ ਬੇਖ ਅੰਮ੍ਰਿਤ ਦੋਏ ਸਮ ਕਰ ਜਾਣ ਕਿਆ ਕਹੀਏ ਸਰਬ ਜਿਹਾ ਸਮਾਏ ਜੋ ਕਿ ਵਰਤੇ ਸਭ ਤੇਰੀ ਰਜਾਏ ਰਹਾਉ ਪੜੀ ਜੋ ਚੂਤ ਪੜਤੀ ਜੋਤ ਚੂਕਾ ਮਾਨ ਸਤਿਗੁਰ ਦੀਆ ਅਮਰ ਨਾਮ ਕਲ ਮੈਂ ਆਇਆ ਸੋ ਜਨ ਜਾਣ ਸਾਜੀ ਦਰਗਹਿ ਪਾਵੇ ਮਾਨ ਕਹਿਣਾ ਸੁਣਨਾ ਅਕਥ ਕਰ ਜਾਏ ਕਥਨੀ ਬਦਨੀ ਨਾਮ ਜਲ ਜਾਏ ਪ੍ਰਭਾਤੀ ਮੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਣ ਆਰਸਾ ਤੀਰ ਸੰਗ ਗੁਰਬ ਦੇਸ਼ ਜਵਾਰ ਮਾਨਕ ਸੇਵੇ ਸਿਖ ਜੋ ਖੋਜ ਲੈ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਰਾਉ ਗੁਰ ਦਰਿਆ ਉਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਹਰੇ ਗੁਰ ਦਰਿਆ ਉਸਦਾ ਜਲ ਨਿਰਮਲ ਮਿਲਿਆ ਦੁਰਮ ਮਹਿਲ ਹਰੇ ਸਤਿਗੁਰ ਪਾਈ ਹੈ ਪੂਰਾ ਨਾਵਣ ਪਸ਼ੂ ਭਰੇ ਤੇ ਦੇਵ ਕਰੇ ਰਤਾ ਸਚ ਨਾਮ ਤਲ ਹੀਲ ਸੋ ਗੁਰ ਮਲ ਮਲ ਕਹੀ ਹੈ ਜਾਕੀ ਵਾਸ ਬਨਾਸ ਪਰ ਸੋਰੇ ਤਾਸ ਚਰਨ ਲਿਵ ਰਹੀ ਹੈ ਗੁਰਮੁਖ ਜੀ ਪ੍ਰਾਣ ਉਪਜੈ ਗੁਰਮੁਖ ਸਿਖਰ ਕਹਿ ਜਾਈਐ ਗੁਰਮਨ ਨਾਮ ਸੱਚ ਸਮਾਈਐ ਗੁਰਮੁਖ ਨਾਨਕ ਸੱਚ ਸਮਾਈਐ ਗੁਰਮਨ ਨਿਜ ਕਰ ਨਿਜ ਪਦ ਪਾਈਐ ਪ੍ਰਭਾਤੀ ਮੱਲਾ ਪਹਿਲਾ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਆਪੇ ਮਦਾਇਆ ਪ੍ਰਗਾਸਿਆ ਪਾਇਆ ਅਮਰ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹੁਣ ਤੈ ਪੈ ਮੰਗੋ ਦੇਹ ਆਪਣਾ ਨਾਮ ਰਹਾਓ ਪੰਜ ਤਸਕਰ ਤਾਵਤ ਰਾਖੇ ਚੂਕਾ ਮਨ ਅਵਮਾਨ ਦਿਸ਼ਟ ਬਗਾਰੇ ਦੁਰਮ ਪਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਿਆ ਕਣਕ ਕਰ ਪ੍ਰਾਪਤ ਪਾਤੀ ਧਾਨ ਜਤ ਸਤ ਚਾਵਲ ਦਿਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋਖੀਓ ਕਰ ਐਸਾ ਮੰਗੋ ਦਾਨ ਖਿਮਾ ਤੇਰੀ ਕਰ ਗਹੁ ਲਵੇਰੀ ਸਹਿਜੇ ਬਸ਼ਤਾ ਖੀਰ ਪੀਐ ਸਿਫਤ ਸ਼ਰਮ ਕਾ ਕੱਪੜਾ ਮੰਗੋ ਹਰ ਗੁਣ ਨਾਨਕ ਤਰਵਤ ਰਹੇ ਪ੍ਰਭਾਤੀ ਮੱਲਾ ਪਹਿਲਾ ਆਵਤ ਕਿਨ ਨ ਰੱਖਿਆ ਜਾਵਤ ਕਿਉਂ ਰੱਖਿਆ ਜਾਏ ਜਿਸ ਤੇ ਹੋਵਾ ਸੋਈ ਪਰ ਜਾਣੇ ਜਾਂ ਉਸ ਹੀ ਮਾਏ ਸਮਾਏ ਤੂੰ ਹੈ ਵਾਹ ਤੇਰੀ ਰਹਿ ਜਾਏ ਜੋ ਕਰੇ ਸੋਈ ਪਰ ਹੋਏ ਬਾ ਅਵ ਨ ਕਰਨਾ ਜਾਏ ਰਹਾਓ ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਣੀ ਫਿਰ ਹੋਰ ਇੱਕ ਸਖਣੀ ਹੋਰ ਫੇਰ ਪਰੀਅਤ ਹੈ ਤੈ ਸੋਈਏ ਖੇਲ ਖਸਮ ਕਾ ਜੋ ਉਸ ਕੀ ਵੜਿਆਈ ਸੁਰਤੀ ਕਹਿ ਮਾਰੇ ਚੱਲ ਕੇ ਉਲਟੀ ਨਾ ਪ੍ਰਗਾਸੀ ਮਨ ਵਿਚਾਰ ਦੇ ਬ੍ਰਹਮ ਗਿਆਨੀ ਕੌਣ ਗਿਰੀ ਕੌਣ ਉਦਾਸੀ ਜਿਸ ਕੀ ਆਸਾ ਤੀਸੀ ਸੌਮ ਕਹਿ ਇਹ ਰਿਹਾ ਨਿਰਬਾਣ ਜੇਤੇ ਹੋਆ ਸੋਈ ਕਰ ਮਾਨਿਆ ਨਾਨਕ ਗਿਰੀ ਉਦਾਸੀ ਸੋ ਪਰਵਾਣ ਪ੍ਰਭਾਤੀ ਮੱਲਾ ਪਹਿਲਾ ਦਿਸ਼ਟ ਬਗਾਰੀ ਬੰਧਨ ਬੰਦ ਹੋਂ ਤਿਸਕੇ ਬਲ ਜਾਈ ਪਾਪ ਪੁੰਨ ਕੀ ਸਾਰ ਨ ਜਾਣੇ ਭੂਲਾ ਫਿਰੇ ਹੈ ਜਾਈ ਬਾਬਾ
ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਫੁਨ ਬੋਲ ਨਾ ਆਵਣ ਵਾਰ ਰਹਾਉ, ਉੱਚਾ ਤੇ ਫੁਨ ਨੀਚ ਕਰਤ ਹੈ, ਨੀਚ ਕਰੇ ਸੁਲਤਾਨ, ਜਿੰਨੀ ਜਾਣ ਸੁਜਾਣਿਆ, ਜਗ ਤੇ ਪੂਰੇ ਪਰਵਾਨ, ਤਾਂ ਕੋ ਸਮਝਾਵਣ ਜਾਈ ਹੈ, ਜੇ ਕੋ ਪੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ, ਐਸਾ ਬੂਝੇ ਕੋਈ, ਨਾਉ ਪ੍ਰਭਾ ਤੇ ਸ਼ਬਦ ਤੇ ਆਈ ਹੈ, ਛੋਡੋ ਦੁਨੀ ਪਰੀਤਾ, ਪ੍ਰਣਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤਿੰਨ ਜੀਤਾ, ਪ੍ਰਭਾਤੀ ਮੱਲਾ ਪਹਿਲਾ, ਮਨ ਮਾਇਆ ਮਨ ਧਾਇਆ, ਮਨ ਪੰਖੀ ਆਕਾਸ, ਤਖ ਸ਼ਬਦ ਨਵਾਰਿਆ, ਨਗਰ ਬੂਟਾ ਸਾਬਾ, ਜਾਂ ਤੂੰ ਰਾਖੇ ਰਾਖ ਲੈ ਸਾਬਤ ਹੋਵੇ ਰਾਜ, ਐਸਾ ਨਾਮ ਰਤਨ ਨਿਦ ਮੇਰਾ, ਗੁਰਮਤ ਦੇ ਲਗੋ ਪ੍ਰਭ ਪੈਰੇ, ਲਗੋ ਗੁਰਮਤ ਦੇ ਲਗੋ ਪਗ ਤੇਰੇ ਰਹਾਓ, ਮਨ ਜੋਗੀ ਮਨ ਭੋਗੀ ਆ, ਮਨ ਮੂਰ ਗਵਾਰ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ, ਪੰਚ ਮਾਰ ਸੁਖ ਪਾਇਆ, ਐਸਾ ਬ੍ਰਹਮ ਵਿਚਾਰ, ਕੱਟ ਕੱਟੇ ਇੱਕ ਵਖਾਣੀਏ, ਕੌਣ ਦੇਖਿਆ ਜਾਏ, ਖੋਟੈ ਪੁੱਠੋ ਰਲੀਏ, ਪੁੱਠੋ ਖੋਟੈ ਖੋਟੋ ਪੁੱਠੋ ਰਾਲੀਏ, ਬਹਿ ਨਾਵੇਂ ਪਤ ਜਾਏ, ਖੋਟੋ ਪੁੱਠੋ ਰਾਲੀਐ, ਬਿਰਨਾਵੇਂ ਪਦ ਜਾਏ, ਜਾ ਤੂੰ ਮੇਲੇ ਤਾਂ ਮਿਲ ਰਹਾ, ਜਾਂ ਤੇਰੀ ਹੋਏ ਰਜਾਏ, ਜਾ ਜਨਮ ਨੇ ਪੁੱਛੀਐ, ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਗਮਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਗਮਾਏ, ਜਨਮਨ ਦੋ ਕਾਟੀਐ, ਨਾਨਕ ਛੁਟ ਨਾਏ, ਪ੍ਰਭਾਤੀ ਮੱਲਾ।

ਪ੍ਰਕਾਸ਼ ਕਾਲ ਨਸਾਏ ਪ੍ਰਭਾਤੀ ਮੱਲਾ ਪਹਿਲਾ ਸੰਤਾਂ ਕਿਰਨ ਸਾਜਨ ਸੰਗਤ ਹਰ ਕੀਰੇ ਤਾਤਾਰੀ ਕਹਾਂ ਕਰੇ ਬਪਰਾ ਜਮ ਡਰ ਪੈ ਗੁਰਮਰ ਦੇ ਮਰਾਰੀ ਜਲ ਜਾਓ ਜੀਵਨ ਨਾ ਬਿਨਾ ਜਲ ਜਾਓ ਜੀਵਨ ਨਾ ਬਿਨਾ ਹਰ ਜਪ ਜਪ ਜਪੋ ਜਪ ਮਾਲੀ ਗੁਰਮੁਖ ਆਵੇ ਸਾਧ ਮਨ ਰਹਾਉ ਗੁਰਬ ਦੇ ਸਾ ਸੁਜਾ ਕੋ ਕਿਆ ਤਿਸ ਮੰਗ ਕਹੀ ਆਏ ਲਾਲ ਜਵੇਲ ਰਤਨ ਪਦਾਰਥ ਗੁਰਮਤ ਖੋਜ ਲਈ ਆਏ ਚੀਨੇ ਗਿਆਨ ਧਿਆਨ ਤਨ ਸਾਚੋ ਏਕ ਸ਼ਬਦ ਲਿਵ ਲਾਵੇ ਨਿਰਾਲੰਬ ਨਿਰਹਾਰ ਨਿਰਕੇਵਲ ਨਿਰਭਉ ਤਾੜੀ ਲਾਵੇ ਸਾਇਰ ਸਬਤ ਪਰੇ ਜਲ ਨਿਰਮਲ ਉਲਟੇ ਨਾਮ ਤਰਾਵੇ ਬਾਹਰ ਜਾ ਤੋ ਠਾਕਰ ਹਾਵੇ ਗੁਰਮੁਖ ਸਹਿਜ ਸੰਭਾਵੇ ਸੋ ਗਿਰਹੀ ਸੋਦਾ ਸੋਦਾਸੀ ਜਿਨ ਗੁਰਮੁਖ ਆਪ ਛਾਨਿਆ ਨਾਨਕ ਕਹੇ ਅਵਰ ਨੀ ਦੂਜਾ ਸਾਚ ਸ਼ਬਦ ਮਨ ਮੰਨਿਆ ਰਾਗ ਪ੍ਰਭਾਤੀ ਮਹਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੇਲਾ ਕੋਈ ਬੂਜੈ ਸ਼ਬਦੇ ਰਿਹਾ ਸਮਾਈ ਨਾਮ ਰਤੈ ਸਦਾ ਸੁਖ ਪਾਵੈ ਸਾਚ ਰਹੇ ਲਿਵ ਲਾਈ ਹਰਾ ਨਾਮ ਜਪੋ ਜਨ ਪਾਈ ਗੁਰਪ੍ਰਸਾਦ ਮਨ ਅਸਤਰ ਹੋਵੈ ਅੰਦਨ ਹਰ ਰਸ ਰਿਹਾ ਅਖਾਈ ਰਹਾਓ ਅੰਦਨ ਭਗਤ ਕਰ ਦਿਨ ਰਾਤੀ ਇਹ ਜੁਗ ਅਲਾਹ ਪਾਈ ਸਦਾ ਜਨ ਨਿਰਮੈਲ ਨ ਲਾਗੇ ਸਚ ਨਾਮ ਚ ਲਾਈ ਸੁਖ ਸਗਾਰ ਸਤਿਗੁਰੂ ਦਿਖਾਇਆ ਨਾ ਵੱਡੀ ਵਡਿਆਈ ਅਖੋਟ ਭੰਡਾਰ ਪਰੇ ਕਦੇ ਤੋਟ ਨ ਆਵੈ ਸਦਾ ਹਰ ਸੇਵੋ ਭਾਈ ਆਪੇ ਕਰਤਾ ਜਿਸਨੂੰ ਦੇਵੈ ਤਿਸ ਵਸੇ ਮਨ ਆਈ ਨਾਨਕ ਨਾਮ ਧਿਆਏ ਸਦਾ ਤੋਂ ਸਤਿਗੁਰ ਦੀਆ ਦਿਖਾਈ ਪ੍ਰਭਾਤੀ ਮੱਲਾ ਤੀਜਾ ਨਿਰਗੁਣ ਆਰੇ ਕੋ ਬਖਸ਼ ਲੈ ਸਵਾਮੀ ਆਪੇ ਲੇ ਮਲਾਈ ਤੂੰ ਬੇਅੰਤ ਤੇਰਾ ਅੰਤ ਨ ਪਾਇਆ ਸ਼ਬਦ ਦੇ ਬਜਾਈ ਹਰ ਜੀਉ ਤੁਧ ਵਿਟੋਂ ਬਲ ਜਾਈ ਤਨ ਮਨ ਪਿਤੋ ਦਾ ਅਗੇ ਰਾਖੋ ਸਦਾ ਰਹਾਂ ਸੁਣਾਈ ਰਹਾਉ ਆਪਣੇ ਭਾਣੇ ਵਿੱਚ ਸਦਾ ਰੱਖ ਸਵਾਮੀ ਹਰ ਨਾਮੋ ਦੇ ਵਡਿਆਈ ਪੂਰੇ ਗੁਰ ਤੇ ਪਾਣਾ ਜਾਪੈ ਅੰਦਨ ਸਹਿਜ ਸੰਭਾਈ ਤੇਰੇ ਭਾਣੇ ਭਗਤ ਜੇ ਤੁਧ ਪਾਵੇ ਆਪੇ ਬਖਸ਼ ਮਲਾਈ ਤੇਰੇ ਭਾਣੇ ਸਦਾ ਸੁਖ ਪਾਇਆ ਗੁਰ ਤੇ ਨਾਮ ਬਜਾਈ ਜੋ ਤੂੰ ਕਰੇ ਸੋ ਹੋਵੇ ਕਰਤੈ ਅਵਰ ਨ ਕਰਨਾ ਜਾਈ ਨਾਨਕ ਨਾਮੈ ਜੇ ਵਡ ਅਵਰ ਨ ਦਾਤਾ ਪੂਰੇ ਗੁਰ ਤੇ ਪਾਈ ਪ੍ਰਭਾਤੀ ਮੱਲਾ ਤੀਜਾ ਗੁਰਮੁਖ ਹਰ ਸਲਾਇਆ ਜਿੱਦਾਂ ਤਿੰਨ ਸਲਾਹ ਹਰ ਜਾਤਾ ਵਿੱਚੋਂ ਪਰਮ ਗਿਆ ਹੈ ਦੂਜਾ ਗੁਰ ਕੇ ਸ਼ਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੁਧ ਜਪੀ ਤੁਧੇ ਸਲਾਹੀ ਗਤ ਮਜ ਤੁਧ ਤੇ ਹੋਈ ਰਹਾਉ ਗੁਰਮਸਲਾਨ ਸੇ ਸਤ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣੇ ਤੇ ਵਿਟੋਂ ਬਲ ਜਾਏ ਸ਼ਬਦ ਸਲਾਹੀ ਸਦਾ ਸੋ ਦਾਤਾ ਵਿੱਚੋਂ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛੈ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸੱਚ ਪਾਏ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛੈ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੀ ਸਤਸੰਗ ਜੀ ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਹੋਈ ਆ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ ਦੇ ਮਾਮਰਤ ਲੈ ਸਜੀ ਦੀਵਾਨਾ ਦੀਆਂ ਹਾਸੀਆਂ ਭਰੀਆਂ ਨੇ ਨਿਤਨੇਮ ਅਨੁਸਾਰ ਬਾਣੀ ਦੇ ਪਾਠ ਸਰਮ ਕੀਤੇ ਨੇ ਗੁਰੂ ਕਿਰਪਾ ਕਰੇ
ਸਭ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸੋ ਆਓ ਸਰਵਣ ਕਰੀਏ ਆਸਕੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਦੇ ਜਥੇ ਪਾਸੋਂ। ਕੱਲ ਨੂੰ ਤਿੰਨ ਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ। ਪਰਿਵਾਰ ਵੱਲੋਂ ਬੇਨਤੀ ਹੈ ਕਿ ਆਪ ਜੀ ਨੂੰ ਦਰਸ਼ਨ ਦੇਣੇ। ਬੱਚਿਆਂ ਦਾ ਕੈਂਪ ਜੋ ਆਰੰਭ ਹੈ ਸ਼ਨਿਚਰਵਾਰ ਨੂੰ, ਉਹਦੀ ਸਮਾਪਤੀ ਹੈ। ਸੋ ਆਓ ਸਰਵਣ ਕਰੀਏ ਹੁਣ ਆਸਕੀ ਵਾਰ ਦੇ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਲਿਖੇ ਟੁੰਡੇ ਸਰਾ ਜਗੀ ਦੁਨੀ ਸਲੋਕ ਮਹਲਾ ਪਹਿਲਾ
1: ਬੱਲੇ ਮਾਰੀ ਗੁਰੇ ਆਪਣੇ ਦਿਹਾੜੀ ਸਦਵਾਰ।

0: ਵਾਹਿ ਗੁਰੂ ਜੀ।
1: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬਿਚਾ। ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੂੰ ਦਾਖਲਾ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ

ਨੀ ਜਗ ਸੱਚੇ ਕੀ ਹੈ ਕੁਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲਏ।

ਸਮਾਦ ਪਾਉਣ ਸਮਾਦ ਪਾਣੀ ਸਮਾਦ ਅਗਨੀ ਖੇਡੇ ਵਡਾਣੀ ਸਮਾਦ ਧਰਤੀ ਵੀ ਸਮਾਦ ਖਾਣੀ ਸਮਾਦ ਸਾਧ ਲੱਗੇ ਪ੍ਰਾਣੀ ਸਮਾਦ ਸੰਜੋ ਸਮਾਦ ਵਿਜੋ ਸਮਾਦ ਭੁੱਖ ਸਮਾਦ ਪੋ ਸਮਾਦ ਸਿਫਤ ਵੀ ਸਮਾਦ ਸਲਾਹ ਸਮਾਦ

0: ਸੱਜਣ ਪੁਰੈ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ।

ਕੁਦਰਤ ਸਰਬਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆਰ

ਪਹਿਲਾ ਪੈ ਵਿੱਚ ਪਾਉਣਾ ਹੈ ਸਦਬਾਉ, ਪੈ ਵਿੱਚ ਚੱਲੇ ਲੱਗ ਦਰੀਆ, ਪੈ ਵਿੱਚ ਅਗਨ ਕੱਢਿਆ ਵੇਗਾਰ, ਪੈ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਰੈਸਰ ਪਾਰ, ਪੈ ਵਿੱਚ ਰਾਜਾ ਤਰਨ ਦੁਆਰ।

ਗੋਪੀਆਂ ਘੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਪੈ ਸੰਤਰ ਚੰਦ ਸੂਰਜ ਅਵਤਾਰ।

ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥੱਲ ਵਰੋਲੇ ਬਹੁਤ ਮਨੰਤ।

0: ਸਦਾ ਆਨੰਦ ਰਹਿਤ ਰਾਤੀ ਗੁਣਵੰਤੀਆਂ ਪਾਸ਼ਾਰ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਬਿੜੈ ਪਈ ਕੁਮੇ

ਵਿੱਚ ਹੱਸੈ, ਹਉਂ ਵਿੱਚ ਰੋਵੈ, ਹਉਂ ਵਿੱਚ ਭਰੀਏ, ਹਉਂ ਵਿੱਚ ਧੋਵੈ, ਹਉਂ ਵਿੱਚ ਜਾਤੀ ਜਿਣਸੀ ਖੋਵੈ, ਹਉਂ ਵਿੱਚ ਮੂਰਖ, ਹਉਂ ਵਿੱਚ ਸਿਆਣਾ, ਮੋਕ ਮੁਕੱਕੀ ਸਾਰ ਨਾ ਜਾਣਾ।

जय ज्ञान हुना कथ कथलु जय नानक हुक्म लिखिय लेख जिहा वेखै।

ਪੌੜੀ ਸੇ ਕੀਤੀ ਸੰਤੋਖ ਨੇ ਸੱਚੋ ਸੱਚ ਧਿਆਇਆ। ਉਹਨੇ ਮੰਦਾ ਪੈਰ ਨ ਰੱਖਿਓ ਕਾ ਸੁਖੀ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾਂ ਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸ਼ੀ ਅਗਲਾ ਨੀ ਦੇਵੇ ਚੜੇ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

ਬੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਤਤਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪੈ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੇ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਆਂ ਖਾ।

0: ਚਖਨਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇਤਾ ਕੜਿਆ ਵਤੀਰਥ ਪਵਿਆ ਤੇ ਤੁਲ ਵਿਆ ਬਾਬੇ ਕੀਆ ਦੇਹ ਦੁਖ ਦੀਆਂ ਸੋ।

ਪੌੜੀ ਭਗਤ ਨੇ ਮਨ ਪਾਉਂਦੇ ਦੱਸੋ ਨੀ ਕਿਰਤ ਗਾਉਂਦੇ ਨਾਨਕ ਕਰਮਾ ਬਾਰ ਦਾ ਢੋ ਨਾਲ ਨੀ ਧਾਉਂਦੇ ਇੱਕ ਮੂਲਾ ਬੁੱਝਣਾ ਆਪਣਾ ਨਾ ਹੁੰਦਾ ਆਪ ਗਣਾਈਂਦੇ ਹਾਉ ਟਾਡੀ ਕਾ ਨੀ ਜਾ ਤੁਰਤਮ ਜਾ ਸਦਾਈਂਦੇ ਤਿਨ ਮੰਗਾ ਜੇ ਤੁਝੇ ਤੇ ਆਈਂਦੇ ਤਿਨ ਮੰਗਾ ਜੇ ਤੁਝੇ

ಹುಡುಕೀ ಮಲುತ್ತರೆ ತನ್ ಕರೆ ಹಚ್ಚ ತೋಯ್.

ਸਭ ਕੁਛ ਸੱਸ ਮਾਂ ਮੇਰੇ ਕਹਿ ਰਿਹਾ ਪ੍ਰਭੂ ਰਾਮ ਨਾਮ ਦੇਵਾ ਮੈਂ ਸੂਰ ਨਾ ਲੈ ਪ੍ਰਾਸ਼ਦ ਜਾਏ ਨਾਨਕ ਤੋਂ ਮੁਖੰਤਰ ਪਾਏ ਜਿਜ ਮੈਂ ਜੂੜ

ਪੱਥਰ ਬਨ ਹੋਆ ਨਾਉ ਖਦਾਈ ਲੋ ਪਿਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਬਠਾਣੀ ਮਲਕਿਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਦਿਨ ਚਾਰ।

0: ਇੱਕ ਸੁਦੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸੁਲਪੋ ਸੁਗਲ ਸਮਾਦੰ ਮੁਖ ਝੂਠ ਭੂਖਣ ਸਾਰੰ ਤ੍ਰੈਪਾਲ ਦੇ ਹਾਲ ਵਿਚਾਰੰ ਗੜ ਮਾਲਾ ਤਿਲਕਲ ਲਾਟੰ ਦੋ ਧੋਤੀ ਵਸਤਰ ਕਪਾਟੰ

ਪੌੜੀ ਸਤਿਗੁਰੂ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਾਹ ਮੇਲੇ ਤੇ ਨਦਰੀਆਂ ਆਈਆਂ, ਜਾਤਿ ਸਪਾਣਾ ਤਾਂ ਮਨ ਵਸਾਈਆਂ, ਕਰ ਕੁਮਸਤਕ ਹਾਤਰ ਵਿੱਚ

ਸਿਸਟਮ ਵਾਹਿਗੁਰੂ ਸਾਹਿਬ ਜੀ ਉਸ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਹੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਗਨ ਬਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਹੋਏ ਬਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸੋ ਕਹੋ ਟਲ ਗੁਰ ਸੇਵੀ ਐਨ ਸਹਿ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਪੰਜਵਾਂ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮੀਠਾ ਲਾਗੈ ਤੇਰਾ ਪਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਪਾਣਾ ਰਾਮ ਕਰ ਦਿਆ ਮਿਆ ਗੋਪਾਲ ਗੋਬਿੰਦ ਕੋਏ ਨਾਹੀ ਤੁਜ ਬਿਨਾ ਸਮਰੱਥ ਅਗਥ ਅਪਾਰਨ ਪੂਰਨ ਜੀਉ ਤਨ ਤਨ ਤੁਮ ਮਨਾ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਨ ਤੇਰੀ ਰੱਖ ਲਿਓ ਆਵਣ ਜਾਣਾ ਸਾਦਾ ਸਰਣੀ ਪਾਈਏ ਹਰ ਜੀਓ

ಪರ್ಬತು ಸ್ವಾಮೀ.

ਇਹ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਦਾ। ਗੁਰੂ ਗਰੀਬ ਨਿਵਾਜ ਮਹਾਰਾਜ ਦਾ ਅੱਜ ਦਾ ਮੁੱਖ ਵਾਕ ਜੋ ਗਿਆਨੀ ਜੀ ਨੇ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਆਪ ਜੀ ਨੂੰ ਸਰਵਣ ਕਰਾਇਆ ਹੈ, ਇਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਰਾਗ ਬਿਹਾਗੜਾ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ੰਤ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਕਿਰਪਾ, ਇੱਕ ਜੋਦੜੀ, ਇੱਕ ਅਰਦਾਸ ਉਸ ਗੁਰੂ ਪਾਰ ਬ੍ਰਹਮ ਦੇ ਅੱਗੇ ਕੀਤੀ ਏ। ਉਹ ਜੋਦੜੀ ਕੀ ਹੈ? ਮਹਾਰਾਜ ਫਰਮਾਉਂਦੇ ਨੇ, ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਨਦਿਨ ਨਾਮ ਵਿਖਾਣਾ ਰਾਮ। ਆਖਿਆ ਮੇਰੇ ਉੱਤੇ ਕਿਰਪਾ ਕਰ, ਹੇ ਗੁਰੂ ਪਾਰ ਬ੍ਰਹਮ ਪੂਰੇ ਅਨਦਿਨ। ਅਨਦਿਨ ਦਾ ਅਰਥ ਹੁੰਦਾ ਹੈ ਦਿਨ ਰਾਤ। ਦਿਨ ਰਾਤ ਤੇਰੇ ਨਾਮ ਦਾ ਮੈਂ ਵਿਖਿਆਨ ਕਰਦਾ ਰਵਾਂ, ਤੇਰੇ ਨਾਮ ਨੂੰ ਧਿਆਉਂਦਾ ਰਵਾਂ। ਅੰਮ੍ਰਿਤ ਬਾਣੀ ਉੱਚਰਾਂ ਹਰ ਜਸ, ਤੇਰੀ ਜਿਹੜੀ ਅੰਮ੍ਰਿਤ ਰੂਪੀ ਬਾਣੀ ਹੈ ਜਿਹਦੇ ਬਾਰੇ ਆਪਾਂ ਅਕਸਰ ਇਹ ਸ਼ਬਦ ਗਾਉਂਦੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਦਾ ਅਰਥ ਹੁੰਦਾ ਹੈ ਜਿਹੜੀ ਬਾਣੀ ਤੁਹਾਨੂੰ ਮ੍ਰਿਤਿਉ ਤੋਂ ਰਹਿਤ ਕਰ ਦੇਵੇ, ਜਿਹੜੀ ਆਤਮਕ ਮੌਤ ਨਹੀਂ ਆਉਣ ਦਿੰਦੀ, ਜਿਹੜੀ ਬੰਦੇ ਨੂੰ ਆਤਮਕ ਤਲ ਉੱਤੇ ਮਰਨ ਨਹੀਂ ਦਿੰਦੀ, ਬੰਦਾ ਸਦਾ ਜਿਉਂਦਾ ਰਹਿੰਦਾ ਹੈ। ਉਹ ਕੀ ਹੈ? ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼। ਤੋ ਗੁਰੂ ਦਾ ਉਪਦੇਸ਼ ਕਦੀ ਵੀ ਬੰਦੇ ਨੂੰ ਸਹਿਸਿਆਂ, ਸਹਿਮਾਂ, ਡਰਾਂ, ਵਹਿਮਾਂ, ਭਰਮਾਂ ਵਿੱਚ, ਦੁਈ ਦਵੈਤ ਦੇ ਵਿੱਚ ਮਰਨ ਨਹੀਂ ਦਿੰਦਾ। ਤੋ ਇਹ ਸਦਾ ਸਾਨੂੰ ਅਮਰ ਰੱਖਦਾ ਹੈ, ਤਾਂ ਕਰਕੇ ਇਹਨੂੰ ਅੰਮ੍ਰਿਤ ਬਾਣੀ ਕਹਿੰਦੇ ਨੇ, ਕਿਉਂਕਿ ਇਹ ਬਾਣੀ ਸਾਨੂੰ ਜੀਵਨ ਦਿੰਦੀ ਹੈ। ਤਾਂ ਹੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਵੀ ਹੋਕਾ ਮਾਰ ਕੇ ਗੱਲ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਮਹਾਰਾਜ ਕਹਿੰਦੇ ਨੇ, ਆਵੋ ਗੁਰੂ ਕੇ ਪਿਆਰੇ ਸਿੱਖੋ, ਇਸ ਅੰਮ੍ਰਿਤ ਰੂਪੀ ਬਾਣੀ ਨੂੰ ਗਾਓ। ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ, ਸਿਰ ਬਾਣੀ ਜਿਹੜੀ ਸਭ ਤੋਂ ਸਿਰਮੌਰਲੀ ਬਾਣੀ ਹੈ, ਸਿਖਰ ਵਾਲੀ ਬਾਣੀ ਹੈ। ਤੋ ਇਹ ਸਮਰਤ ਬਾਣੀ ਨਾਲ ਹੁੰਦਾ ਕੀ ਹੈ? ਗੁਰਦੇਵ ਕਹਿੰਦੇ ਨੇ, ਅੰਦਰ ਦੀ ਜਲਨ, ਅੰਦਰ ਦੀ ਈਰਖਾ, ਅੰਦਰ ਦੀ ਅੱਗ, ਭਾਵੇਂ ਉਹ ਤ੍ਰਿਸ਼ਨਾ ਦੀ ਹੈ, ਭਾਵੇਂ ਉਹ ਪੰਜ ਰੱਗਾਂ ਜਿਹੜੀਆਂ ਮਨ ਨੂੰ ਲੱਗੀਆਂ ਹੋਈਆਂ ਨੇ, ਜਿਵੇਂ ਅੱਗ ਲੱਗੀ ਹੋਵੇ ਤੇ ਪਾਣੀ ਉਹਦੇ ਉੱਤੇ ਜੇ ਆਪਾਂ ਪਾਈਏ ਤੇ ਅੱਗ ਬੁੱਝ ਜਾਂਦੀ ਹੈ, ਬਿਲਕੁਲ ਇਸੇ ਤਰੀਕੇ ਨਾਲ ਜਿਹੜੀ ਸਾਡੇ ਅੰਦਰ, ਜਿਹਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਇੱਕ ਸ਼ਬਦ ਵਿੱਚ ਐਸਾ ਵੀ ਬਿਆਨਿਆ, ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿੱਤ ਲਾਗ ਰਹੀ। ਤੋ ਪੰਜ ਅੱਗਾਂ ਜਿਹੜੀਆਂ ਨੇ ਉਹ ਮਨੁੱਖ ਨੂੰ ਲੱਗੀਆਂ ਹੋਈਆਂ ਨੇ, ਜਿਵੇਂ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਜ਼ਰੂਰਤ ਹੈ। ਹੁਣ ਜਿਹੜੀ ਅੰਦਰ ਦੀ ਅਗਨ ਹੈ, ਅੰਤਰ ਅਗਨ ਬਾਹਰ ਤਨ ਸਵਾ, ਜਿਹੜੀ ਅੰਦਰ ਦੀ ਅਗਨ ਹੈ ਇਹਨੂੰ ਬੁਝਾਉਣ ਦੇ ਲਈ, ਇਹਨੂੰ ਠੰਡਿਆਂ ਕਰਨ ਦੇ ਲਈ ਸਤਿਗੁਰ ਦੀ ਬਾਣੀ ਦਾ ਅੰਮ੍ਰਿਤ ਜਿਹੜਾ ਹੈ ਇਹਦੇ ਉੱਤੇ ਪਾਉਣਾ ਪੈਣਾ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਬਾਣੀ ਉੱਚਰਾਂ ਹਰ ਜਸ, ਮੈਂ ਕੀ ਕਰਾਂ? ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਵੀ ਮੈਂ ਹਰੀ ਅਕਾਲ ਪੁਰਖ ਤੇਰਾ ਜਸ ਉੱਚਰਦਾ ਰਵਾਂ, ਤੇਰੀ ਬਾਣੀ ਗਾਉਂਦਾ ਰਵਾਂ।

ਚਾਹੇ ਉਹ ਕਿਸੇ ਵੀ ਤਰੀਕੇ ਨਾਲ ਗਾਵਾਂ। ਬਚਨ ਹੈ ਭਗਤ ਜੀ ਦਾ ਬੜਾ ਪਿਆਰਾ, ਉਹ ਕਹਿੰਦੇ ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਅੰਮ੍ਰਿਤ ਬਾਣੀ ਸੁਜਸਪੂਰ ਰੱਖੋ। ਆਖਿਆ ਮੈਂ ਆਪਣੇ ਚਿੱਤ ਵਿੱਚ ਤੇਰਾ ਸਿਮਰਨ ਕਰਾਂ, ਤੈਨੂੰ ਯਾਦ ਕਰਾਂ। ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਇਹਨਾਂ ਅੱਖਾਂ ਦੇ ਨਾਲ ਵੀ ਮੈਂ ਸਿਰਫ ਤੈਨੂੰ ਵੇਖਾਂ। ਸ਼੍ਰਵਣ ਬਾਣੀ ਸੁਜਸਪੂਰ ਰੱਖੋ, ਇਹਨਾਂ ਸ਼੍ਰਵਣਾਂ ਦੇ ਵਿੱਚ, ਇਹਨਾਂ ਕੰਨਾਂ ਦੇ ਵਿੱਚ ਤੇਰੀ ਬਾਣੀ ਮੈਂ ਪੂਰੀ ਭਰ ਕੇ ਰੱਖਾਂ। ਬਾਣੀ ਦਾ ਅੰਮ੍ਰਿਤ ਅੱਖਾਂ ਵਿੱਚ, ਬਾਣੀ ਹਿਰਦੇ ਵਿੱਚ ਗਾਵਾਂ, ਤੇ ਬਾਣੀ ਇਹਨਾਂ ਕੰਨਾਂ ਦੇ ਵਿੱਚ ਭਰ ਕੇ ਰੱਖਾਂ, ਕਿਉਂਕਿ ਅੱਖਾਂ ਤੱਕ ਕੇ ਅੰਦਰ ਅੱਗ ਲਾਉਂਦੀਆਂ ਨੇ, ਕੰਨ ਸ਼੍ਰਵਣ ਕਰਕੇ ਸੁਣ ਕੇ ਅੰਦਰ ਅੱਗ ਲਾਉਂਦੇ ਨੇ, ਇਸੇ ਤਰੀਕੇ ਨਾਲ ਜ਼ੁਬਾਨ ਬੋਲ ਕੇ ਅੰਦਰ ਅੱਗ ਲਾਉਂਦੀ ਹੈ। ਤੋ ਇਹ ਸਾਰੀਆਂ ਦਾ ਕੰਮ ਕੀ ਹੈ? ਵੀ ਮਨੁੱਖ ਦਾ ਜਿਹੜਾ ਅੰਦਰ ਹੈ, ਹਿਰਦਾ ਹੈ, ਉਹ ਸੜਿਆ ਰਹਿੰਦਾ ਹੈ। ਤੋ ਗੁਰਦੇਵ ਕਹਿੰਦੇ ਮੈਂ ਕੀ ਕੀਤਾ, ਜਿਵੇਂ ਅੱਗ ਲੱਗੀ ਹੋਵੇ ਤੇ ਜਿਹੜੇ ਦਰਵਾਜ਼ੇ ਹੋਣ ਕੋਈ ਉੱਥੇ ਪਾਣੀ ਦੇ ਝਰਨੇ ਲਾ ਦੇਵੇ, ਤਾਂ ਕਿ ਇੱਕ ਤੇ ਬਾਹਰ ਦੀ ਅੱਗ ਜਿਹੜੀ ਹੈ ਉਹ ਅੰਦਰ ਨਾ ਆ ਸਕੇ, ਤੇ ਇੱਕ ਅੰਦਰ ਬਾਣੀ ਦਾ ਝਰਨਾ ਲੱਗਾ ਹੋਵੇ ਤਾਂ ਕਿ ਅੰਦਰ ਵੀ ਅੱਗ ਨਾ ਲੱਗ ਸਕੇ। ਦੋ ਵਰਤਾਰੇ ਵਾਪਰਦੇ ਨੇ ਨਾ। ਹੁਣ ਸਾਡੇ ਦੁਆਰ ਨੇ, ਅੱਖਾਂ ਨਾਲ ਅਸੀਂ ਤੱਕਦੇ ਹਾਂ, ਜਿਹਨਾਂ ਨੂੰ ਆਪਾਂ ਸੈਂਸ ਔਰਗਨ ਕਹਿੰਦੇ ਹਾਂ, ਮਹਿਸੂਸ ਕਰਦੇ ਹਾਂ ਨੱਕ ਦੇ ਨਾਲ, ਜ਼ੁਬਾਨ ਦੇ ਨਾਲ ਬੋਲਦੇ ਹਾਂ, ਕੰਨਾਂ ਨਾਲ ਸੁਣਦੇ ਹਾਂ। ਤੋ ਇਹ ਦੁਆਰੇ ਨੇ ਸਰੀਰ ਦੇ, ਜਿਹੜੀ ਬਾਹਰ ਦੀ ਅੱਗ ਹੈ ਇਹਨਾਂ ਦੁਆਰਿਆਂ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ। ਤੋ ਮਹਾਰਾਜ ਕਹਿੰਦੇ ਇਹਨਾਂ ਦੁਆਰਿਆਂ ਵਿੱਚ ਵੀ ਮੈਂ ਤੇਰੀ ਅੰਮ੍ਰਿਤ ਬਾਣੀ ਦੇ ਝਰਨੇ ਲਾਏ ਨੇ, ਤਾਂ ਕਿ ਉਸ ਅੱਗ ਦਾ ਜਿਹੜਾ ਪ੍ਰਤਾਪ ਹੈ ਉਹ ਮੇਰੇ ਅੰਦਰ ਨਾ ਆਵੇ, ਤੇ ਜਿਹੜੀ ਅੰਦਰ ਦੀ ਅੱਗ ਹੈ ਉੱਥੇ ਵੀ ਤੇਰਾ ਸਿਮਰਨ ਕਰਦਾ ਹਾਂ, ਤੈਨੂੰ ਯਾਦ ਕਰਦਾ ਹਾਂ। ਮੈਂ ਚਿੱਤ ਸਿਮਰਨ ਕਰੋ, ਚਿੱਤ ਵਿੱਚ ਕੀ ਕਰਦਾ? ਸਿਮਰਨ ਕਰਦਾ ਹਾਂ। ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਅੱਖਾਂ ਨਾਲ ਮੈਂ ਤੈਨੂੰ ਤੱਕਦਾ ਹਾਂ। ਸ਼੍ਰਵਣ ਬਾਣੀ ਸੁਜਸਪੂਰ ਰੱਖੋ, ਸ਼੍ਰਵਣ, ਸ਼੍ਰਵਣ ਦਾ ਅਰਥ ਹੁੰਦਾ ਜੀ ਸਰੋਤ, ਜਿੱਥੋਂ ਆਪਾਂ ਸੁਣਦੇ ਹਾਂ ਕੰਨ। ਇੱਥੇ ਵੀ ਮੈਂ ਤੇਰੀ ਬਾਣੀ ਜਿਹੜੀ ਹੈ ਉਹ ਰੱਖਦਾ ਹਾਂ। ਸ਼੍ਰਵਣ ਬਾਣੀ ਸੁਜਸ, ਤੇਰਾ ਜਸ ਜਿਹੜਾ ਹੈ, ਉੱਤਮ ਜਸ ਜਿਹੜਾ ਹੈ, ਉਹਨੂੰ ਮੈਂ ਪੂਰ ਕੇ ਰੱਖਿਆ, ਉਹਨੂੰ ਭਰ ਕੇ ਰੱਖਿਆ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਅੱਜ ਦੇ ਮੁੱਖ ਵਾਕ ਵਿੱਚ ਬਖਸ਼ਿਸ਼ ਕਰਦੇ ਨੇ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਨ ਦਿਨ ਨਾਮ ਵਖਾਣਾ ਰਾਮ। ਅਨ ਦਿਨ ਦਾ ਅਰਥ ਹੈ ਦਿਨ ਰਾਤ, ਹੀ ਹਰ ਵੇਲੇ ਤੈਨੂੰ ਚੇਤੇ ਕਰਾਂ, ਕੋਈ ਖਾਸ ਵੇਲਾ ਥੋੜ੍ਹਾ ਹੈ। ਸੰਗਤ ਕਰਨ ਦਾ ਕੋਈ ਖਾਸ ਵੇਲਾ ਹੋ ਸਕਦਾ ਹੈ, ਗੁਰਦੁਆਰਾ ਖੁੱਲ੍ਹਣ ਦਾ ਕੋਈ ਖਾਸ ਵੇਲਾ ਹੋ ਸਕਦਾ ਹੈ, ਸਾਡਾ ਦਰਬਾਰ ਵਿੱਚ ਬੈਠਣ ਦਾ ਕੋਈ ਖਾਸ ਵੇਲਾ ਹੋ ਸਕਦਾ ਹੈ, ਪਰ ਤੇਰੀ ਸਿਵ ਤੋਂ ਸਲਾਹ ਦਾ ਕੋਈ ਖਾਸ ਵੇਲਾ ਨਹੀਂ ਹੈ, ਉਹ ਤੇ ਹਰ ਵੇਲੇ ਕਰਨੀ ਹੈ, ਹਰ ਵੇਲੇ। ਅਨ ਦਿਨ ਨਾਮ ਵਖਾਣਾ ਰਾਮ, ਮਹਾਰਾਜ ਅੱਗੇ ਫਰਮਾਉਂਦੇ ਨੇ, ਅੰਮ੍ਰਿਤ ਬਾਣੀ ਉਚਰਾ ਹਰ ਜਸ, ਮੈਂ ਤੇਰੀ ਅੰਮ੍ਰਿਤ ਬਾਣੀ ਤੇਰੇ ਹਰੀ ਜਸ ਨੂੰ ਉਚਰਾ। ਮਿੱਠਾ ਲਾਗੈ ਤੇਰਾ ਪਾਣਾ ਰਾਮ, ਤੇ ਕੀ ਕਰਿਆ, ਤੇਰਾ ਜਿਹੜਾ ਪਾਣਾ ਹੈ, ਤੇਰੀ ਜਿਹੜੀ ਰਜ਼ਾ ਹੈ, ਉਹ ਮੈਨੂੰ ਮਿੱਠੀ ਲੱਗਣ ਲੱਗ ਪਵੇ। ਵੇਖੋ ਕਿੱਡੀ ਕੀਮਤੀ ਗੱਲ ਆਖੀ। ਬੰਦਾ ਕਦੀ ਵੀ ਰੱਬ ਦੇ ਭਾਣੇ ਵਿੱਚ ਨਹੀਂ ਆਉਂਦਾ, ਕਿਉਂਕਿ ਰੱਬੀ ਭਾਣੇ ਨੂੰ ਬੰਦਾ ਮਿੱਠਾ ਕਰਕੇ ਨਹੀਂ ਮੰਨਦਾ, ਇਸੇ ਕਰਕੇ ਦੁੱਖ ਭੋਗਦਾ ਹੈ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਨੇ ਤੇਰੇ ਚਰਨਾਂ ਵਿੱਚ ਅਰਦਾਸ ਇਹ ਹੈ ਵੀ ਤੇਰੇ ਭਾਣੇ ਨੂੰ ਮੈਂ ਮਿੱਠਾ ਕਰਕੇ ਮੰਨਾਂ। ਈਵਨ ਇਤਿਹਾਸ ਨੇ ਲਿਖਿਆ ਵੀ ਜਿਸ ਵਕਤ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਤੇ ਉਹਨਾਂ ਨੇ ਇਸ ਚੀਜ਼ ਨੂੰ ਵੀ ਰੱਬ ਦਾ ਭਾਣਾ ਸਮਝ ਕੇ ਸਵੀਕਾਰ ਕੀਤਾ। ਤੇ ਬੜਾ ਪ੍ਰਚਲਿਤ ਸ਼ਬਦ ਹੈ, ਆਪਾਂ ਪੜ੍ਹਨੇ ਵੀ ਹਾਂ। ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ ਤੇਰਾ ਕੀ ਆ ਮਿੱਠਾ ਲਾਗੇ, ਇੱਥੇ ਮਹਾਰਾਜ ਕੀ ਕਹਿੰਦੇ ਨੇ, ਇੱਥੇ ਜੋਦੜੀ ਦੇ ਰੂਪ ਦੇ ਵਿੱਚ ਗੱਲ ਆਖੀ, ਫਿਰ ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਉਹ ਭਾਣਾ ਮਿੱਠਾ ਕਰਕੇ ਮੰਨਣ ਵੀ ਲੱਗ ਪਏ। ਕੋਈ ਸ਼ਿਕਵਾ ਨਹੀਂ ਹੈ, ਕੋਈ ਗਿਲਾ ਨਹੀਂ ਹੈ। ਤੋ ਮਹਾਰਾਜ ਨੇ ਫਰਮਾਇਆ ਤੇਰਾ ਕੀ ਆ ਮਿੱਠਾ ਲਾਗੇ, ਤੇਰਾ ਕੀਤਾ ਹੋਇਆ ਮੈਨੂੰ ਕੀ ਲੱਗਦਾ ਹੈ, ਮਿੱਠਾ ਲੱਗਦਾ ਹੈ, ਉੱਤਮ ਲੱਗਦਾ ਹੈ।

ਹੇ ਰਾਮ ਜੀ, ਹੇ ਰਮੇ ਹੋਏ ਪਰਮੇਸ਼ਰ ਜੀ, ਤੁਹਾਡਾ ਭਾਣਾ ਮੈਨੂੰ ਮਿੱਠਾ ਲੱਗਣ ਲੱਗ ਪਵੇ। ਕਰ ਦਇਆ ਮਾਇਆ, ਦਇਆ ਤੇ ਮਾਇਆ ਦਾ ਅਰਥ ਇੱਕੋ ਹੀ ਹੁੰਦਾ, ਮਾਇਆ ਦਾ ਅਰਥ ਵੀ ਕਿਰਪਾ ਹੈ, ਦਇਆ ਦਾ ਅਰਥ ਹੈ ਦਿਆਲੂ ਹੋਣਾ। ਕਰ ਦਇਆ ਮਾਇਆ ਗੋਪਾਲ ਗੋਬਿੰਦ, ਹੇ ਗੋਪਾਲ, ਗੋਪਾਲ ਕਹਿੰਦੇ ਨੇ ਜਿਹਨੂੰ ਬਿਆਨਿਆ ਨਾ ਜਾ ਸਕੇ, ਗੋਬਿੰਦ ਕੋਈ ਨਾਹੀਂ ਤੁਝ ਬਿਨਾ, ਮੇਰਾ ਤੇਰੇ ਤੋਂ ਬਿਨਾ ਹੋਰ ਕੋਈ ਵੀ ਨਹੀਂ, ਮੇਰੇ ਉੱਤੇ ਤੂੰ ਦਇਆ ਕਰ, ਮੇਰੇ ਉੱਤੇ ਤੂੰ ਕਿਰਪਾ ਕਰ, ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਵੀ ਨਹੀਂ ਹੈ ਹੇ ਅਕਾਲ ਪੁਰਖ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਖਿਆ, ਸੰਸਾਰ ਵਿੱਚ ਹਰ ਬੰਦਾ ਇੱਕ ਦੂਜੇ ਦੇ ਆਸਰੇ ਲੈਂਦਾ ਹੈ, ਕਿਸੇ ਦਾ ਕੋਈ ਹੈ ਤੇ ਕਿਸੇ ਦਾ ਕੋਈ ਹੈ। ਤੋ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਫਰਮਾਇਆ, ਕਿਸ ਹੀ ਕੋਈ ਕੋਏ, ਕਿਸੇ ਦਾ ਕੋਈ, ਕਿਸੇ ਦਾ ਕੋਈ, ਕਿਸ ਹੀ ਕੋਈ ਕੋਏ, ਮੰਜ ਨਿਮਾਣੀ ਇੱਕ ਤੂੰ ਤੇ ਮੇਰਾ ਨਿਮਾਣੀ ਦਾ ਇੱਕੋ ਤੂੰ ਹੀ। ਦੁਨੀਆ ਬੜੀਆਂ ਚੀਜ਼ਾਂ ਦੇ ਆਸਰੇ ਲੈਂਦੀ ਹੈ, ਬੜੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਸਮਝ ਲੈਂਦੀ ਹੈ ਵੀ ਜਿਵੇਂ ਇਹੋ ਹੀ ਸਾਡਾ ਆਸਰਾ ਹੈ, ਇਸ ਤੋਂ ਬਿਨਾਂ ਤੇ ਗੁਜ਼ਰਾਨ ਨਹੀਂ। ਕੋਈ ਮਾਇਆ ਦੇ ਆਸਰਿਆਂ ਵਿੱਚ ਫਸਿਆ ਹੈ, ਕੋਈ ਧੀਆਂ ਪੁੱਤਰਾਂ ਧਨ ਦੌਲਤ ਦੇ ਆਸਰੇ ਵਿੱਚ ਫਸਿਆ ਹੈ, ਪਰ ਜਦੋਂ ਵੀ ਤੁਸੀਂ ਭਗਤ ਸਾਹਿਬਾਨ ਦੀ ਜਾਂ ਗੁਰੂ ਸਾਹਿਬਾਨ ਦੀ ਗੱਲ ਕਰੋਗੇ ਨਾ, ਤੇ ਸਾਧ ਸੰਗਤ ਇਹਨਾਂ ਨੇ ਇੱਕੋ ਹੀ ਗੱਲ ਬਾਣੀ ਚ ਆਖੀ ਹੈ, ਮੈਨੂੰ ਆਸਰਾ ਕੇਵਲ ਮੇਰੇ ਰੱਬ ਦਾ ਹੈ, ਕੇਵਲ ਪਰਮੇਸ਼ਵਰ ਦਾ। ਤਾਂ ਹੀ ਉਹਨਾਂ ਦੇ ਜੀਵਨ ਵਿੱਚ ਕੋਈ ਦੁੱਖ ਨਹੀਂ, ਮਲਾਲ ਨਹੀਂ। ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਜਿਹਨਾਂ ਜਿਹਨਾਂ ਦੇ ਆਸਰੇ ਲਏ ਨੇ, ਉਹ ਇੰਨੇ ਕਾਬਲ ਨਹੀਂ ਕਿ ਉਹ ਸਾਨੂੰ ਆਸਰਾ ਦੇ ਸਕਣ। ਉਹਨਾਂ ਉੱਤੇ ਗਿਲਾ ਕਰਨਾ ਵੀ ਮਾੜਾ ਹੈ, ਇਹ ਵੀ ਮੈਰਜ ਕਰਦੇ ਹਾਂ, ਉਹਨਾਂ ਦੇ ਉੱਤੇ ਆਸ ਰੱਖਣੀ ਵੀ ਜਿਹੜੀ ਹੈ ਉਹ ਮਾੜੀ ਹੈ। ਤੋ ਮਹਾਰਾਜ ਗੁਰੂ ਅੰਗਦ ਸਾਹਿਬ ਕਹਿੰਦੇ ਨੇ, ਕੋਈ ਕਿਸੇ ਦਾ ਆਸਰਾ ਲੈ ਸਕਦਾ ਹੈ, ਕੋਈ ਕਿਸੇ ਦਾ ਆਸਰਾ ਲੈ ਸਕਦਾ, ਮੇਰਾ ਆਸਰਾ ਨਿਮਾਣੀ ਦਾ ਤੇ ਤੂੰ ਹੀ ਹੈ। ਕਿਸ ਹੀ ਕੋਈ ਕੋਏ, ਮੰਜ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜ਼ਾ ਰੋਏ, ਜਾ ਲੱਗ ਚੇਤਨਾ ਆਵ ਹੀ। ਜਦੋਂ ਤੱਕ ਤੂੰ ਚਿੱਤ ਵਿੱਚ ਨਹੀਂ ਆਉਂਦਾ, ਮੈਂ ਮਰ ਜਾਵਾਂਗਾ, ਮੇਰਾ ਤੇਰੇ ਤੋਂ ਬਿਨਾਂ ਕੋਈ ਆਸਰਾ ਨਹੀਂ। ਮੈਂ ਅੰਦੁਲੇ ਕੀ ਟੇਕ, ਟੇਕ ਦਾ ਅਰਥ ਕੀ ਆਸਰਾ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਹੀ ਮੇਰਾ ਆਧਾਰ ਹੈ, ਆਸਰਾ ਹੈ। ਤੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਣ ਲੱਗੇ, ਕਰ ਦਇਆ ਮਾਇਆ ਗੋਪਾਲ ਗੋਬਿੰਦ, ਕੋਏ ਨਾਹੀਂ ਤੁਝ ਬਿਨਾ, ਮੇਰਾ ਤੁਝ ਬਿਨਾ, ਤੁਝ ਬਿਨਾ ਤੋਂ ਭਾਵ ਹੈ ਤੇਰੇ ਤੋਂ ਬਿਨਾ ਕੋਈ ਨਹੀਂ। ਸਮਰੱਥ ਤੂੰ ਸਮਰੱਥ ਹੈ, ਅਗਥ ਅਗਥ, ਵੈਸੇ ਆਪਾਂ ਅਕਥ ਵੀ ਪੜ੍ਹਦੇ ਹਾਂ, ਤੋ ਇਹ ਬਾਣੀ ਵਿੱਚ ਅਗਥ ਵੀ ਆਇਆ ਹੈ ਤੇ ਅਕਥ ਵੀ ਆਇਆ ਹੈ, ਦੋਵਾਂ ਦੇ ਅਰਥ ਇੱਕੋ ਹੀ ਨੇ। ਜਿਹਦੀ ਗਾਥਾ ਨੂੰ ਬਿਆਨ ਨਾ ਕੀਤਾ ਜਾ ਸਕੇ, ਜਿਹਦੀ ਕਥਾ ਨੂੰ ਬਿਆਨ ਨਾ ਕੀਤਾ ਜਾ ਸਕੇ, ਉਹਨੂੰ ਅਕਥ ਕਹਿੰਦੇ ਨੇ, ਉਹਨੂੰ ਅਗਥ ਕਹਿੰਦੇ ਨੇ। ਸਮਰੱਥ ਅਗਥ ਅਪਾਰ, ਅਪਾਰ ਦਾ ਅਰਥ ਹੈ ਜਿਹਦਾ ਪਾਰਲਾ ਬੰਨਾ ਨਹੀਂ ਪਤਾ ਕਿਸੇ ਨੂੰ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ, ਚੀਰਾ ਦਾ ਅਰਥ ਵੀ ਹੋਏ ਕਿਨਾਰਾ। ਸਮਰੱਥ ਅਗਥ ਅਪਾਰ ਪੂਰਨ, ਪੂਰਨ ਦਾ ਅਰਥ ਹੈ ਪੂਰਾ, ਆਦ ਪੂਰਨ ਮੱਧ ਪੂਰਨ। ਹੁਣ ਇਹ ਆਮ ਤੌਰ ਉੱਤੇ ਪੰਗਤੀ ਅਸੀਂ ਮੱਧ ਦੇ ਭੋਗ ਵੇਲੇ ਜਿਹੜੇ ਪਾਠੀ ਸਿੰਘ ਨੇ ਉਹ ਅਰਦਾਸ ਵਿੱਚ ਹੁਕਮਨਾਮਾ ਲੈਂਦੇ ਨੇ, ਪਰ ਨਹੀਂ, ਇਹ ਗਲਤ ਹੈ ਗੱਲ। ਇੱਥੇ ਅਰਥ ਕੋਈ ਗੁਰੂ ਗ੍ਰੰਥ ਸਾਹਿਬ ਦੇ ਮੱਧ ਦਾ ਤੇ ਆਈ ਕੋਈ ਨਹੀਂ, ਕਿਉਂਕਿ ਜਿਹੜੀਆਂ ਪਰੰਪਰਾਵਾਂ, ਜਿਹੜੀਆਂ ਮਰਿਆਦਾ ਸਾਡੇ ਬੇਸਮਝ ਪਾਠੀਆਂ ਦੇ ਕੋਲੋਂ ਸਾਡੇ ਤੱਕ ਪਹੁੰਚ ਗਈਆਂ, ਤੋ ਉਹ ਅਸੀਂ ਉਦਾਂ ਹੀ ਫੋਲੋ ਕਰੀ ਜਾਂਦੇ ਹਾਂ, ਉਹਨੂੰ ਨਾ ਵਿਚਾਰਦੇ ਹਾਂ, ਨਾ ਉਹਨੂੰ ਕਦੀ ਸਮਝਣ ਦਾ ਯਤਨ ਕਰਦੇ ਹਾਂ। ਤੋ ਜਿੰਨੇ ਇੱਕ ਨੇ ਕੋਈ ਗੱਲ ਸਾਨੂੰ ਦ੍ਰਿੜ ਕਰਾ ਦਿੱਤੀ, ਤੇ ਅਸੀਂ ਇਹ ਕਹਿ ਕੇ ਵੀ ਮੰਨ ਲੈਂਦੇ ਹਾਂ ਵੀ ਇਹ ਜੀ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ, ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ ਵੀ ਪੁਰਾਣੇ ਸਮੇਂ ਦੇ ਵਿੱਚ ਸਾਰੇ ਗਿਆਨੀ ਹੁੰਦੇ ਸਨ, ਅਗਿਆਨੀ ਕੋਈ ਨਹੀਂ ਸੀ, ਇੱਦਾਂ ਤੇ ਨਹੀਂ ਹੈ ਨਾ। ਇਹ ਕੋਈ ਦਲੀਲ ਬਹੁਤੀ ਵਾਜਬ ਨਹੀਂ। ਜਦੋਂ ਵੀ ਅਸੀਂ ਕੋਈ ਮਰਿਆਦਾ ਦਾ ਜਾਂ ਮੈਂ ਆਮ ਲੋਕਾਂ ਨੂੰ ਰੌਲਾ ਪਾਉਂਦਾ ਵੇਹਨਿਆ,
ਉਹ ਕਹਿੰਦੇ ਨੇ ਜੀ ਇਹ ਕੰਮ ਤੇ ਬੜੇ ਲੰਮੇ ਸਮੇਂ ਤੋਂ ਚੱਲਦਾ ਰਿਹਾ, ਨਹੀਂ ਰੋਕਿਆ ਉਦੋਂ ਕਿਸੇ ਨੇ ਤਾਂ ਚੱਲ ਗਿਆ, ਅੱਜ ਜੇ ਸਮਝ ਲੱਗ ਗਈ ਹੈ ਤੇ ਉਹਨੂੰ ਰੋਕਣਾ ਕੋਈ ਗੁਨਾਹ ਥੋੜਾ ਹੈ। ਤੁਸੀਂ ਅੱਜ ਕੋਈ ਚੀਜ਼ ਸ਼ੁਰੂ ਕਰ ਲਓ, 50 ਸਾਲ ਬਾਅਦ ਉਹ ਵੀ ਪੁਰਾਣੀ ਹੋ ਜਾਵੇਗੀ, ਤੁਸੀਂ 50 ਸਾਲਾਂ ਬਾਅਦ ਕੋਈ ਸ਼ੁਰੂ ਕਰ ਲਓ ਤੇ ਅਗਲੇ 100 ਸਾਲ ਵਿੱਚ ਉਹ ਵੀ ਪੁਰਾਣੀ ਹੋ ਜਾਵੇਗੀ। ਤੋ ਇਹ ਪੁਰਾਣੀ ਕੋਈ ਏਦਾਂ ਥੋੜਾ ਹੁੰਦਾ ਹੈ ਵੀ ਕੋਈ ਅਟਲ ਹੈ ਚੀਜ਼ ਹੈ। ਤੋ ਜਿਹੜੀ ਪੁਰਾਣੀ ਚੀਜ਼ ਵਾਜਬ ਨਹੀਂ ਹੈ, ਆ ਜਹਾਜ਼ ਦੀਆਂ ਕੰਪਨੀਆਂ ਜਦੋਂ ਜਹਾਜ਼ ਤਿਆਰ ਕਰਦੀਆਂ, ਬੇਸ਼ੱਕ ਉਹ ਨਵੇਂ ਜਹਾਜ਼ ਤਿਆਰ ਕਰਦੀਆਂ ਨੇ, ਟੈਕਨੋਲੋਜੀ ਉਹਨਾਂ ਦੇ ਵਿੱਚ ਨਵੀਂ ਇਸਤੇਮਾਲ ਹੁੰਦੀ ਹੈ, ਤੇ ਉਹਨੂੰ ਵੀ ਉਹ ਚੈੱਕ ਕਰਦੇ ਨੇ, ਉਹਨੂੰ ਵੀ ਉਹ, ਕਿਉਂਕਿ ਜਿਹਨੇ 200-400 ਬੰਦੇ ਨੂੰ ਲੈ ਕੇ ਹਵਾ ਦੇ ਵਿੱਚ ਉੱਡਣਾ ਹੈ, ਉਹ ਜਿੱਦਾਂ ਜਿੱਦਾਂ ਸਮਾਂ ਡਿਵੈਲਪ ਹੁੰਦਾ ਹੈ ਫਿਰ ਕੀ ਹੁੰਦਾ ਹੈ ਵੀ ਇਹ ਉਡਾਣ ਸਹੀ ਭਰੇ, ਅੰਦਰ ਬੈਠੇ ਯਾਤਰੀਆਂ ਨੂੰ ਕੋਈ ਮੁਸ਼ਕਲ ਨਾ ਆ ਜਾਵੇ। ਤੇ ਜੇ 200-250 ਸਾਲ ਕੋਈ ਅਸੀਂ ਪੁਰਾਣੀ ਚੀਜ਼ ਚੁੱਕੀ ਫਿਰਦੇ ਹਾਂ ਤੇ ਉਹਦਾ ਇੱਦਾਂ ਮਾਣ ਨਹੀਂ ਕੀਤਾ ਜਾ ਸਕਦਾ। ਤੋ ਜੇ ਉੱਥੇ ਕੋਈ ਇੰਜੀਨੀਅਰ ਕੋਈ ਜਹਾਜ਼ ਬਣਾਉਣ ਵਾਲਾ ਇਹ ਆਖੇ ਨਹੀਂ ਜੀ ਅਸੀਂ ਤੇ 50 ਸਾਲ ਪਹਿਲਾਂ ਜੋ ਚੱਲਦਾ ਸੀ ਉਦਾਂ ਹੀ ਚੱਲਣਾ ਹੈ ਤੇ ਕੀ ਹੋਵੇਗਾ, ਤੇ ਉਹ ਜਿਹੜੇ 200-250 ਬੰਦੇ ਨੇ ਉਹਨਾਂ ਦੀ ਜਾਨ ਨੂੰ ਖਤਰਾ ਪੈ ਜਾਵੇਗਾ। ਤੋ ਟੈਕਨੋਲੋਜੀ ਨਵੀਂ ਆਉਂਦੀ ਹੈ, ਨਵੀਆਂ ਚੀਜ਼ਾਂ ਆਉਂਦੀਆਂ ਨੇ, ਸਮੇਂ ਦੇ ਹਾਣੀ ਬਣਨ ਦੀ ਲੋੜ ਹੁੰਦੀ ਹੈ। ਤੋ ਇਹ ਸਿਆਣਪ ਹੁੰਦੀ ਹੈ, ਕੋਈ ਗਲਤ ਗੱਲ ਨਹੀਂ ਹੁੰਦੀ। ਗੁਰੂ ਸਾਹਿਬ ਵੀ ਸਮੇਂ ਦੇ ਹਾਣੀ ਸਨ, ਸਮੇਂ ਦੇ ਹਾਣ ਦੇ ਮੁਤਾਬਕ ਮਹਾਰਾਜ ਨੇ ਵੀ ਬਥੇਰੇ ਕੰਮ ਕੀਤੇ ਨੇ। ਤੋ ਇਸ ਕਰਕੇ ਉੱਥੇ ਇੱਦਾਂ ਦਾ ਕੋਈ ਸਾਡਾ ਜਿਹੜਾ ਹੈ ਓਬਜੈਕਸ਼ਨ ਨਹੀਂ ਹੁੰਦਾ ਵੀ ਤੁਸੀਂ ਜਹਾਜ਼ ਦੀ ਟੈਕਨੋਲੋਜੀ ਨੂੰ ਇੰਨਾ ਡਿਵੈਲਪ ਕਿਉਂ ਕਰ ਦਿੱਤਾ। ਕਦੀ ਕਿਹਾ ਆਪਾਂ ਜੇ ਪਹਿਲਾਂ ਇੰਡੀਆ ਪਹੁੰਚਣ ਲੱਗਿਆਂ ਤੁਹਾਨੂੰ 30 ਘੰਟੇ ਲੱਗਦੇ ਸੀ ਤੇ ਅੱਜ 14 ਘੰਟੇ ਲੱਗਦੇ ਨੇ, ਬੰਦਾ ਇਹੋ ਹੀ ਕਹਿੰਦਾ ਸੌਖੇ ਹੋ ਗਏ। ਅੱਗੇ 30 ਲੱਗਦੇ ਸੀ, ਹੁਣ 14 ਲੱਗਦੇ ਸੀ। ਅੱਗੇ ਫਲਾਈਟ, ਅੱਗੇ ਲੋਕ ਸਮੁੰਦਰੀ ਜਹਾਜ਼ਾਂ ਦੇ ਵਿੱਚ ਆਉਂਦੇ ਸਨ, ਜਿਹੜੇ ਪਹਿਲਾਂ ਅੱਜ ਤੋਂ ਕੋਈ 100 ਸਾਲ 150 ਸਾਲ ਪਹਿਲਾਂ ਆਏ ਨੇ ਉਹ। ਤੋ ਜਿੱਦਾਂ ਜਿੱਦਾਂ ਸਮਾਂ ਡਿਵੈਲਪ ਹੁੰਦਾ ਹੈ, ਚੀਜ਼ਾਂ ਬਦਲਦੀਆਂ ਨੇ, ਨਵੀਂ ਟੈਕਨੋਲੋਜੀ ਆਉਂਦੀ ਹੈ, ਸਮਝ ਵਿੱਚ ਵਾਧਾ ਹੋਇਆ। ਇਹਦਾ ਅਰਥ ਇਹ ਨਹੀਂ ਵੀ ਚਲੋ ਪਹਿਲੇ ਸਾਰੇ ਗਲਤ ਹੀ ਸਨ, ਇਹ ਵੀ ਨਹੀਂ ਹੈ। ਪਰ ਗੱਲ ਇਹ ਹੈ ਵੀ ਜਿਹਦਾ ਮੀਨਿੰਗ ਉਹ ਨਹੀਂ ਬਣਦਾ ਤੇ ਬੜਾ ਸਪਸ਼ਟ ਹੈ, ਉਹਨੂੰ ਸਾਨੂੰ ਸਮਝਣਾ ਚਾਹੀਦਾ। ਹੁਣ ਇਹ ਜਿਹੜਾ ਆਦਿ ਪੂਰਨ ਮੱਧ ਪੂਰਨ ਵਾਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ, ਜਿਹੜਾ ਮੌਜੂਦਾ ਸਰੂਪ ਹੈ ਇਹਦੇ 705 ਅੰਕ ਦੇ ਉੱਤੇ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਕੁੱਲ ਅੰਕ 1430 ਨੇ। ਤੇ ਜੇ ਤੁਸੀਂ ਵੇਖੋ ਵੀ ਜਿਹੜਾ ਮੱਧ ਹੈ ਉਹ 715 ਅੰਕ ਦੇ ਉੱਤੇ ਬਣਦਾ। ਤੋ ਇਹ ਜਿਹੜਾ ਸ਼ਬਦ ਹੈ ਆਦਿ ਪੂਰਨ ਮੱਧ ਪੂਰਨ, ਇਹਦਾ ਗੁਰੂ ਗ੍ਰੰਥ ਸਾਹਿਬ ਦੇ ਮੱਧ ਨਾਲ ਤੇ ਕੋਈ ਸੰਬੰਧ ਹੀ ਨਹੀਂ ਹੈ। ਤੇ ਗੱਲ ਤੇ ਇੱਥੇ ਇਹ ਹੈ ਵੀ ਜਿਹੜੀ ਮਹਾਰਾਜ ਜਪਜੀ ਸਾਹਿਬ ਵਿੱਚ ਕਹਿੰਦੇ ਨੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹੋ ਗੱਲ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਜੈਸਰੀ ਰਾਗ ਦੀ ਉਸ ਵਾਰ ਵਿੱਚ ਆਖੀ ਵੀ ਉਹ ਅਕਾਲ ਪੁਰਖ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾ। ਬੜੀ ਸਪਸ਼ਟ ਪੰਕਤੀ ਹੈ ਤੇ ਬੜੇ ਸਪਸ਼ਟ ਅਰਥ ਨੇ ਵੀ ਉਹ ਪਰਮੇਸ਼ਰ ਜਿਹੜਾ ਹੈ ਉਹ ਆਦਿ ਤੋਂ ਪੂਰਾ ਹੈ, ਹੁਣ ਵੀ ਪੂਰਾ ਹੈ ਤੇ ਅਗਾਂਹ ਵੀ ਪੂਰਾ ਹੋਵੇਗਾ। ਤੋ ਨਾ ਇੱਥੇ ਪਰਮੇਸ਼ਰ ਦੇ ਮੱਧ ਦੀ ਗੱਲ ਹੈ, ਨਾ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਮੱਧ ਦੀ ਗੱਲ ਹੈ। ਤੋ ਅਸੀਂ ਇੱਕ ਜਿਹੜੀ ਟਰਡੀਸ਼ਨ ਜਿਹੜੀ ਪਰੰਪਰਾ ਚੁੱਕੀ ਫਿਰਦੇ ਹਾਂ, ਉੱਥੇ ਕਈ ਵਾਰ ਆਪਾਂ ਐਵੇਂ ਝਗੜਾ ਪਾ ਕੇ ਬਹਿ ਜਾਂਦੇ ਵੀ ਇੱਥੇ ਮੱਧ ਦੀ ਅਰਦਾਸ ਨਹੀਂ ਕੀਤੀ ਜੀ, ਉਹ ਨਹੀਂ ਕੀਤਾ। ਇਹ ਸਾਡੀ ਤਰਾਸਦੀ ਵੇਖੋ ਵੀ ਅਖੰਡ ਪਾਠ ਧਰਾਉਣ ਵਾਲੇ ਵੀ ਜਾਂ ਮੱਧ ਵਾਲੇ ਦਿਨ ਆਉਂਦੇ ਨੇ ਜਾਂ ਭੋਗ ਵਾਲੇ ਦਿਨ ਆਉਂਦੇ ਨੇ, ਪਹਿਲੀ ਬਾਣੀ ਤੇ ਮਗਰਲੀ ਬਾਣੀ ਨਾਲ ਤੇ ਉਹਨਾਂ ਦਾ ਕੋਈ ਸੰਬੰਧ ਹੀ ਨਹੀਂ ਹੈ। ਤੋ ਗੁਰੂ ਗ੍ਰੰਥ ਸਾਹਿਬ ਦਾ ਕੋਈ ਮੱਧ ਨਹੀਂ ਹੁੰਦਾ, ਬਾਣੀ ਦਾ ਕੋਈ ਮੱਧ ਨਹੀਂ ਹੈ, ਬਾਣੀ ਸੰਪੂਰਨ ਹੈ, ਪੂਰਨ ਹੈ। ਇਹ ਕੰਟੀਨਿਊਟੀ ਹੈ, ਇਹਦੇ ਵਿੱਚ ਲਗਾਤਾਰਤਾ ਹੈ। ਤੋ ਮਹਾਰਾਜ ਮੱਧ ਹੁੰਦਾ ਹੈ ਸਮੇਂ ਦਾ, ਸਮੇਂ ਦਾ ਮੱਧ ਹੁੰਦਾ ਹੈ। ਉਹ ਵੀ ਤਾਂ ਵੀ ਅਸੀਂ ਇੱਕ ਪੁਆਇੰਟ ਉੱਤੇ ਕਿਸੇ ਗੱਲ ਨੂੰ ਸ਼ੁਰੂ ਕੀਤਾ ਤੇ ਇੱਕ ਪੁਆਇੰਟ ਉੱਤੇ ਕਿਸੇ ਗੱਲ ਨੂੰ ਖਤਮ ਜਦੋਂ ਕਰਦੇ ਹਾਂ ਤੇ ਉਹਦਾ ਤੁਸੀਂ ਮੱਧ ਡਿਕਲੇਅਰ ਕਰ ਲੈਂਦੇ ਹੋ। ਪਰ ਨਾ ਬਾਣੀ ਦਾ ਕੋਈ ਮੱਧ ਹੈ ਪ੍ਰੋਪਰ ਤੇ ਨਾ ਕੋਈ ਵਾਹਿਗੁਰੂ ਦਾ ਮੱਧ ਹੈ। ਜਦੋਂ ਤੁਸੀਂ, ਤੁਹਾਡੇ ਬਾਬੇ ਨੇ ਤੁਹਾਨੂੰ ਕਿਹਾ ਇੱਕ ਓਅੰਕਾਰ, ਉਹਦਾ ਇਹੋ ਹੀ ਮਤਲਬ ਸੀ ਵੀ ਉਹ ਇੱਕ ਰਾਸੀ ਹੈ, ਕੰਟੀਨਿਊਟੀ ਹੈ ਉਹਦੇ ਵਿੱਚ, ਕੋਈ ਉਹਦਾ ਮੱਧ ਕੋਈ ਉਹਦਾ ਆਰੰਭ। ਥਿੱਤਵਾਰ ਨਾ ਜੋਗੀ ਜਾਣੇ ਰੁੱਤਮਾ ਨਾ ਕੋਈ, ਤੋ ਨਾ ਉਹਦਾ ਕੋਈ ਆਰੰਭ ਹੈ ਤੇ ਨਾ ਉਹਦਾ ਕੋਈ ਅਖੀਰ ਹੈ। ਤੋ ਉਹ ਕੰਟੀਨਿਊਟੀ ਹੈ, ਲਗਾਤਾਰ ਹੈ। ਤੋ ਏਦਾਂ ਹੀ ਬਾਣੀ ਹੈ। ਤੋ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ ਸਮਰੱਥ ਅਗਥ ਅਪਾਰ ਪੂਰਨ ਜੀਉ ਤਨ ਧਨ ਤੁਮ ਮਨਾ, ਇਹ ਜਿੰਦ ਇਹ ਤਨ ਇਹ ਮਨ ਸਾਰਾ ਕੁਝ ਵਾਹਿਗੁਰੂ ਤੇਰਾ ਹੈ।
मूर्ख असी मूर्ख हाँ, मुगध मुगध का अर्थ भी मूर्ख ही हुंदा। तो ये काव तोल नूं पूरा करन वास्ते शब्द ने, मूर्ख मुगध अनाथ, असी अनाथ हाँ, साडा कोई नाथ नहीं मालक नहीं, चंचल साडी मत किहड़ी है, चंचल है, इहदे विच टिका नहीं हैगा। मूर्ख मुगध अनाथ चंचल बलहीन, बलहीन दा अर्थ की है, ताकत नूं सखणे, कोई बुद्धि बल नहीं, कोई समझ नहीं, कोई शरीरक बल नहीं, बलहीन नीच, असी कौन हां, नीच हां, अजाणा, अजाणा दा अर्थ है अणजाण, बिना जानण वाले, कोई सोची नहीं। तो महाराज गुरु अर्जन साहब कहिंदे ने, बिनवंत नानक शरण तेरी। पर बेनती है भी ये नानक भावे मूर्ख है, भावे मुगध है, भावे नीच है, अनाथ है, इसे तरीके नाल बाल तों सखना है, पर आया तेरी शरण विच है। बिनवंत नानक शरण तेरी, रख ले हो आवण जाना, मेनू रख ला, मेरा आन जान का गेड़ खत्म हो जाए। अगला बचन है हुण महाराज जवाब देंदे ने भी किदां तू तेरा पार उतारा होना है, किदां तू रब नाल मिलाप हासिल करना है। सतगुर ने कहा, साधा शरणी पाई है हर जीओ। मैनू पता लगा भी सत संगत विच पै के मेरा कल्याण होना, इस करके तू मैनू उद्दम बख्श भी मैं साधा दे चरणी जाके पै जावां। ये साध कौन ने जी? आ 35 महापुरख साध ने श्री गुरु ग्रंथ साहिब विच। साध आपो अपने ना बनाया करिए, मेरा अपना बाबा, तुहाडा अपना बाबा, होर किसी का अपना बाबा, किन्ने बाबे किन्ने साध बन गए, हर टब्बरां दे चार जी ने ते चौहां दे साध वखरे वखरे ने। छड्डीए बंदियां दी भगती विच्चों बाहर आईए, कख नहीं देना इन्हां मनुखां ने तुहानूं, इह वी साडे वांगू हड्ड चामे है, होर कख नहीं इन्हां दे कोल। जिद्दां साडे अंदर विकार ने, बुराइयां ने, उदां इन्हां अंदर भी ने। ਇਹ ਖੇਡ ਨੂੰ ਸਮਝਣਾ ਹੋਵੇ ਤੇ ਇਦਾਂ ਦੀ ਖੇਡ ਹੀ ਹੈ ਵੀ ਜਿਵੇਂ ਤੁਹਾਨੂੰ ਦੋ ਘਰ ਛੱਡ ਕੇ ਤੀਜੇ ਘਰ ਕੀ ਚੱਲ ਰਿਹਾ ਤੁਹਾਨੂੰ ਕੱਖ ਨਹੀਂ ਨਾ ਪਤਾ। ਇਦਾਂ ਹੀ ਇਹ ਜਿਨ੍ਹਾਂ ਨੇ ਕਲੇਮ ਕੀਤਾ ਹੈ ਵੀ ਅਸੀਂ ਸਾਧ ਹਾਂ, ਤੁਹਾਨੂੰ ਇੰਟਰਨਲੀ ਇਹਨਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਜਿੱਦਾਂ ਤੁਹਾਨੂੰ ਦੋ ਘਰ ਛੱਡ ਕੇ ਜੇ ਗੁਆਂਢੀ ਬਾਰੇ ਵੀ ਥੋੜ੍ਹਾ ਬਹੁਤਾ ਪਤਾ ਲੱਗ ਜਾਂਦਾ ਵੀ ਗੁਆਂਢ ਕਿੱਦਾਂ ਦਾ, ਪਰ ਜੇ ਦੋ ਘਰ ਪਰਾਂ ਨੂੰ ਚਲੇ ਜਾਓ ਤੇ ਸਾਨੂੰ ਉਹਦੇ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਵੀ ਉਹ ਹੈ ਕਿੱਦਾਂ ਦੇ। ਬਾਹਰੋਂ ਤੇ ਚੰਗੇ ਭਲੇ ਹੱਸਦੇ ਖੇਡ ਦੀ ਜੋੜੀ ਤੁਰੀ ਆਉਂਦੀ ਹੈ, ਬਾਹਰੋਂ ਤੇ ਵੇਖਣ ਨੂੰ ਬੜੇ ਚੰਗੇ ਲੱਗਦੇ ਨੇ, ਅੰਦਰੋਂ ਕੀ ਪਤਾ ਕੀ ਚੱਲ ਰਿਹਾ। ਤੋ ਇਸੇ ਤਰੀਕੇ ਨਾਲ ਜਿੰਨੇ ਸਾਧ ਨੇ ਜਿਹੜੇ ਸਾਡੇ ਮੇਰੇ ਤੁਹਾਡੇ ਵਾਂਗੂ ਹੱਡ ਤੇ ਚੰਮ ਦੇ ਬਣੇ ਹੋਏ ਨੇ, ਇਹਨਾਂ ਤੋਂ ਬਚੋ, ਬਚ ਜਾਓ ਇਹਨਾਂ ਤੋਂ। ਕੇਵਲ ਸ਼ਬਦ ਦੇ ਗੁਰੂ, ਸ਼ਬਦ ਗੁਰੂ ਦੇ ਲੜ ਲੱਗੋ, ਸ਼ਬਦ ਗੁਰੂ ਦੇ। ਤੋ ਸਾਨੂੰ ਵੇਖਣ ਨੂੰ ਉਹ ਚੀਜ਼ਾਂ ਲੁਭਾਵਣੀਆਂ ਲੱਗਦੀਆਂ, ਚੰਗੀਆਂ ਲੱਗਦੀਆਂ। ਤੋ ਮਹਾਰਾਜ ਨੇ ਕਿਹਾ, ਸਾਧਾਂ ਸ਼ਰਣੀ ਪਾਈਐ ਹਰ ਜੀਓ। ਰੱਬ ਜੀ ਤੇਰੇ ਮਿਲਾਪ ਲਈ ਮੈਨੂੰ ਸਾਧਾਂ ਦੀ ਸ਼ਰਨ ਵਿੱਚ ਜਾਣਾ ਪੈਣਾ। ਤੋ ਇਹ ਸਾਧ ਕੌਣ ਨੇ? ਆਹ 35 ਮਹਾਂਪੁਰਖ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਦੇ ਰੂਪ ਵਿੱਚ ਬਿਰਾਜਮਾਨ ਨੇ। ਗੁਣ ਗਾਵੈ ਹਰ ਨੀਤਾ ਰਾਮ, ਤੇ ਮੈਂ ਕੀ ਕਰਾਂ, ਨਿਤ ਹੀ ਤੇਰੇ ਗੁਣ ਗਾਵਾਂ, ਨਿਤ ਹੀ ਤੇਰੀ ਤਾਰੀਫ਼ ਕਰਾਂ, ਉਸਤਤ ਕਰਾਂ। ਧੂਰ ਭਗਤਨ ਕੀ ਮਨ ਧਨ ਲੱਗੋ ਹਰ ਜੀਓ। ਤੇਰੇ ਇਹਨਾਂ ਭਗਤਾਂ ਦੀ ਧੂੜੀ ਮੇਰੇ ਮੱਥੇ ਨੂੰ ਲੱਗੇ, ਇਹਨਾਂ ਦਾ ਗਿਆਨ, ਇਹਨਾਂ ਦੀ ਬੁੱਧੀ ਮੇਰੇ ਮੱਥੇ ਨੂੰ ਲੱਗੇ।

ਕਿਉਂਕਿ ਇਸੇ ਧੂੜੀ ਦੇ ਨਾਲ ਪਤਤ ਜਿਹੜੇ ਨੇ, ਪਤਤ ਦਾ ਅਰਥ ਹੁੰਦਾ ਜੀ ਜਿਹੜਾ ਜੀਵਨ ਮਿਆਰ ਤੋਂ ਡਿੱਗਿਆ ਹੋਇਆ। ਵੇਖੋ ਦੋ ਚੀਜ਼ਾਂ ਨੇ, ਇੱਕ ਤੇ ਪਤਤ ਹੈ ਜਿਹਨੂੰ ਸਿੱਖ ਰਹਿਤ ਮਰਿਆਦਾ ਕਹਿੰਦੀ ਹੈ, ਵੀ ਖੰਡੇ ਬਾਟੇ ਕੀ ਪੌਲ ਛਕਣ ਤੋਂ ਬਾਅਦ ਜਿਹੜਾ ਕੇਸਾਂ ਦੀ ਬੇਅਦਬੀ ਕਰ ਦਿੰਦਾ, ਜਿਹੜਾ ਕੁੱਠਾ ਖਾਂਦਾ। ਤੀਜਾ ਆਖਿਆ ਵੀ ਪਰ ਇਸਤਰੀ ਜਾਂ ਪਰ ਪੁਰਸ਼ ਦਾ ਜਿਹੜਾ ਸੰਗ ਕਰਦਾ, ਤੇ ਚੌਥਾ ਜਿਹੜਾ ਤੰਬਾਕੂ ਛਕਦਾ, ਉਹਨੂੰ ਸਿੱਖ ਰਹਿਤ ਮਰਿਆਦਾ ਕਹਿੰਦੀ ਹੈ ਵੀ ਇਹ ਪਤਤ ਹੈ। ਜਿਹੜਾ ਵੀ ਇਹ ਬੱਜਰ ਕੁਰੈਤ ਕਰ ਦਿੰਦਾ ਹੈ ਉਹਨੂੰ ਫਿਰ ਖਾਲਸਾ ਪੰਥ ਵਿੱਚੋਂ ਖਾਰਜ ਕਰ ਦਿੱਤੇ। ਪਰ ਇੱਕ ਪਤਤ ਕੀ ਹੈ? ਇੱਕ ਪਤਤ ਹੈ ਜਿਹੜਾ ਕ੍ਰੋਧ ਵਿੱਚ ਹੈ, ਲੋਭ ਵਿੱਚ ਹੈ, ਹੰਕਾਰ ਵਿੱਚ ਹੈ, ਉਹ ਵੀ ਕੀ ਹੈ? ਪਤਤ ਹੀ ਹੈ। ਜਿਹੜਾ ਜੀਵਨ ਮਿਆਰ ਤੋਂ ਡਿੱਗ ਪਿਆ ਉਹਨੂੰ ਕੀ ਕਿਹਾ ਜਾਂਦਾ ਹੈ? ਪਤਤ ਕਿਹਾ ਜਾਂਦਾ। ਤੋ ਮਹਾਰਾਜ ਨੇ ਬਾਣੀ ਵਿੱਚ ਬਹੁਤ ਵਾਰ ਆਖਿਆ ਵੀ ਗੁਰੂ ਸਾਹਿਬ ਅਸੀਂ ਤੇ ਪਤਤ ਹਾਂ, ਸਾਡਾ ਤੇ ਸੁਭਾਅ ਹੀ ਇੱਦਾਂ ਦਾ, ਪਰ ਤੇਰਾ ਸੁਭਾਅ ਇਹ ਹੈ ਵੀ ਤੂੰ ਪਤਤਾਂ ਨੂੰ ਪਵਿੱਤਰ ਕਰ ਦਿੰਦਾ। ਤੂੰ ਡਿੱਗੇ ਹੋਏ ਜੀਵਨ ਮਿਆਰ ਵਾਲਿਆਂ ਨੂੰ, ਜਿਹੜੇ ਝੂਠ ਬੋਲਦੇ ਸੀ, ਜਿਹੜੇ ਧੋਖੇ ਕਰਦੇ ਸੀ, ਜਿਹੜੇ ਬੇਈਮਾਨੀਆਂ ਕਰ ਕਰਕੇ ਪਤਤ ਹੋਏ ਫਿਰਦੇ ਸੀ, ਉਹਨਾਂ ਨੂੰ ਤੂੰ ਪਵਿੱਤਰ ਕਰਦਾ। ਪਤਤ ਪਾਵਨ ਮਾਧੋ ਬਿਰਧ ਤੇਰਾ, ਹੇ ਮਾਧੋ ਮਾਇਆ ਦੇ ਪਤੀ ਪਰਮੇਸ਼ਰ, ਤੇਰਾ ਸੁਭਾਅ ਹੀ ਇਹ ਹੈ ਵੀ ਤੂੰ ਡਿੱਗੇ ਹੋਏ ਜੀਵਨ ਵਾਲਿਆਂ ਨੂੰ ਕੀ ਬਣਾ ਦਿੰਦਾ? ਉੱਤਮ ਬਣਾ ਦਿੰਦਾ, ਚੰਗਾ ਬਣਾ ਦਿੰਦਾ। ਤੋ ਬਾਣੀ ਵਿੱਚ ਜਿੱਥੇ ਵੀ ਪਤਤ ਦਾ ਜ਼ਿਕਰ ਆਉਂਦਾ ਹੈ ਉਹ ਬਹੁਤਾਂਤ ਵਿੱਚ ਸਮੁੱਚੀ ਮਨੁੱਖਤਾ ਲਈ ਹੈ, ਸਮੁੱਚੀ ਮਾਨਵਤਾ ਲਈ ਹੈ। ਉਹ ਹਿੰਦੂ ਲਈ ਵੀ ਹੈ, ਉਹ ਮੁਸਲਮਾਨ ਲਈ ਵੀ ਹੈ, ਉਹ ਸਿੱਖ ਲਈ ਵੀ ਹੈ, ਉਹ ਈਸਾਈ ਲਈ ਵੀ ਹੈ। ਤੋ ਬਾਣੀ ਦਾ ਜਿਹੜਾ ਪਤਤ ਦਾ ਭਾਵ ਹੈ ਉਹ ਵੱਖਰਾ ਹੈ। ਹਾਂ, ਦੂਜੀ ਮੈਂ ਬੇਨਤੀ ਤੁਹਾਨੂੰ ਕਰ ਚੁੱਕਿਆ ਵੀ ਖਾਲਸਾ ਪੰਥ ਦੀ ਮਰਿਆਦਾ ਵਿੱਚ ਪਤਤ ਦਾ ਜਿਹੜਾ ਹੈ ਉਹ ਬਾਹਰੀ ਤੌਰ 'ਤੇ ਹੈ, ਇੱਥੇ ਪਤਤ ਆਚਰਣ ਕਰੈਕਟਰ ਨੂੰ ਲੈ ਕੇ ਹੈ। ਤੋ ਮਹਾਰਾਜ ਨੇ ਆਖਿਆ ਪਤਤ ਪਤਤਾ ਪਨੀਤਾ ਹੋਏ ਤਿੰਨ ਸੰਗ, ਜਿਨ ਵਿਧਾਤਾ ਪਾਇਆ। ਜੇ ਤੁਸੀਂ ਚੰਗੇ ਲੋਕਾਂ ਵਿੱਚ ਬੈਠੋਗੇ, ਚੰਗੀ ਸੋਭਤ ਵਿੱਚ ਬੈਠੋਗੇ, ਤੇ ਜਿਹੜੇ ਪਤਤ ਹੁੰਦੇ ਨੇ ਉਹ ਵੀ ਕੀ ਹੋ ਜਾਂਦੇ ਨੇ? ਪਵਿੱਤਰ ਹੋ ਜਾਂਦੇ ਨੇ, ਚੰਗੇ ਹੋ ਜਾਂਦੇ ਨੇ। ਜਿਵੇਂ ਬਾਬੇ ਨੇ ਬਾਣੀ ਵਿੱਚ ਬੜੀ ਪਿਆਰੀ ਉਦਾਹਰਨ ਦਿੱਤੀ, ਆਖਿਆ ਜਿਹੜਾ ਚੰਦਨ ਦਾ ਬੂਟਾ ਹੁੰਦਾ ਨਾ, ਉਹਦੀ ਮਹਿਕ ਬੜੀ ਹੁੰਦੀ ਹੈ, ਤੇ ਉਹਦੀ ਖੂਬੀ ਇਹ ਹੈ ਵੀ ਚੰਦਨ ਦੇ ਨੇੜੇ ਜੇ ਕੋਈ ਘਾਹ ਹੈ, ਕਿਣਕੇ ਨੇ, ਛੋਟੇ ਮੋਟੇ ਰੁੱਖ ਨੇ, ਉਹਨਾਂ ਦੇ ਵਿੱਚੋਂ ਵੀ ਚੰਦਨ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ। ਇਸੇ ਤਰੀਕੇ ਨਾਲ ਜੇ ਤੁਸੀਂ ਭਲੇ ਲੋਕਾਂ ਕੋਲ ਬੈਠੋਗੇ, ਭਲੇ ਪੁਰਸ਼ਾਂ ਕੋਲ ਬੈਠੋਗੇ, ਤੇ ਤੁਹਾਡਾ ਜੀਵਨ ਵੀ ਮਹਿਕ ਉੱਠੇਗਾ, ਤੁਸੀਂ ਵੀ ਪਵਿੱਤਰ ਹੋ ਜਾਵੋਗੇ। ਪਤਤਾ ਪੁਨੀਤਾ ਹੋਏ ਤਿੰਨ ਸੰਗ, ਜਿਨ ਵਿਧਾਤਾ ਪਾਇਆ ਨਾਮ ਰਾਤੇ ਜੀ ਦਾਤੇ, ਨਿਤ ਦੇ ਚੜੈ ਸਵਾਇਆ। ਚੜੈ ਸਵਾਇਆ ਦਾ ਅਰਥ ਹੈ ਦਾਤਾਂ ਵੱਧਦੀਆਂ ਰਹਿੰਦੀਆਂ ਨੇ, ਨਾਮ ਦੀ ਦਾਤ ਜਿਹਨਾਂ ਨੂੰ ਮਿਲ ਗਈ, ਜਿਹੜੇ ਉਹਦੇ ਨਾਮ ਦੇ ਵਿੱਚ ਰੱਤੇ ਗਏ, ਗੁਣ ਉਹਦੇ ਜੀਵਨ ਵਿੱਚ ਸਵਾਏ ਹੁੰਦੇ ਰਹਿੰਦੇ ਨੇ, ਵੱਧਦੇ ਰਹਿੰਦੇ ਨੇ। ਰਿੱਧ ਸਿੱਧ ਨਵ ਨਿਧ ਹਰ ਜਪ ਜਿਨੀ ਆਤਮ ਜੀਤਾ। ਆਤਮ ਜੀਤਾ ਦਾ ਅਰਥ ਹੈ ਸਾਧ ਸੰਗਤ ਜਿਹਨੇ ਆਪਣੇ ਆਪ ਨੂੰ ਜਿੱਤਿਆ, ਮਨ ਜੀਤਾ ਜਗ ਜੀਤ। ਹੁਣ ਇੱਕ ਕੋਈ ਰਿੱਧੀਆਂ ਮਗਰ ਭੱਜਾ ਫਿਰਦਾ, ਕੋਈ ਸਿੱਧੀਆਂ ਮਗਰ ਭੱਜਾ ਫਿਰਦਾ, ਤੇ ਜੇ ਮੰਨ ਲਓ ਵੈਸੇ ਤੇ ਇੱਦਾਂ ਦੀ ਰਿੱਧੀ ਸਿੱਧੀ ਕੋਈ ਨਹੀਂ ਜੀ ਹੁੰਦੀ, ਇੱਦਾਂ ਦੀ ਰਿੱਧੀ ਸਿੱਧੀ ਕੋਈ ਨਹੀਂ। ਹਾਂ, ਸਿੱਧੀ ਇਹ ਹੋ ਸਕਦੀ ਹੈ ਵੀ ਕੋਈ ਬੱਚਾ ਬਹੁਤ ਮਿਹਨਤ ਕਰਦਾ, ਬਹੁਤ ਮਿਹਨਤ ਕਰਦਾ, ਤੇ ਉਹ ਮਾਊਂਟ ਐਵਰੈਸਟ ਉੱਤੇ ਜਾ ਚੜਿਆ, ਤੇ ਜਿਹੜਾ ਮੇਰੇ ਵਰਗਾ ਨਹੀਂ ਚੜ ਸਕਦਾ ਉਹ ਕਵੇਗਾ ਵੀ ਇਹਦੇ ਕੋਲ ਸਿੱਧੀ ਹੈ। ਪਰ ਸਿੱਧੀ ਦੇ ਪਿੱਛੇ ਕੀ ਖਲੋਤੀ? ਉਹਦੀ ਮਿਹਨਤ ਖਲੋਤੀ ਹੋਈ। ਇਸੇ ਤਰੀਕੇ ਨਾਲ ਕੋਈ ਜੇ 500 ਮੀਟਰ ਵੀ ਨਹੀਂ ਭੱਜ ਸਕਦਾ, ਤੇ ਜਿਹੜਾ ਕੁਝ ਸਕਿੰਟਾਂ ਵਿੱਚ 500 ਮੀਟਰ ਦੀ ਦੌੜ ਕਲੀਅਰ ਕਰ ਗਿਆ, ਆਪਾਂ ਆਖਾਂਗੇ ਇਹਦੇ ਕੋਲ ਕੀ ਹੈ? ਸਿੱਧੀ ਹੈ। ਇਸ ਤੋਂ ਇਲਾਵਾ ਹੋਰ ਕੋਈ ਸਿੱਧੀ ਕਰਾਮਾਤ ਨਹੀਂ ਹੁੰਦੀ ਜਿਹੜੀ ਆਪਾਂ ਵੇਹਨੇ ਆ ਵੀ ਹੱਥ ਦੇ ਵਿੱਚੋਂ ਕੁਝ ਕੱਢਿਆ ਤੇ ਸਾਹਮਣੇ ਢੇਰ ਲੱਗ ਗਏ ਪਦਾਰਥਾਂ ਦੇ, ਇਦਾਂ ਦੀਆਂ ਸਿੱਧੀਆਂ ਨਹੀਂ ਹੁੰਦੀਆਂ। ਤੋ ਮਹਾਰਾਜ ਨੇ ਆਖਿਆ ਜਿੰਨੀ ਆਤਮ ਜੀਤਾ, ਜਿਹਨਾਂ ਨੇ ਆਪਣੇ ਆਪ ਨੂੰ ਜਿੱਤ ਲਿਆ ਨਾ, ਆਪਣੇ ਆਪ ਨੂੰ ਜਿੱਤਣਾ ਸਭ ਤੋਂ ਵੱਡੀ ਸਿੱਧੀ ਹੈ। ਆਪਣੇ ਆਪ ਉੱਤੇ ਕਾਬੂ ਕਰਨਾ ਸਭ ਤੋਂ ਵੱਡੀ ਕੀ ਹੈ? ਸਿੱਧੀ ਹੈ। ਜਿਹਨੇ ਆਪਣੇ ਆਪ ਉੱਤੇ ਕਾਬੂ ਕਰ ਲਿਆ ਉਹ ਤੇ ਆਪੇ ਹੀ ਸਿੱਧ ਹੋ ਗਿਆ, ਕਿਉਂਕਿ ਉਹਨੂੰ ਹੁਣ ਪਰੇਸ਼ਾਨੀ ਕੋਈ ਵੀ ਨਹੀਂ ਹੋ ਸਕਦੀ। ਜਿਹਦਾ ਆਪਣੇ ਆਪ ਉੱਤੇ ਸਵੈ ਕਾਬੂ ਨਹੀਂ ਹੈ ਉਹਦੇ ਕੋਲ ਸਿੱਧੀ ਵੀ ਹੋਵੇ ਤੇ ਫਿਰ ਕੀ ਹੋ ਜਾਵੇਗਾ?
ਤਾਂ ਮਹਾਰਾਜ ਨੇ ਆਤਮ ਜਿੱਤਣ ਦੀ ਗੱਲ ਆਖੀ ਹੈ, ਆਤਮ ਜਿਣਾ ਸਗਲ ਵਸਤਾਂ ਕਹਿ ਤੋ ਬਖਸ਼ਿਸ਼ ਕੀਤੀ ਨਾਮ ਰਾਤੇ ਜੀ ਦਾਤੇ ਨਿਤ ਦੇ ਚੜੈ ਸਵਾਇਆ ਰਿੱਧ ਸਿੱਧ ਨਵ ਨਿਧ ਹਰ ਜਪ ਜਿੰਨੀ ਆਤਮ ਜੀਤਾ ਜਿਨ੍ਹਾਂ ਨੇ ਆਤਮ ਆਪਣੇ ਆਪੇ ਨੂੰ ਜਿੱਤ ਲਿਆ ਸਮਝੋ ਸਾਰੀਆਂ ਰਿੱਧੀਆਂ ਸਿੱਧੀਆਂ ਉਹਦੇ ਕੋਲ ਹੀ ਨੇ। ਬਿਨਵੰਤ ਨਾਨਕ ਵਡਭਾਗ ਪਾਈਐ ਸਾਧ ਸਾਜਨ ਮੀਤਾ। ਮਹਾਰਾਜ ਕਹਿੰਦੇ ਨੇ ਨਾਨਕ ਬੇਨਤੀ ਕਰਦਾ ਭਾਈ ਗੁਰਮੁਖ ਸੱਜਣ ਮਿੱਤਰ ਜਿਹੜੇ ਨੇ ਉਹ ਵੱਡੀ ਕਿਸਮਤ ਨਾਲ ਮਿਲਦੇ ਨੇ, ਵੱਡੇ ਭਾਗਾਂ ਨਾਲ ਮਿਲਦੇ ਨੇ। ਅਗਲਾ ਬਚਨ ਹੈ ਜਿੰਨੀ ਸੱਚ ਵਣਜਿਆ, ਜਿਨ੍ਹਾਂ ਨੇ ਸੱਚ ਦੀ ਵਣਜ ਕੀਤੀ, ਜਿਨ੍ਹਾਂ ਨੇ ਸੱਚ ਦਾ ਵਪਾਰ ਕੀਤਾ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ। ਹੁਣ ਇੱਕ ਹੈ ਝੂਠ ਦਾ ਵਪਾਰ, ਕਈ ਬੰਦੇ ਸਾਰੀ ਜ਼ਿੰਦਗੀ ਕਾਹਦਾ ਵਪਾਰ ਕਰਦੇ ਰਹਿੰਦੇ ਨੇ, ਝੂਠ ਦਾ ਹੀ ਵਪਾਰ ਕਰਦੇ ਰਹਿੰਦੇ ਨੇ, ਉਹਨਾਂ ਨੇ ਝੂਠ ਤੋਂ ਬਿਨਾਂ ਕੁਝ ਸਿੱਖਿਆ ਹੀ ਨਹੀਂ ਹੁੰਦਾ। ਤਾਂ ਮਹਾਰਾਜ ਕਹਿੰਦੇ ਨੇ ਤੂੰ ਵਪਾਰੀ ਹੈ, ਕੀ ਕਰਨਾ ਹੈ? ਜਿੰਨੀ ਸੱਚ ਵਣਜਿਆ ਹਰ ਜੀਓ, ਹੇ ਹਰੀ ਅਕਾਲ ਪੁਰਖ, ਜਿਨ੍ਹਾਂ ਨੇ ਸੱਚ ਦੀ ਵਣਜ ਕੀਤੀ, ਸੇ ਪੂਰੇ ਸ਼ਾਹ ਰਾਮ। ਉਹ ਕੌਣ ਹੈ? ਪੂਰੇ ਸ਼ਾਹ ਨੇ, ਉਹ ਪੂਰੇ ਅਮੀਰ ਨੇ।

0: ਨਾਮ ਉਹਨਾਂ ਦੇ ਕੋਲ ਬਹੁਤ ਖਜ਼ਾਨੇ ਨੇ, ਭਗਤੀ ਦੇ ਖਜ਼ਾਨੇ ਨੇ, ਗੁਣਾਂ ਦੇ ਖਜ਼ਾਨੇ ਨੇ, ਬੜਾ ਲਾਹਾ ਖੱਟਿਆ ਉਹਨਾਂ ਨੇ। ਕਾਮ ਕ੍ਰੋਧ ਨਾ ਲੋਭ ਵਿਆਪੈ, ਹੁਣ ਬੁਰਾਈਆਂ ਨਹੀਂ ਵਿਆਪਦੀਆਂ, ਕਾਮ ਕ੍ਰੋਧ ਲੋਭ ਲਾਲਚ ਉਹਨਾਂ ਦੇ ਜੀਵਨ ਵਿੱਚ ਵਿਆਪਦਾ ਨਹੀਂ। ਕਾਮ ਕ੍ਰੋਧ ਨਾ ਲੋਭ ਵਿਆਪੈ, ਜੋ ਜਨ ਪ੍ਰਭ ਸਿਉ ਰਾਤਿਆ, ਜਿਹੜੇ ਸੇਵਕ ਪ੍ਰਭੂ ਦੇ ਨਾਲ ਰੱਤੇ ਗਏ ਉਹਨਾਂ ਦੀ ਜ਼ਿੰਦਗੀ ਵਿੱਚ ਬੁਰਾਈਆਂ ਨਹੀਂ ਵਿਆਪਦੀਆਂ। ਏਕ ਜਨ ਹੈ, ਉਹਨਾਂ ਨੇ ਇੱਕ ਨੂੰ ਹੀ ਜਾਣਿਆ। ਏਕ ਮਨ ਹੈ, ਇੱਕ ਨੂੰ ਹੀ ਉਹ ਮੰਨਦੇ ਨੇ, ਇੱਕ ਨੂੰ ਹੀ ਜਾਣਦੇ ਨੇ। ਰਾਮ ਕੈ ਰੰਗ ਮਾਤਿਆ, ਰਾਮ ਦੇ ਰੰਗ ਵਿੱਚ ਮੱਤੇ ਪਏ ਨੇ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਸਾਨੂੰ ਅੱਗੇ ਹਦਾਇਤ ਦਿੰਦੇ ਨੇ, ਆਖਿਆ ਲੱਗ ਸੰਤ ਚਰਨੀ, ਗੁਰੂ ਦੇ ਚਰਨਾਂ ਵਿੱਚ ਲੱਗ, ਪੜੇ ਸ਼ਰਨੀ ਮਨ ਤਿਨਾ ਮਹਾ, ਉਹਨਾਂ ਦੇ ਮਨ ਵਿੱਚ ਚਾਹੂ ਹੈ, ਉਹ ਗੁਰੂ ਦੇ ਚਰਨੀ ਲੱਗੇ ਨੇ, ਉਹਦੀ ਸ਼ਰਨ ਵਿੱਚ ਪਏ ਹੋਏ ਨੇ। ਬਿਨਵੰਤ ਨਾਨਕ ਜਿਨ ਨਾਮ ਪੱਲੇ, ਨਾਨਕ ਬੇਨਤੀ ਕਰਦਾ ਜਿਨ੍ਹਾਂ ਦੇ ਪੱਲੇ ਰੱਬ ਦਾ ਨਾਂ ਹੈ, ਗੁਰੂ ਦੀ ਵਿਚਾਰ ਹੈ। ਸੇ ਸੱਚੇ ਸ਼ਾਹ, ਉਹ ਕੌਣ ਨੇ? ਸੱਚੇ ਸ਼ਾਹ ਨੇ। ਅਖੀਰਲਾ ਬਚਨ ਹੈ, ਮਹਾਰਾਜ ਫਰਮਾਉਂਦੇ, ਨਾਨਕ ਸੋਈ ਸਿਮਰੀਐ ਹਰ ਜੀਉ, ਜਾਂ ਕੀ ਕਲ ਤਾਰੀ ਰਾਮ। ਹੁਣ ਇਹ ਗੱਲ ਬੜੀ ਸਪਸ਼ਟ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ, ਭਾਈ ਉਹਨੂੰ ਸਿਮਰੋ ਜਿਹਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ, ਹੋਰ ਨਾ ਕਿਸੇ ਨੂੰ ਸਿਮਰਿਓ, ਹੋਰ ਨਾ ਕਿਸੇ ਨੂੰ ਚੇਤੇ ਕਰਿਓ। ਵੇਖੋ ਬੜੀ ਸਿੱਧੀ ਜੀ ਕਸਵੱਟੀ ਹੈ, ਜਿਹੜਾ ਜੰਮਦਾ ਤੇ ਮਰਦਾ ਜ਼ਿੰਦਗੀ ਚ ਕਦੀ ਉਹਦੀ ਪੂਜਾ ਨਹੀਂ ਜੇ ਕਰਨੀ, ਉਹਨੂੰ ਰੱਬ ਨਹੀਂ ਜੇ ਸਮਝਣਾ। ਮਤਲਬ ਇੱਕ ਜਿਵੇਂ ਕਸਵੱਟੀ ਹੁੰਦੀ ਨਾ, ਆਪਾਂ ਲਾ ਕੇ ਗੱਲ ਨੂੰ ਪਰਖ ਲੈਂਦੇ, ਜਿਹੜਾ ਜੰਮਿਆ ਤੇ ਮਰ ਜਾਵੇਗਾ ਉਹਨੂੰ ਕਦੀ ਰੱਬ ਨਹੀਂ ਮੰਨਣਾ, ਇਹ ਬਾਣੀ ਦਾ ਫੈਸਲਾ ਹੈ। ਨਾਨਕ ਸੋਈ ਸਿਮਰੀਐ ਹਰ ਜੀਉ, ਜਾਂ ਕੀ ਕਲ ਤਾਰੀ ਰਾਮ। ਗੁਰਮੁਖ ਮਨੋ ਨਾ ਵਿਸਰੈ ਹਰ ਜੀਉ, ਕਰਤਾ ਪੁਰਖ ਮੁਰਾਰੀ ਰਾਮ। ਗੁਰੂ ਵੱਲ ਮੁਖ ਕਰੋ, ਤੁਹਾਡੇ ਜੀਵਨ ਵਿੱਚੋਂ ਉਹ ਕਰਤਾ ਪੁਰਖ ਜਿਹੜਾ ਕ੍ਰੀਏਟਰ ਹੈ ਆਪਣੀ ਕ੍ਰੀਏਸ਼ਨ ਦੇ ਵਿੱਚ ਬੈਠਾ ਹੋਇਆ, ਉਹ ਕਦੀ ਵੀ ਵਿਸਰੇ ਨਾ। ਦੁੱਖ ਰੋਗ ਨਾ ਭਉ ਵਿਆਪੈ, ਜਿਨੀ ਹਰ ਹਰ ਧਿਆਇਆ। ਉਹਨਾਂ ਦੇ ਜੀਵਨ ਵਿੱਚ ਕਦੀ ਦੁੱਖ ਰੋਗ ਭਉ ਡਰ ਨਹੀਂ ਵਿਆਪਦੇ ਜਿਨ੍ਹਾਂ ਨੇ ਉਸ ਕਰਤੇ ਪੁਰਖ ਮੁਰਾਰੀ ਨੂੰ ਧਿਆਇਆ। ਸੰਤ ਪ੍ਰਸਾਦ ਤਰੇ ਭਵਜਲ, ਪੂਰਬ ਲਿਖਿਆ ਪਾਇਆ। ਇਹਨਾਂ ਸੰਤਾਂ ਦੀ ਕਿਰਪਾ ਨਾਲ, ਆ 35 ਸੰਤਾਂ ਦੀ ਕਿਰਪਾ ਨਾਲ ਸੰਸਾਰ ਰੂਪੀ ਭਾਵ ਸਾਗਰ ਤਰਨਾ ਹੈ। ਅਖੀਰਲੀਆਂ ਪੰਕਤੀਆਂ ਨੇ, ਵਜੀ ਵਧਾਈ। ਹੁਣ ਵਧਾਈ ਕਦੋਂ ਦਿੱਤੀ ਜਾਂਦੀ ਹੈ? ਜਦੋਂ ਕਿਸੇ ਖੁਸ਼ੀ ਦਾ ਪ੍ਰੋਗਰਾਮ ਹੋਵੇ ਤੇ ਆਪਾਂ ਕਹਿੰਦੇ ਤੁਹਾਨੂੰ ਵਧਾਈ ਹੋਵੇ। ਵਧਾਈ ਖੁਸ਼ੀ ਦਾ ਪ੍ਰਤੀਕ ਹੁੰਦੀ ਹੈ। ਆਖਿਆ ਅੰਦਰ ਹੀ ਵਧਾਈਆਂ ਵੱਜ ਗਈਆਂ, ਅੰਦਰ ਹੀ। ਵਜੀ ਵਧਾਈ ਮਨ ਸ਼ਾਂਤ ਆਈ, ਜਿਹੜਾ ਮਨ ਪਹਿਲਾਂ ਭਟਕ ਰਿਹਾ ਸੀ ਹੁਣ ਸ਼ਾਂਤੀ ਵਿੱਚ ਆ ਗਿਆ, ਟਿਕਾ ਵਿੱਚ ਆ ਗਿਆ। ਮਿਲਿਆ ਪੁਰਖ ਅਪਾਰੀ, ਕਿਉਂ ਭਲਾ? ਉਹ ਅਪਾਰੀ ਪੁਰਖ ਜਿਹਦਾ ਪਾਰਲਾ ਬੰਨਾ ਕੋਈ ਨਹੀਂ ਸੀ, ਉਹ ਮਿਲ ਪਿਆ। ਬਿਨਵੰਤ ਨਾਨਕ ਸਿਮਰ ਹਰ ਹਰ, ਇੱਛ ਪੁੰਨੀ ਹਮਾਰੀ। ਨਾਨਕ ਜੀ ਬੇਨਤੀ ਕਰਦੇ ਨੇ, ਉਹ ਸਕਾਲ ਪੁਰਖ ਵਾਹਿਗੁਰੂ ਨੂੰ ਸਿਮਰੋ, ਮੈਂ ਵੀ ਸਿਮਰਿਆ ਤੇ ਮੇਰੀ ਵੀ ਇਹ ਇੱਛਾ ਪੂਰੀ ਹੋ ਗਈ, ਜੀਵਨ ਵਿੱਚ ਟਿਕਾ ਆ ਗਿਆ, ਸ਼ਾਂਤੀ ਆ ਗਈ, ਤਾਂ ਗੁਰੂ ਕਿਰਪਾ ਕਰੇ। ਇਹ ਸੀ ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਸਮਾਜ ਆਚਣਾ ਗੁਰੂ ਗ੍ਰੰਥ ਸਾਹਿਬ ਪਾਸੋਂ। ਸਭਨਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਬੜੇ ਪਿਆਰ ਨਾਲ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸਵੇਰੇ ਸ਼ਾਮ ਸੇਵਾ ਕਰਦੇ ਨੇ, ਆਪ ਵੀ ਹਾਸੀਆਂ ਦਾ ਉੱਪਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਕੱਲ੍ਹ ਨੂੰ 2-3 ਖੜਬੜ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ। ਪਰਿਵਾਰਾਂ ਵੱਲੋਂ ਬੇਨਤੀ ਹੈ 3 ਦਿਨ ਦਰਸ਼ਨ ਦੇਣੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਔਰ ਨਾਲ ਨਾਲ ਬੇਨਤੀ ਹੈ, ਪਾਠੀਆਂ ਦੀ ਕਮੀ ਆ ਰਹੀ ਆ, ਕਿਉਂਕਿ ਨੌਜਵਾਨ ਪੀੜ੍ਹੀ ਪਾਠ ਵਾਲੇ ਪਾਸੇ ਆ ਨਹੀਂ ਰਹੀ। ਅਗਰ ਪਾਠ ਦੋ ਦੋ ਚਾਰ ਚਾਰ ਤਿੰਨ ਤਿੰਨ ਆਪਾਂ ਕਰਨੇ ਹਾਂ ਤਾਂ ਘਰ ਵਾਸਤੇ ਪਾਠੀ ਵੀ ਚਾਹੀਦੇ ਨੇ। ਮੈਂ ਵੈਸੇ ਬੇਨਤੀ ਕਰਦਾ ਹੁੰਦਾ, ਮੇਰਾ ਤਾਂ ਕਹਿਣ ਦਾ ਭਾਵ ਆ ਕਿ ਘਰ ਵਿੱਚ ਇੱਕ ਪਾਠੀ ਜ਼ਰੂਰ ਹੋਣਾ ਚਾਹੀਦਾ। ਇੱਕ ਪ੍ਰਾਣੀ ਨੂੰ ਘਰ ਵਿੱਚ ਟ੍ਰੇਨਿੰਗ ਜ਼ਰੂਰ ਦਿਓ ਧਾਰਮਿਕ ਤੌਰ 'ਤੇ। ਇੱਕ ਤਾਂ ਆਪਾਂ ਜਿਹਨੂੰ ਪਤਾ ਹੋਵੇ ਆਪਣੇ ਗੁਰਮਤ ਦੇ ਸਿਧਾਂਤਾਂ ਦਾ, ਦੇ ਕੋਈ ਵੀ ਧਾਰਮਿਕ ਕਰਮ ਕਰਨਾ, ਜਿਵੇਂ ਅਸੀਂ ਵਿਆਹ ਸ਼ਾਦੀਆਂ ਕਰਦੇ ਹਾਂ ਅਤੇ ਕਈਆਂ ਨੂੰ ਪੁੱਛਦੇ ਫਿਰਦੇ ਵੀ ਹੁਣ ਅਸੀਂ ਕੀ ਕਰੀਏ, ਹੁਣ ਅਸੀਂ ਕੀ ਕਰੀਏ। ਪਰ ਕਦੀ ਮੈਂ ਤੁਹਾਨੂੰ ਬੇਨਤੀ ਕਰਾਂ, ਮੈਨੂੰ ਤਕਰੀਬਨ ਇੱਥੇ 36 ਸਾਲ ਹੋ ਗਏ ਆ, ਅੱਜ ਤੱਕ ਕਿਸੇ ਸਿੱਖ ਨੇ ਸਾਨੂੰ ਆਣ ਕੇ ਨਹੀਂ ਪੁੱਛਿਆ ਗਿਆਨੀ ਜੀ ਸਾਡੇ ਘਰ ਆਨੰਦ ਕਾਰਜ ਆ ਤਾਂ ਅਸੀਂ ਕੀ ਕਰਨਾ। ਖੇਮਾ ਕਰਨਾ ਪੁੱਛਣ ਵਾਲਿਆਂ ਕੋਲੋਂ, ਦੂਜਿਆਂ ਤੀਜਿਆਂ ਕੋਲ ਅਸੀਂ ਹਰ ਇੱਕ ਕਾਰਜ ਲਈ ਪੁੱਛਦੇ ਹਾਂ। ਕਦੇ ਵੀ ਤੁਸੀਂ ਆਣ ਕੇ ਪ੍ਰਚਾਰਕ ਸ਼੍ਰੇਣੀ ਨੂੰ ਪੁੱਛਿਆ, ਆਪਣੇ ਪ੍ਰੀਸਟ ਨੂੰ, ਆਪਣੇ ਗਿਆਨੀ ਨੂੰ, ਗ੍ਰੰਥੀ ਸਾਹਿਬਾਨ ਨੂੰ, ਜਾਂ ਰਾਗੀ ਜਥਿਆਂ ਨੂੰ, ਕਥਾ ਵਾਚਕ ਨੂੰ ਵੀ, ਭਾਈ ਸਾਡੇ ਘਰ ਆਹ ਧਾਰਮਿਕ ਕਰਮ ਹੋਣਾ, ਅਸੀਂ ਧਾਰਮਿਕ ਕਰਮ ਕਰਨਾ, ਆਨੰਦ ਕਾਰਜ ਕਰਨਾ। ਕਿਸੇ ਦੀ ਮੌਤ ਹੋ ਜਾਂਦੀ ਹੈ ਅਤੇ ਆਪਾਂ ਆਣ ਕੇ ਗਿਆਨੀ ਜੀ ਨੂੰ ਪੁੱਛੀਏ, ਗਿਆਨੀ ਜੀ ਵੀ ਸਾਡਾ ਹੁਣ ਕੀ ਕਰਮ ਹੈ, ਅਸੀਂ ਕੀ ਕਰਨਾ ਇਹਦੇ ਵਾਸਤੇ। ਤੁਸੀਂ ਗੁਰਦੁਆਰੇ ਆਓ, ਗੁਰਦੁਆਰੇ ਆ ਕੇ ਪੁੱਛੋ, ਜਾਂ ਉਹਦਾ ਵੱਡਾ ਆਪਣੇ ਹਰ ਇੱਕ ਸਿੱਖ ਪ੍ਰਵਾਨ ਸਿੱਖ ਰਹਿਤ ਮਰਿਆਦਾ ਘਰ ਵਿੱਚ ਰੱਖੇ, ਉਹਨੂੰ ਪੜ੍ਹ ਲਵੇ। ਸੋ ਬੱਚੇ ਦਾ ਜਨਮ ਹੋਇਆ, ਮੈਂ ਬੇਨਤੀ ਕਰਾਂ, ਵੈਸੇ ਬੱਚੇ ਦੇ ਜਨਮ ਦਾ ਜਿਹੜਾ ਸਿਧਾਂਤ ਆ ਨਾ, ਵੈਸੇ ਆਮ ਤੌਰ 'ਤੇ ਅਸੀਂ ਦੇਖਦੇ ਹਾਂ, ਇੱਕ ਮਿੰਟ ਮੈਂ ਗੱਲ ਕਰ ਲਵਾਂ, ਆਮ ਤੌਰ 'ਤੇ ਵੇਖਦੇ ਹਾਂ ਕਿ ਅੱਜ ਕੱਲ੍ਹ ਬੱਚੀ ਜਦੋਂ ਜਨਮ ਦਿੰਦੀ ਹੈ ਤਾਂ ਉਹਦਾ ਆਪਰੇਸ਼ਨ ਹੋਇਆ ਹੁੰਦਾ। ਬੱਚੀ ਦੀ ਹਾਲਤ ਵੈਸੇ ਬਹੁਤ ਚੰਗੀ ਨਹੀਂ ਹੁੰਦੀ, ਆਪਾਂ ਸਾਰੇ ਜਾਣਦੇ ਹਾਂ, ਮਾਤਾਵਾਂ ਬੀਬੀਆਂ ਭੈਣਾਂ ਬੈਠੀਆਂ ਨੇ, ਅਸੀਂ ਉਹਨੂੰ ਗੁਰਮੁਖ ਧੁੱਸ ਦੇ ਕੇ ਗੁਰਦੁਆਰਾ ਸਾਹਿਬ ਲਿਆਉਂਦੇ ਹਾਂ ਵੀ ਬੱਚੇ ਦਾ ਨਾਂ ਰੱਖਣਾ। ਸਿਧਾਂਤ ਇਹ ਆ ਵੀ ਬੱਚੇ ਦਾ ਜਨਮ ਹੋਇਆ ਹੋਸਪਿਟਲ, ਅਤੇ ਆਪਣੇ ਘਰ ਦੇ ਪਰਿਵਾਰ ਦੇ ਦੋ ਜੀ ਕੋਈ ਵੀ ਆ ਜਾਵੇ, ਆਣ ਕੇ ਅਰਦਾਸ ਕਰੇ, ਕਿਉਂਕਿ ਉੱਥੇ ਨਾਂ ਲਿਖਾਉਣਾ ਹੁੰਦਾ, ਅਰਦਾਸ ਕਰਕੇ ਆਣ ਕੇ ਅੱਖਰ ਲੈ ਕੇ ਅਤੇ ਪਰਿਵਾਰ ਵਿੱਚ ਸਹਿਮਤੀ ਦੇ ਨਾਲ ਉਸ ਬੱਚੇ ਦਾ ਨਾਂ ਰੱਖ ਕੇ ਅਤੇ ਉਹਨੂੰ ਗੁਰਮੁਖ ਪਿਆਰਿਓ ਉੱਥੇ ਰਜਿਸਟਰ ਕਰਾ ਲਏ। ਹੁੰਦਾ ਕੀ, ਅਸੀਂ ਵੇਟ ਕਰਦੇ ਵੀ ਗੁਰਦੁਆਰੇ ਜਾਵਾਂਗੇ ਤਾਂ ਉੱਥੇ ਹੈਰੀ ਗੈਰੀ ਟੈਰੀ ਪਤਾ ਨਹੀਂ ਕਿਹੜੇ ਲਿਖਾ ਦਿੰਦੇ ਹਾਂ। ਅਤੇ ਮਿਹਨਤੀ ਇਹ ਵੀ ਆ ਵੀ ਬੱਚਿਆਂ ਦੇ ਨਾਂ ਸਿੱਖਾਂ ਵਾਲੇ ਰੱਖੋ, ਖੈਸ ਹੋ ਸਕਦਾ ਵੱਡੇ ਹੋ ਕੇ ਬੱਚੇ ਜੇ ਉਹ ਗੁਰਮਤਿ ਦਾ ਸਿਧਾਂਤ ਉਹਨਾਂ ਪਕੜ ਲਿਆ ਜਾਂ ਕੋਡ ਆਫ ਅਨੰਦ ਕੰਡਕਟ ਪੜ੍ਹ ਲਈ, ਜਾਂ ਉਹਨਾਂ ਨੂੰ ਸਿੱਖੀ ਸਿਧਾਂਤਾਂ ਦੇ ਪਤਾ ਲੱਗ ਗਿਆ ਅਤੇ ਮਾਂ ਪਿਓ ਨੂੰ ਸ਼ਾਇਦ ਉਹ ਪੁੱਛਣ ਵੀ ਤੁਹਾਨੂੰ ਪਤਾ ਨਹੀਂ ਵੀ ਸਿੱਖਾਂ ਦਾ ਨਾਂ ਕਿੱਦਾਂ ਦਾ ਹੁੰਦਾ। ਨਾਂ ਤਾਂ ਇੱਕ ਸਾਡੀ ਆਈਡੀ ਆ ਜਿਹਦੇ ਤੋਂ ਸਾਨੂੰ ਪਤਾ ਲੱਗਾ ਵੀ ਇਹ ਸਿੰਘ ਆ ਅਤੇ ਕੌਰ ਹੈ। ਨਾਂ ਤਾਂ ਰਲਦੇ ਮਿਲਦੇ ਨੇ, ਜਗਦੀਸ਼ ਕੁਮਾਰ ਵੀ ਹੋ ਸਕਦਾ, ਜਗਦੀਸ਼ ਸਿੰਘ ਵੀ ਹੋ ਜਾ, ਜਗਦੀਸ਼ ਮੁਹੰਮਦ ਵੀ ਹੋ ਸਕਦਾ, ਜੈਰੀ ਵੀ ਹੋ ਸਕਦਾ, ਇਹ ਸਾਰੇ ਨਾਂ ਹੋ ਸਕਦੇ ਆ, ਮੇਰਾ ਨਾਮ ਵਾਲੇ। ਪਰ ਗੁਰਮੁਖ ਪਿਆਰਿਓ, ਆਪਾਂ ਇਹਨਾਂ ਸਿਧਾਂਤਾਂ ਨੂੰ ਘਰਾਂ ਵਿੱਚ ਕਿਸੇ ਦਾ ਅਸੀਂ ਇਹਨੇ ਜੀ ਬਾਬਾ ਕੀ ਕਰੂੰ ਜੇ ਘਰ ਵਿੱਚ ਹੀ ਸਿੱਖੀ ਨਾ ਰਹੀ। ਇਸ ਕਰਕੇ ਗੁਰਮੁਖ ਘਰ ਸਿੱਖੀ ਘਰੋਂ ਤੁਰਨੀ ਹੈ, ਸਿਧਾਂਤ ਘਰੋਂ ਤੁਰਨੇ ਆ। ਬੈਲੀ ਅਤੇ ਵਾਹੁਣ ਵਿੱਚ ਕਣਕ ਬੀਜਣ ਲਈ ਬੀਜ ਘਰੋਂ ਲੈ ਕੇ ਜਾਈਦਾ, ਹਲ ਵਾਹ ਕੇ ਅਤੇ ਜਦੋਂ ਘਰ ਲਾ ਕੇ ਬੀਜ ਪਾਉਣੇ ਤਾਂ ਪਰ ਇੱਥੇ ਆਣ ਕੇ ਪ੍ਰਫੁੱਲਤ ਹੋਣੇ ਨੇ ਇਹ ਸਾਰੇ ਕੰਮ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ, ਬਹੁਤ ਬਹੁਤ ਧੰਨਵਾਦ। ਮੈਂ ਖਿਮਾ ਮੰਗਦਾ ਕਿਉਂਕਿ 2-4 ਮਿੰਟ ਐਜ਼ ਏ ਗ੍ਰੰਥੀ ਦੇ ਤੌਰ 'ਤੇ ਮੇਰਾ ਦਿਲ ਕਰਦਾ ਕਿ ਮੈਂ ਤੁਹਾਡੇ ਨਾਲ ਕੋਈ ਗੁਰਮਤ ਦੀਆਂ ਗੱਲਾਂ ਕਰਿਆ ਕਰਾਂ ਕਿ ਗੁਰਮਤ ਦੇ ਸਿਧਾਂਤ ਸਾਡੇ ਟੁੱਟਦੇ ਜਾਂਦੇ ਨੇ, ਸਾਡੇ ਤੋਂ ਖੁੱਸਦੇ ਜਾਂਦੇ ਨੇ, ਅਸੀਂ ਇਹਨਾਂ ਸਿਧਾਂਤਾਂ ਤੋਂ ਅਸੀਂ ਮਨ ਮਰਜ਼ੀ ਨਾਲ ਸਾਰੀਆਂ ਹੀ, ਤੁਹਾਡਾ ਇਕੱਲਿਆਂ ਦਾ ਕਸੂਰ ਨਹੀਂ, ਸਾਡੀ ਪ੍ਰਚਾਰਕ ਅਤੇ ਪ੍ਰਬੰਧਕ ਸ਼੍ਰੇਣੀ ਵੀ ਆਪਣੀ ਮਨ ਮਰਜ਼ੀ ਨਾਲ ਗੁਰਦੁਆਰਿਆਂ ਦੇ ਵਿੱਚ ਸੇਵਾ ਕਰ ਰਹੀ ਹੈ। ਗੁਰਮੁਖ ਪਿਆਰਿਓ, ਸਿਧਾਂਤ ਨਹੀਂ ਜਾ ਰਹੇ। ਵਾਹ ਆਓ ਸਰਵੰ ਕਰੀਏ ਕੀਰਤਨ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦਾ ਜਥਾ, ਜੋ ਬੜੇ ਪਿਆਰ ਨਾਲ ਆਹੀ ਬਣੇ ਲੋਕੀ ਸਰਮ ਕਰਾ ਰਹੇ ਸੀ। ਜਥੇ ਦਾ ਧੰਨਵਾਦ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਕੱਲ੍ਹ ਨੂੰ 3 ਅਖੰਡ ਪਾਠ ਰਾਮਪੁਰ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇਣੇ 3 ਦਿਨ। ਔਰ ਜੋ BC ਦੇ ਵਿੱਚ ਅੱਗ ਦੇ ਨਾਲ ਬਹੁਤ ਸਾਰੇ ਘਰ ਬੇਕਾਰ ਹੋ ਚੁੱਕੇ ਨੇ, ਉਹਨਾਂ ਦੀ ਮਦਦ ਵਾਸਤੇ ਆਪ ਜੋ ਵੀ ਕੁਛ ਸੇਵਾ ਕਰ ਸਕਦੇ ਜ਼ਰੂਰ ਕਰਨ ਦੀ ਕਿਰਪਾਲਤਾ ਕਰਿਓ। ਸੋ ਬੱਚਿਆਂ ਦਾ ਕੈਂਪ ਜਿਹੜਾ ਹੈ ਇਹ ਆਰੰਭ ਹੈ, ਸ਼੍ਰੀ ਚਰਵਾਰ ਤੱਕ ਹੈ। ਸੋ ਆਪ ਜੀ ਨੇ ਜੋ ਸੇਵਾ ਕਰਨੀ ਹੋਵੇ ਬੜੇ ਪਿਆਰ ਨਾਲ ਕਰ ਸਕਦੇ ਜੇ। ਸੋ ਆਓ ਹੁਣ ਸਰਮ ਕਰੀਏ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਪਾਸੋਂ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ,

एक उत्तम पंथ सुनयो गुर संगत, तेहें मिलंत जम त्रास मिटाई।

0: ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ। ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰਤਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਅਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਬਾਵਨ ਅੱਖਰੀ ਦੀ ਵਿਚਾਰ ਆਪਾਂ ਕਰ ਰਹੇ ਹਾਂ। ਥੱਥੇ ਅੱਖਰ ਤੱਕ ਜੋ ਸਤਿਗੁਰੂ ਦਾ ਉਪਦੇਸ਼ ਹੈ ਉਹਨੂੰ ਆਪਾਂ ਕੱਲ ਰੋਜ਼ ਵਿਚਾਰਿਆ ਸੀ। ਅੱਜ ਦੱਦਾ ਧੱਦਾ ਤੇ ਨੰਨਾ ਅੱਖਰ, ਤੋ ਇਹਨਾਂ ਤਿੰਨਾਂ ਅੱਖਰਾਂ ਦੀ ਵਰਤੋਂ ਕਰਕੇ ਜੋ ਕਬੀਰ ਸਾਹਿਬ ਨੇ ਇਹ ਸ਼ਬਦ ਰਚਿਆ ਹੈ ਆਪਾਂ ਇਸ ਨੂੰ ਸਮਝਣਾ ਹੈ। ਦੱਦੇ ਅੱਖਰ ਤੋਂ ਕਬੀਰ ਸਾਹਿਬ ਫਰਮਾਉਂਦੇ ਨੇ, ਦੱਦਾ ਦੇਖ ਜੋ ਬਿਨ ਸੁਨਾਰਾ। ਉਹ ਕਹਿੰਦੇ ਨੇ ਜਿਹੜਾ ਵੀ ਤੂੰ ਆਪਣੀਆਂ ਅੱਖਾਂ ਨਾਲ ਕੁਝ ਵੇਖ ਸਕਦਾ ਹੈ ਇਹ ਸਭ ਕੁਝ ਬਿਨ ਸੁਨਾਰ ਹੈ, ਨਾਸ਼ਵੰਤ ਹੈ। ਆਪਾਂ ਬਾਣੀ ਵਿੱਚੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਲੋਕ ਪੜ੍ਹਦੇ ਹਾਂ ਤੇ ਉਹਨਾਂ ਨੇ ਬੜਾ ਸਪਸ਼ਟ ਲਿਖਿਆ ਵੀ ਜੋ ਉਪਜਿਓ ਸੋ ਬਿਨਸ ਹੈ। ਜਿਹੜੀ ਵੀ ਚੀਜ਼ ਕੁਦਰਤ ਦੇ ਵਿੱਚ ਪੈਦਾ ਹੋਈ ਹੈ ਉਹ ਬਿਨਸਨਾਰ ਹੈ, ਉਹ ਖਤਮ ਹੋ ਜਾਣੀ ਹੈ। ਪਰ ਇੱਕੋ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਬਿਨਸਨਾਰ ਨਹੀਂ ਹੈ, ਜਿਹੜਾ ਖਤਮ ਨਹੀਂ ਹੋ ਸਕਦਾ, ਜਿਹੜਾ ਸਦਾ ਲਈ ਅਟਲ ਹੈ। ਤੋਂ ਹੁੰਦਾ ਕੀ ਹੈ ਵੀ ਜਿਹੜੀਆਂ ਚੀਜ਼ਾਂ ਬਿਨਸਨਾਰ ਨੇ, ਮਨੁੱਖ ਆਪਣੀ ਅਗਿਆਨਤਾ ਦੇ ਵੱਸ ਕਈ ਵਾਰਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਪੂਜਣਾ ਸ਼ੁਰੂ ਕਰ ਦਿੰਦਾ ਹੈ। ਕੋਈ ਪੱਥਰਾਂ ਨੂੰ ਪੂਜਦਾ ਹੈ, ਕੋਈ ਪਹਾੜਾਂ ਨੂੰ ਪੂਜਦਾ ਹੈ, ਕੋਈ ਦਰਿਆਵਾਂ ਨੂੰ ਪੂਜਦਾ ਹੈ, ਕੋਈ ਸਮੁੰਦਰਾਂ, ਧਰਤੀ, ਸੂਰਜ, ਸਾਰਿਆਂ ਦੀ ਪੂਜਾ ਬੰਦਾ ਆਰੰਭ ਕਰ ਦਿੰਦਾ ਹੈ। ਪਰ ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਕੋਈ ਵੀ ਚੀਜ਼ ਜਿਹੜੀ ਹੈ ਉਹ ਥਿਰ ਰਹਿਣ ਵਾਲੀ ਨਹੀਂ ਹੈ, ਉਹ ਸਾਰੀਆਂ ਚੀਜ਼ਾਂ ਬਿਨਸਨਾਰ ਨੇ, ਬਿਨਸ ਜਾਣਗੀਆਂ। ਤੋ ਸਤਿਗੁਰ ਦੀ ਬਾਣੀ ਦਾ ਇੱਕ ਬੜਾ ਪਿਆਰਾ ਬੋਲ ਹੈ, ਮਹਾਰਾਜ ਕਹਿੰਦੇ ਨਿਹਚਲ ਸੱਚ ਖੁਦਾਏ ਏਕ, ਕੇਵਲ ਇੱਕ ਖੁਦਾ ਜਿਹੜਾ ਹੈ ਉਹ ਨਿਹਚਲ ਹੈ, ਜਿਹੜਾ ਚਲਾਏਮਾਨ ਨਹੀਂ ਹੈ, ਜਿਹੜਾ ਜਾਣ ਵਾਲਾ ਨਹੀਂ ਹੈ। ਤੋ ਉਸ ਖੁਦਾ ਦੇ ਬਾਰੇ ਆਪਾਂ ਇਹ ਪੜ੍ਹਦੇ ਹਾਂ ਅਵਿਨਾਸ਼ੀ ਜੀਵਨ ਕੋ ਦਾਤਾ, ਉਹ ਅਵਿਨਾਸ਼ੀ ਹੈ, ਉਹਦਾ ਨਾਸ਼ ਕਦੀ ਨਹੀਂ ਹੁੰਦਾ। ਅਦਰਵਾਈਜ਼ ਇਹ ਖੁਦਾ ਦੀ ਜਿਹੜੀ ਖਲਕਤ ਤੁਹਾਨੂੰ ਅੱਖਾਂ ਦੇ ਨਾਲ ਨਜ਼ਰ ਆ ਰਹੀ ਹੈ ਇਹ ਬਿਨਸ ਜਾਵੇਗੀ, ਇਹ ਖਤਮ ਹੋ ਜਾਵੇਗੀ। ਮਹਾਰਾਜ ਪੌੜੀ ਵਿੱਚ ਇੱਕ ਥਾਂ ਉੱਤੇ ਫਰਮਾਉਂਦੇ ਨੇ, ਆਖਿਆ ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ। ਧਰਤੀ ਆਕਾਸ਼ ਪਤਾਲ ਚੰਦਰਮਾ ਸੂਰਜ ਇਹ ਸਾਰੇ ਬਿਨਸਨਾਰ ਨੇ, ਬਿਨਸ ਜਾਣਗੇ। ਪਰ ਬੰਦਾ ਆਪਣੀ ਅਗਿਆਨਤਾ ਦੇ ਵੱਸ, ਤੁਸੀਂ ਵੇਖੋ ਕੋਈ ਚੰਦਰਮਾ ਦੀ ਪੂਜਾ ਵੀ ਕਰਦਾ ਹੈ, ਕੋਈ ਸੂਰਜ ਦੀ ਪੂਜਾ ਵੀ ਕਰਦਾ ਹੈ, ਕੋਈ ਧਰਤੀ ਨੂੰ ਮਾਤਾ ਕਹਿ ਕੇ ਮੱਥੇ ਟੇਕਦਾ ਹੈ। ਬਾਣੀ ਨੇ ਭਾਵੇਂ ਗੱਲਾਂ ਬੜੀਆਂ ਸਪਸ਼ਟ ਕੀਤੀਆਂ ਨੇ, ਗੁਰਦੇਵ ਪਿਤਾ, ਗੁਰਦੇਵ ਮਾਤਾ, ਗੁਰੂ ਹੀ ਪਿਤਾ ਹੈ, ਗੁਰੂ ਹੀ ਮਾਂ ਹੈ। ਜਾਂ ਆਪਾਂ ਪੜ੍ਹਿਆ ਬਾਣੀ ਵਿੱਚੋਂ ਵੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਹਰ ਜੀਓ ਪਿਤਾ, ਹਰ ਜੀਓ ਮਾਤਾ, ਹਰ ਜੀਓ ਪ੍ਰਤਪਾਲਕ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਕਰਨ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਸਾਰੀਆਂ ਚੀਜ਼ਾਂ ਬਿਨਸਨਾਰ ਨੇ, ਬਿਨਸ ਜਾਣਗੀਆਂ। ਤੋ ਮਹਾਰਾਜ ਨੇ ਫਰਮਾਇਆ, ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ, ਧਰਤੀ ਆਕਾਸ਼ ਪਤਾਲ ਸੂਰਜ ਚੰਦਰਮਾ ਸਭ ਕੁਝ ਬਿਨਸਨਾਰ ਹੈ, ਸਮੇਂ ਦੇ ਪ੍ਰਭਾਵ ਵਿੱਚ ਹੈ। ਆਖਿਆ ਬਾਦਸ਼ਾਹ ਸ਼ਾਹ ਉਮਰਾਵ ਖਾਨ ਢਾਹੇ ਡੇਰੇ ਜਾਸੀ, ਭਾਵੇਂ ਕੋਈ ਬਾਦਸ਼ਾਹ ਹੈ, ਅਮੀਰ ਜਗੀਰਦਾਰ ਹੈ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਬੜਾ ਜਸ ਖੱਟਿਆ, ਬੜੀ ਪੂਜਾ ਪ੍ਰਤਿਸ਼ਠਾ ਜਿਨ੍ਹਾਂ ਨੇ ਕਰਵਾਈ, ਸਮਾਂ ਪਾ ਕੇ ਵੱਡੇ ਵੱਡੇ ਬਾਦਸ਼ਾਹ ਅਤੇ ਜਗੀਰਦਾਰ ਵੀ ਦੁਨੀਆਂ ਦੇ ਉੱਤੋਂ ਚਲੇ ਗਏ, ਸਾਰੇ ਮਹਿਲ ਮਾੜੀਆਂ ਉਹਨਾਂ ਦੇ ਇੱਥੇ ਰਹਿ ਗਏ, ਉਹ ਵੀ ਬਿਨਸ ਗਏ, ਉਹ ਵੀ ਖਤਮ ਹੋ ਗਏ। ਕਿਉਂਕਿ ਬਹੁਤ ਵਾਰ ਲੋਕਾਂ ਨੇ ਬਾਦਸ਼ਾਹਾਂ ਨੂੰ ਵੀ ਰੱਬ ਸਮਝ ਕੇ ਪੂਜਿਆ ਹੈ, ਉਹਨਾਂ ਦੇ ਅੰਦਰ ਵੀ ਕੋਈ ਗੈਬੀ ਤਾਕਤਾਂ ਮੰਨੀਆਂ ਨੇ। ਜਿਵੇਂ ਆਮ ਇਸਲਾਮ ਦੇ ਵਿੱਚ ਜਿਹੜੇ ਬਾਦਸ਼ਾਹ ਨੇ ਉਹ ਧਾਰਮਿਕ ਰਹਿਬਰ ਵੀ ਹੋਏ ਨੇ ਤੇ ਬਾਦਸ਼ਾਹ ਨੇ ਸੰਸਾਰ ਉੱਤੇ ਰਾਜ ਵੀ ਕੀਤਾ ਹੈ। ਬਹੁਤ ਸਾਰੇ ਬੰਦੇ ਐਸੇ ਸੀ ਜਿਨ੍ਹਾਂ ਨੇ ਇਹ ਕਲੇਮ ਦੁਨੀਆਂ ਉੱਤੇ ਕੀਤਾ ਵੀ ਅਸੀਂ ਰੱਬ ਹਾਂ, ਅਸੀਂ ਭਗਵਾਨ ਹਾਂ। ਤੋ ਮਹਾਰਾਜ ਨੇ ਆਖਿਆ ਸਾਰੇ ਬਿਨਸ ਗਏ, ਖਤਮ ਹੋ ਗਏ। ਇਸ ਕਰਕੇ ਜਿਹੜਾ ਵੀ ਦੁਨੀਆਂ ਦੇ ਵਿੱਚ ਜਨਮ ਲੈਂਦਾ ਹੈ, ਜੋ ਜਨਮੈ ਸੋ ਜਾਨੋ ਮੂਆ, ਜਿਹੜਾ ਜਨਮੇਗਾ ਉਹ ਮਰੇਗਾ। ਇਸ ਕਰਕੇ ਇਹ ਜਨਮ ਤੇ ਮਰਨ ਦੇ ਗੇੜ ਵਿੱਚ ਫਸਿਆ ਹੋਇਆ ਕੋਈ ਵੀ ਬੰਦਾ, ਚਾਹੇ ਉਹ ਸਧਾਰਨ ਹੈ ਤੇ ਚਾਹੇ ਬਾਦਸ਼ਾਹ ਹੈ, ਉਹ ਸਾਰੇ ਬਿਨਸਨਾਰ ਨੇ, ਮਰ ਜਾਣਗੇ, ਖਤਮ ਹੋ ਜਾਣਗੇ। ਤੇ ਜਿਨ੍ਹਾਂ ਰਾਜਿਆਂ ਦੀ ਆਪਾਂ ਆਮ ਬੜੀ ਪ੍ਰਤਿਸ਼ਠਾ ਵੀ ਸੁਣਦੇ ਹਾਂ, ਜਿਨ੍ਹਾਂ ਨੂੰ ਲੋਕਾਂ ਨੇ ਭਗਵਾਨ ਕਹਿ ਕੇ, ਰੱਬ ਕਹਿ ਕੇ ਪੂਜਿਆ ਹੈ, ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੋਈ ਭਗਵਾਨ ਜਾਂ ਰੱਬ ਦਾ ਦਰਜਾ ਨਹੀਂ ਦਿੱਤਾ। ਮਹਾਰਾਜ ਦੀ ਬਾਣੀ ਦਾ ਇੱਕ ਵਾਕ ਹੈ, ਉਹ ਕਹਿੰਦੇ ਨੇ ਜੁਗਾਂ ਜੁਗਾਂ ਕੇ ਰਾਜੇ ਕੀ ਇਹ ਗਾਵੇਂ ਕਰ ਅਵਤਾਰੀ। ਆਪੋ ਆਪਣੇ ਸਮਿਆਂ ਦੇ ਉੱਤੇ ਜਿਹੜੇ ਰਾਜੇ ਹੋਏ ਨੇ ਲੋਕਾਂ ਨੇ ਉਹਨਾਂ ਨੂੰ ਅਵਤਾਰੀ ਪੁਰਖ ਕਹਿ ਕੇ, ਰੱਬ ਕਹਿ ਕੇ, ਭਗਵਾਨ ਕਹਿ ਕੇ ਗਾਉਣਾ ਸ਼ੁਰੂ ਕਰ ਦਿੱਤਾ ਵੀ ਇਹ ਭਗਵਾਨ ਨੇ, ਰੱਬ ਨੇ। ਪਰ ਇਹ ਰੱਬ ਨਹੀਂ ਹਨ, ਕਿਉਂਕਿ ਰੱਬ ਕਦੀ ਜੰਮਦਾ ਅਤੇ ਮਰਦਾ ਨਹੀਂ ਹੈ। ਚਾਹੇ ਉਹ ਕ੍ਰਿਸ਼ਨ ਸੀ, ਚਾਹੇ ਰਾਮ ਸੀ, ਉਹ ਵੀ ਸਧਾਰਨ ਮਨੁੱਖ ਸਨ। ਉਹਨਾਂ ਦਾ ਵੀ ਕਿਸੇ ਖਾਸ ਕੁੱਲ ਵੰਸ਼ ਵਿੱਚ ਜਨਮ ਹੋਇਆ ਤੇ ਜਿੱਦਾਂ ਬਾਕੀ ਦੁਨੀਆਂ ਸੰਸਾਰ ਤੋਂ ਜਹਾਨ ਤੋਂ ਚਲੀ ਗਈ, ਇੱਦਾਂ ਹੀ ਉਹ ਚਲੀ ਗਈ। ਇਸ ਕਰਕੇ ਉਹ ਰਾਜੇ ਤੇ ਹੋ ਸਕਦੇ ਨੇ ਜਾਂ ਵਕਤ ਦੇ ਬਾਦਸ਼ਾਹ ਤੇ ਹੋ ਸਕਦੇ ਨੇ, ਪਰ ਉਹ ਰੱਬ ਨਹੀਂ ਹਨ, ਉਹ ਭਗਵਾਨ ਨਹੀਂ ਹਨ। ਤੋ ਮਹਾਰਾਜ ਬਖਸ਼ਿਸ਼ ਕਰਦਿਆਂ ਇਹ ਗੱਲ ਸਮਝਾਉਂਦੇ ਨੇ, ਆਖਿਆ ਬਾਦਸ਼ਾਹ ਭਾਵੇਂ ਕੋਈ ਬਾਦਸ਼ਾਹ ਹੈ, ਭਾਵੇਂ ਕੋਈ ਸ਼ਾਹ ਹੈ, ਸ਼ਾਹ ਕਹਿੰਦੇ ਨੇ ਅਮੀਰ ਨੂੰ, ਭਾਵੇਂ ਕੋਈ ਉਮਰਾਵ ਹੈ, ਉਮਰਾਵ ਦਾ ਅਰਥ ਹੁੰਦਾ ਅਮੀਰ ਬੰਦੇ ਜਿਹਨੂੰ ਆਪਾਂ ਕਹੇ, ਖਾਨ ਜਿਵੇਂ ਖਾਨ ਜਾਇਦਾਦਾਂ ਦੇ ਮਾਲਕ, ਬਾਦਸ਼ਾਹ ਸ਼ਾਹ ਉਮਰਾਵ ਖਾਨ ਢਾਹੇ ਡੇਰੇ ਜਾਸੀ, ਆਖਿਆ ਢਾਹ ਕੇ ਛੱਡ ਕੇ ਆਪਣੇ ਡੇਰਿਆਂ ਨੂੰ ਉਹ ਵੀ ਤੁਰ ਗਏ, ਉਹ ਵੀ ਨਹੀਂ ਰਹੇ। ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ, ਕੰਗਾਲ ਅਮੀਰ ਗਰੀਬ ਕੋਈ ਮਾਇਆ ਮੱਤਿਆ, ਸਾਰਾ ਸੰਸਾਰ ਇਸ ਸੰਸਾਰ ਨੂੰ ਛੱਡ ਕੇ ਤੁਰ ਗਿਆ। ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ, ਕਾਜੀ ਸ਼ੇਖ ਮਸ਼ਾਇਕਾਂ, ਭਾਵੇਂ ਕੋਈ ਕਾਜ਼ੀ ਜਿਹੜਾ ਬੜਾ ਨਿਆਂ ਕਰਦਾ ਸੀ, ਜਿਹੜਾ ਨਿਆਂ ਕਰਦਾ ਕਰਦਾ ਇਹ ਸਮਝਣ ਲੱਗ ਪਿਆ ਵੀ ਮੈਂ ਖੁਦਾ ਹੋ ਗਿਆ, ਬਾਬੇ ਨੇ ਆਖਿਆ ਉਹ ਕਾਜ਼ੀ ਵੀ ਜਾਨੋਂ ਤੁਰ ਗਿਆ, ਸ਼ੇਖ ਵੀ ਤੁਰ ਗਿਆ, ਕਾਜ਼ੀ ਸ਼ੇਖ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ੇਖ ਖਵਾਇਆ। ਸ਼ੇਖ ਜਿਹੜਾ ਹੈ ਨਾ, ਉਹ ਇਸਲਾਮ ਦੇ ਵਿੱਚ ਇੱਕ ਉੱਚ ਧਾਰਮਿਕ ਪਦਵੀ ਹੈ। ਦੋ ਚੀਜ਼ਾਂ ਨੇ, ਇੱਕ ਹੈ ਸ਼ੇਖ ਖਵਾਉਣਾ ਤੇ ਇੱਕ ਹੈ ਸ਼ੇਖ ਕਿਸੇ ਨੂੰ ਕਹਿਣਾ। ਭਾਵੇਂ ਦੁਨੀਆਂ ਵਿੱਚ ਕੋਈ ਬੜਾ ਆਲਮ ਫਾਜ਼ਲ ਸ਼ੇਖ ਹੋਇਆ ਹੈ, ਉਹ ਵੀ ਸਰੀਰ ਕਰਕੇ ਸੰਸਾਰ ਤੋਂ ਜਾਣ ਤੋਂ ਚਲਿਆ ਗਿਆ। ਇਸ ਕਰਕੇ ਨਾ ਕੋਈ ਸ਼ੇਖ ਅੱਲਾ ਹੋ ਸਕਦਾ ਹੈ, ਨਾ ਕੋਈ ਸ਼ੇਖ ਰੱਬ ਹੋ ਸਕਦਾ ਹੈ। ਮਹਾਰਾਜ ਨੇ ਫਰਮਾਇਆ ਕਾਜੀ ਸ਼ੇਖ ਮਸਾਇਕਾਂ ਸਭੇ ਉੱਠ ਜਾਸੀ, ਪੀਰ ਪੈਗੰਬਰ ਔਲੀਏ, ਭਾਵੇਂ ਕੋਈ ਪੀਰ ਸੀ, ਭਾਵੇਂ ਕਿਸੇ ਨੇ ਆਪਣੇ ਆਪ ਨੂੰ ਪੈਗੰਬਰ ਖਵਾਇਆ, ਜਿਵੇਂ ਹਜ਼ਰਤ ਮੁਹੰਮਦ ਸਾਹਿਬ ਹੋ ਗਏ, ਉਹ ਆਪਣੇ ਆਪ ਨੂੰ ਪੈਗੰਬਰ ਖਵਾਇਆ, ਉਹਨਾਂ ਨੇ ਉਹਨਾਂ ਦੀ ਉਮਤ ਨੇ ਉਹਨਾਂ ਨੂੰ ਕੀ ਆਖਿਆ ਵੀ ਹਜ਼ਰਤ ਮੁਹੰਮਦ ਪੈਗੰਬਰ ਹੈ, ਪੈਗੰਬਰ ਦਾ ਅਰਥ ਹੁੰਦਾ ਜਿਹੜਾ ਪੈਗਾਮ ਲੈ ਕੇ ਆਇਆ। ਮਹਾਰਾਜ ਨੇ ਆਖਿਆ ਕੋਈ ਪੈਗੰਬਰ ਨਹੀਂ ਰਿਹਾ ਦੁਨੀਆਂ ਉੱਤੇ, ਉਹ ਵੀ ਤੁਰ ਗਏ। ਕਾਜ਼ੀ ਸ਼ੇਖ ਮਸਾਇਕਾਂ ਸਭੇ ਉੱਠ ਜਾਸੀ, ਪੀਰ ਕੋਈ ਪੀਰ ਸੀ। ਹੁਣ ਕਿੰਨੀ ਵਾਰ ਐਸਾ ਹੁੰਦਾ ਹੈ ਵੀ ਲੋਕ ਪੀਰਾਂ ਦੀਆਂ ਮਜ਼ਾਰਾਂ ਦੇ ਉੱਤੇ ਮੱਥੇ ਟੇਕ ਰਹੇ ਨੇ, ਇਹ ਕਹਿ ਕੇ ਵੀ ਜਿਹੜਾ ਪੀਰ ਆਪ ਕਬਰ ਦੇ ਵਿੱਚ ਜਾ ਪਿਆ ਉਹ ਸਾਨੂੰ ਜਿਉਂਦਿਆਂ ਵਿੱਚ ਕਰ ਦੇਵੇ। ਪਰ ਉਹ ਪੀਰ ਤੇ ਆਪ ਮਰ ਗਿਆ, ਖਾਕ ਹੋ ਗਿਆ, ਮਿੱਟੀ ਦੀ ਢੇਰੀ ਬਣ ਗਿਆ। ਤੇ ਕਿੰਨੇ ਲੋਕ ਜਿਹੜੇ ਨੇ ਉਹ ਪੀਰ ਜਾਦਿਆਂ ਨੂੰ ਪੂਜ ਰਹੇ ਨੇ, ਪੀਰਾਂ ਦੀ ਪੂਜਾ ਕਰ ਰਹੇ ਨੇ। ਪੀਰ ਪੈਗੰਬਰ ਪੈਗੰਬਰਾਂ ਦੀ ਪੂਜਾ ਵਿੱਚ ਫਸੇ ਨੇ। ਪੀਰ ਪੈਗੰਬਰ ਔਲੀਏ, ਔਲੀਏ ਕਹਿੰਦੇ ਨੇ ਜਿਹੜੇ ਵਲੀ ਲੋਕ ਹੁੰਦੇ ਨੇ, ਜਿਵੇਂ ਆਪਾਂ ਕਹਿੰਦੇ ਸ਼ੇਖ ਜਿਹੜਾ ਕੰਧਾਰੀ ਸੀ, ਕੰਧਾਰ ਦਾ ਰਹਿਣ ਵਾਲਾ ਵਲੀ ਕੰਧਾਰੀ, ਤੋ ਵਲੀ ਔਲੀਏ ਨੂੰ ਕਹਿੰਦੇ ਨੇ। ਔਲੀਆ ਵੀ ਇੱਕ ਧਾਰਮਿਕ ਡਿਗਰੀ ਹੈ ਕਹਿ ਲਓ। ਕਾਜ਼ੀ ਸ਼ੇਖ ਮਸ਼ਾਇਕਾਂ ਸਭੇ ਉੱਠ ਜਾਸੀ, ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾ ਸੀ। ਮਹਾਰਾਜ ਕਹਿੰਦੇ ਨੇ ਕੋਈ ਵੀ ਥਿਰ ਰਹਿਣ ਵਾਲਾ ਨਹੀਂ ਹੈ, ਕੋਈ ਵੀ ਦੁਨੀਆਂ ਉੱਤੇ ਸਟੇਬਲ ਨਹੀਂ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਰੋਜ਼ਾ ਬਾਂਗ ਨਿਵਾਜ ਕਤੇਬ, ਵਿਣ ਬੁੱਝੇ ਸਭ ਜਾਸੀ, ਜਿਨ੍ਹਾਂ ਰੋਜ਼ੇ ਰੱਖੇ, ਬਾਂਝਾਂ ਬਾਂਗਾਂ ਦਿੱਤੀਆਂ, ਨਮਾਜ਼ਾਂ ਪੜ੍ਹੀਆਂ, ਧਾਰਮਿਕ ਪੁਸਤਕਾਂ ਪੜ੍ਹੇ, ਉਹ ਵੀ ਇਹ ਗੱਲ ਨੂੰ ਸਮਝ ਨਾ ਸਕੇ ਵੀ ਜਗਤ ਤੋਂ ਆਖਰ ਤੁਰ ਜਾਣਾ ਹੈ। ਤੋ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਵੀ ਜਿਹੜੇ ਧਾਰਮਿਕ ਗ੍ਰੰਥ ਪੜ੍ਹਨ ਵਾਲੇ ਸਨ, ਜਿਹੜੇ ਰੋਜ਼ੇ ਰੱਖ ਕੇ ਬੈਠੇ ਸਨ, ਜਿਹੜੇ ਬਾਂਗਾਂ ਦਿੰਦੇ ਸਨ, ਜਿਹੜੇ ਨਮਾਜ਼ਾਂ ਪੜ੍ਹਦੇ ਸਨ, ਧਾਰਮਿਕ ਪੁਸਤਕਾਂ ਪੜ੍ਹਦੇ ਸਨ, ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਨਾ ਪਈ, ਉਹਨਾਂ ਇਸ ਗੱਲ ਨੂੰ ਬੁੱਝਿਆ ਨਾ ਵੀ ਦੁਨੀਆਂ ਉੱਤੇ ਸਦਾ ਜਿਹੜਾ ਹੈ ਉਹ ਡੇਰਾ ਕਿਸੇ ਦਾ ਨਹੀਂ, ਇੱਥੋਂ ਤੁਰ ਜਾਣਾ ਹੈ। ਤੋ ਮਹਾਰਾਜ ਨੇ ਆਖਿਆ ਰੋਜ਼ਾ ਬਾਂਗ ਨਿਵਾਜ ਕਤੇਬ ਵਿਣ ਬੁੱਝੇ ਸਭ ਜਾਸੀ, ਲੱਖ ਚੁਰਾਸੀ ਮੇਦਨੀ ਸਭ ਆਵੈ ਜਾਸੀ। ਆਖਿਆ ਜਿੰਨੀ ਇਹ 84 ਲੱਖ ਜੂਨ ਜਿਹੜੀ ਇੱਕ ਮਾਨਤਾ ਜੀ ਬਣੀ ਹੈ ਵੀ 84 ਲੱਖ ਜੂਨਾਂ ਹੁੰਦੀਆਂ ਨੇ, ਇਹ ਜਿੰਨੀ ਪੈਦਾਇਸ਼ ਹੈ, ਲੱਖ 84 ਮੇਦਨੀ ਸਭ ਆਵੈ ਜਾਸੀ। ਬਾਬੇ ਨੇ ਆਖਿਆ ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਿਨਾਸ਼ੀ। ਕੇਵਲ ਇੱਕ ਸੱਚਾ ਖੁਦਾ ਨਿਹਚਲ ਹੈ, ਸਦਾ ਰਹਿਣ ਵਾਲਾ ਹੈ, ਤੇ ਜਾਂ ਫਿਰ ਖੁਦਾ ਦਾ ਉਹ ਬੰਦਾ ਜਿਹੜਾ ਖੁਦਾ ਦੇ ਨਾਲ ਇੱਕਮਿਕ ਹੋ ਗਿਆ, ਉਹ ਅੰਦਰੋਂ ਅਵਿਨਾਸ਼ੀ ਹੋ ਗਿਆ, ਸੁਭਾਅ ਕਰਕੇ ਅਵਿਨਾਸ਼ੀ ਹੋ ਗਿਆ, ਸਰੀਰ ਕਰਕੇ ਖੁਦਾ ਦੇ ਬੰਦੇ ਵੀ ਸੰਸਾਰ ਉੱਤੇ ਨਹੀਂ ਰਹਿੰਦੇ। ਤੋ ਖੁਦਾ ਸਦੀਵ ਹੈ, ਅਕਾਲ ਪੁਰਖ ਸਦੀਵ ਹੈ। ਤੋ ਮਹਾਰਾਜ ਗੁਰੂ ਗਰੀਬ ਨਿਵਾਜ ਦੀ ਬਾਣੀ ਦਾ ਅੱਜ ਦਾ ਜਿਹੜਾ ਬੋਲ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਦੱਦਾ, ਦੱਦੇ ਅੱਖਰ ਤੋਂ ਉਪਦੇਸ਼ ਹੈ, ਦੇਖ ਆਖਿਆ ਵੇਖਣ ਵਿੱਚ ਆ ਰਿਹਾ ਹੈ, ਜੋ ਬਿਨ ਸੁਨਾਰਾ, ਜਿਹੜਾ ਸਾਡੇ ਸਾਹਮਣੇ ਬਿਨਸਦੀ ਜਾ ਰਹੀ ਹੈ ਚੀਜ਼, ਜਿਹੜੀ ਖਤਮ ਹੁੰਦੀ ਜਾ ਰਹੀ ਹੈ, ਉਹ ਆਪਾਂ ਅੱਖਾਂ ਦੇ ਨਾਲ ਵੇਖ ਰਹੇ ਹਾਂ। ਦੱਦਾ ਦੇਖ ਜੋ ਬਿਨ ਸੁਨਾਰਾ, ਜਸ ਅਦੇਖ, ਜਿਹੜਾ ਉਹ ਵਾਹਿਗੁਰੂ ਹੈ ਉਹ ਅਦੇਖ ਹੈ। ਅਦੇਖ ਕਹਿੰਦੇ ਨੇ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਜਿਵੇਂ ਜੇ ਦੁਨੀਆਂ ਨਸ਼ਟ ਹੋ ਜਾਵੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਰੱਬ ਵੀ ਨਸ਼ਟ ਹੋ ਗਿਆ, ਉਹ ਵੀ ਖਤਮ ਹੋ ਗਿਆ, ਭਾਵੇਂ ਕਿ ਰੱਬ ਆਪਣੀ ਦੁਨੀਆਂ ਦੇ ਵਿੱਚ ਬੈਠਾ ਹੋਇਆ। ਮਹਾਰਾਜ ਨੇ ਉਹਨੂੰ ਅਦੇਖ ਆਖਿਆ। ਅਦੇਖ ਕਿਵੇਂ ਹੈ? ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਉਹਦੇ ਵਿੱਚ ਮਹਾਰਾਜ ਸਪਸ਼ਟ ਕਰਦੇ ਨੇ ਰੱਬ ਅਦੇਖ ਕਿਵੇਂ ਹੈ। ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹ ਅਦੇਖ ਕਿਉਂ ਹੈ? ਕਿਉਂਕਿ ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੇਖ ਨਹੀਂ, ਉਹਦਾ ਕੋਈ ਰੰਗ ਨਹੀਂ, ਇਸ ਕਰਕੇ ਉਹ ਦੇਖ ਹੈ। ਇਹਨਾਂ ਅੱਖਾਂ ਨਾਲ ਸਾਨੂੰ ਕਿਹੜੀ ਚੀਜ਼ ਦਿਖਦੀ ਹੈ? ਸਾਨੂੰ ਹਮੇਸ਼ਾ ਇਹਨਾਂ ਅੱਖਾਂ ਦੇ ਨਾਲ ਉਹ ਚੀਜ਼ ਦਿਖਦੀ ਹੈ ਜਿਹੜੀ ਅਸੀਂ ਵੇਖ ਸਕਦੇ ਹਾਂ। ਜਿਹੜੀ ਅਦੇਖ ਚੀਜ਼ ਹੈ ਉਹ ਦਿਖਣ ਵਾਲੀ ਨਹੀਂ। ਅੱਖਾਂ ਨਾਲ ਤੁਸੀਂ ਰੰਗ ਵੇਖ ਸਕਦੇ ਹੋ, ਅੱਖਾਂ ਨਾਲ ਤੁਸੀਂ ਕਿਸੇ ਦਾ ਰੂਪ ਵੇਖ ਸਕਦੇ ਹੋ, ਹੱਥ ਨਾਲ ਕੋਈ ਚੀਜ਼ ਤੁਸੀਂ ਸਪਰਸ਼ ਕਰਕੇ ਛੂ ਸਕਦੇ ਹੋ, ਸਮਝ ਸਕਦੇ ਹੋ। ਤੋ ਮਹਾਰਾਜ ਕਹਿੰਦੇ ਨੇ ਉਹ ਵਾਹਿਗੁਰੂ ਜਿਹੜਾ ਹੈ ਉਹ ਇਹਨਾਂ ਤਿੰਨਾਂ ਚੀਜ਼ਾਂ ਤੋਂ ਉੱਪਰ ਹੈ। ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੰਗ ਨਹੀਂ, ਉਹ ਅਦੇਖ ਹੈ, ਵਸਿਆ ਆਪਣੀ ਕੁਦਰਤ ਵਿੱਚ ਹੈ। ਚੀਜ਼ਾਂ ਬਿਨਸਦੀਆਂ ਨੇ, ਰੱਬ ਨਹੀਂ ਬਿਨਸਦਾ। ਆਪਾਂ ਕਹਿੰਦੇ ਬੰਦਾ ਮਰ ਗਿਆ, ਬੰਦੇ ਦੇ ਅੰਦਰ ਰੱਬ ਹੈ, ਪਰ ਰੱਬ ਥੋੜਾ ਮਰ ਗਿਆ, ਰੱਬ ਨਹੀਂ ਮਰਿਆ। ਉਹ ਅਕਾਲ ਪੁਰਖ ਸਦਾ ਹੈ, ਉਹ ਸੱਤਾ ਸਦਾ ਹੈ। ਇਸ ਕਰਕੇ ਸਤਿਗੁਰ ਦੀ ਬਾਣੀ ਨੇ ਸਾਨੂੰ ਇਹ ਵੀ ਸਮਝਾਇਆ ਸੀ, ਜਿਵੇਂ ਪਿੱਛੇ ਆਪਾਂ ਪੜ੍ਹਿਆ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਮਹਾਰਾਜ ਨੇ ਆਖਿਆ ਆਹ ਜਿਹੜੀ ਦੁਨੀਆਂ ਦਿਸਦੀ ਹੈ, ਜਿਹੜਾ ਦ੍ਰਿਸ਼ਟਮਾਨ ਸੰਸਾਰ ਹੈ, ਇਹ ਇੱਕ ਮਨ ਨੂੰ ਚਿੱਤਰ ਹੈ, ਤਸਵੀਰ ਹੈ। ਪਰ ਤੁਸੀਂ ਕਿਹਨੂੰ ਚੇਤੇ ਕਰਨਾ? ਜਿਹੜਾ ਇਸ ਤਸਵੀਰ ਨੂੰ ਬਣਾਉਣ ਵਾਲਾ ਹੈ, ਜਿਹੜਾ ਉਹ ਖੁਦਾ ਹੈ, ਉਹ ਰੱਬ ਹੈ, ਜਿਹਨੇ ਕਦੀ ਨਹੀਂ ਬਿੰਸਣਾ, ਜਿਹੜਾ ਕਦੀ ਖਤਮ ਨਹੀਂ ਹੁੰਦਾ। ਤੋ ਅਸੀਂ ਬਹੁਤਾਂਤ ਵਿੱਚ ਕਿੰਨਾ ਦੀ ਪੂਜਾ ਕਰਦੇ ਹਾਂ? ਆਪਾਂ ਚਿੱਤਰਾਂ ਦੀ ਪੂਜਾ ਕਰਦੇ ਹਾਂ, ਤਸਵੀਰਾਂ ਦੀ ਪੂਜਾ ਕਰਦੇ ਹਾਂ। ਕੋਈ ਪਹਾੜਾਂ ਪੱਥਰਾਂ ਦੀ ਜਦੋਂ ਪੂਜਾ ਕਰਦਾ ਹੈ, ਉਹ ਰੱਬ ਦੀ ਤਸਵੀਰ ਦੀ ਪੂਜਾ ਕਰ ਰਿਹਾ ਹੈ, ਰੱਬ ਨੇ ਜਿਹੜੀ ਤਸਵੀਰ ਬਣਾਈ ਉਹਦੀ ਪੂਜਾ ਕਰ ਰਿਹਾ, ਆਖਿਆ ਨਹੀਂ ਉਹਦੀ ਨਹੀਂ ਕਰਨੀ। ਜਿਹੜਾ ਇਸ ਚਿੱਤਰ ਨੂੰ ਬਣਾਉਣ ਵਾਲਾ ਚਿੱਤਰਕਾਰ ਹੈ ਨਾ, ਜਿਹੜਾ ਰਚਨ ਵਾਲਾ ਹੈ, ਤੁਸੀਂ ਉਸ ਰੱਬ ਦਾ ਧਿਆਨ ਧਰਨਾ, ਉਹਨੂੰ ਸੁਰਤ ਵਿੱਚ ਰੱਖਣਾ। ਤੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਤੁਸੀਂ ਅਦੇਖ ਨੂੰ ਦੇਖਣਾ ਹੈ, ਅਦੇਖ ਜਿਹੜਾ ਦਿਸਦਾ ਨਹੀਂ, ਇਹਨਾਂ ਅੱਖਾਂ ਨਾਲ ਤੇ ਕਦੀ ਵੀ ਨਹੀਂ ਦਿਸੇਗਾ, ਕਿਉਂਕਿ ਤੁਸੀਂ ਸਪਸ਼ਟ ਜਾਪ ਸਾਹਿਬ ਦੇ ਵਿੱਚ ਵੀ ਪੜ੍ਹਦੇ ਹੋ ਵੀ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜੀ, ਜਿਹਦਾ ਕੋਈ ਚੱਕਰ ਨਹੀਂ, ਜਿਹਦਾ ਕੋਈ ਚਿਹਨ ਨਹੀਂ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਆਖਿਆ ਜਿਹਦਾ ਕੋਈ ਰੂਪ ਨਹੀਂ, ਜਿਹਦਾ ਕੋਈ ਰੰਗ ਨਹੀਂ, ਕੋਈ ਰੇਖ ਨਹੀਂ, ਕੀ ਕੋਈ ਬਿਆਨੇਗਾ ਵੀ ਰੱਬ ਹੈ ਕਿੱਦਾਂ ਦਾ। ਜਿਵੇਂ ਆਪਾਂ ਕਿਸੇ ਬੰਦੇ ਦੇ ਬਾਰੇ ਨਾ, ਜਿਵੇਂ ਆਮ ਤੁਸੀਂ ਵੇਖੋ ਕਿਸੇ ਬੰਦੇ ਦੀ ਪਛਾਣ ਕਰਨੀ ਹੋਵੇ, ਕਿਸੇ ਨੂੰ ਦੱਸਣੀ ਹੋਵੇ, ਤੇ ਹੁਣ ਐਸਾ ਵੀ ਹੁੰਦਾ ਹੈ ਵੀ ਜਿਵੇਂ ਕੋਈ ਚੋਰ ਹੋਵੇ ਤੇ ਪੁਲਿਸ ਨੇ ਉਹਦਾ ਚਿਹਰਾ ਬਣਾਉਣਾ ਹੋਵੇ ਨਾ, ਤੇ ਕਈ ਐਸੇ ਆਰਟਿਸਟ ਹੁੰਦੇ ਨੇ ਜਿਹਨਾਂ ਨੂੰ ਦੱਸ ਕੇ ਤੁਸੀਂ ਚਿਹਰਾ ਬਣਵਾ ਲੈਂਦੇ ਹੋ ਵੀ ਉਹਦੀਆਂ ਅੱਖਾਂ ਇੱਦਾਂ ਦੀਆਂ ਸੀ, ਉਹਦਾ ਮੱਥਾ ਇੱਦਾਂ ਦਾ ਸੀ, ਉਹਦਾ ਮੂੰਹ ਇੱਦਾਂ ਦਾ ਸੀ, ਤੇ ਫਿਰ ਇੱਕ ਕੱਚਾ ਜਿਹਾ ਰਫਲੀ ਜਿਹਾ ਇੱਕ ਆਈਡੀਆ ਐਸਟੀਮੇਟ ਜਿਹੜਾ ਹੈ ਉਹਦਾ ਲਾ ਲੈਂਦੇ ਨੇ ਚਿੱਤਰਕਾਰ ਇੱਦਾਂ ਚਿੱਤਰ ਬਣਾ ਕੇ। ਪਰ ਰੱਬ ਦਾ ਕੋਈ ਆਈਡੀਆ ਲੱਗ ਸਕਦਾ ਹੈ? ਉਹਦਾ ਕੀ ਆਈਡੀਆ ਲਾਓਗੇ, ਕੀ ਆਖੋਗੇ ਵੀ ਹੈ ਕਿੱਦਾਂ ਦਾ, ਉਹਦੀਆਂ ਅੱਖਾਂ ਇੱਦਾਂ ਦੀਆਂ ਨੇ? ਜੇ ਉਹਦੀਆਂ ਅੱਖਾਂ ਨੇ ਫਿਰ ਉਹ ਰੱਬ ਨਹੀਂ ਹੈ, ਜੇ ਇਹਨਾਂ ਅੱਖਾਂ ਨਾਲ ਤੁਸੀਂ ਉਹਦੇ ਦਿਦਾਰੇ ਕੀਤੇ ਨੇ ਫਿਰ ਨਹੀਂ ਹੋ ਸਕਦੇ, ਕਿਉਂਕਿ ਉਹ ਰੂਪ ਨਾ ਰੇਖ ਨਾ ਰੰਗ ਕਿਸ਼ ਹੈ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇਖੋ ਕਹਿ ਨਾ ਸਕਤ ਕੇ। ਆਖਿਆ ਅਚਲ ਮੂਰਤ, ਉਹ ਚਲਾਏਮਾਨ ਨਹੀਂ ਹੈ, ਉਹਦੀ ਮੂਰਤ ਉਹਦੀ ਹਸਤੀ ਕੀ ਹੈ? ਅਚਲ ਹੈ। ਚਲਾਏਮਾਨ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਆਈ ਤੇ ਗਈ ਉਹਨੂੰ ਆਪਾਂ ਚਲਾਏਮਾਨ ਕਹਿੰਦੇ ਹਾਂ, ਅਚਲ ਦਾ ਅਰਥ ਹੈ ਜਿਹੜੀ ਚਲਾਏਮਾਨ ਨਹੀਂ ਹੈ। ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ, ਗਣਿਜੈ ਤ੍ਰਿਪਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਤੋ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ ਭਾਵੇਂ ਉਹਦੇ ਕਈ ਨਾਂ ਸੰਸਾਰ ਨੇ ਰੱਖੇ ਨੇ, ਪਰ ਏਦਾਂ ਨਹੀਂ ਹੁੰਦਾ ਵੀ ਕੋਈ ਰੱਬ ਦਾ ਚਿੱਤਰ ਬਣਾ ਲਵੇ ਵੀ ਰੱਬ ਏਦਾਂ ਦਾ ਹੈ, ਪਰਮੇਸ਼ਰ ਏਦਾਂ ਦਾ। ਜੇ ਏਦਾਂ ਦਾ ਹੁੰਦਾ ਨਾ ਤੇ ਖਿਆਲ ਕਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਈ ਚਿੱਤਰ ਬਣਾ ਕੇ ਸਾਨੂੰ ਦੱਸ ਦਿੰਦੇ ਵੀ ਦੁਨੀਆਂ ਦੇ ਲੋਕੋ ਮੈਂ ਉਸ ਰੱਬ ਨੂੰ ਵੇਖਿਆ ਉਹ ਰੱਬ ਏਦਾਂ ਦਾ ਹੈ। ਭਗਤ ਕਬੀਰ ਸਾਹਿਬ ਦੱਸ ਜਾਂਦੇ, ਭਗਤ ਰਵਿਦਾਸ ਸਾਹਿਬ ਜਿਹੜੇ ਨੇ ਉਹ ਦੱਸ ਦਿੰਦੇ, ਤੇ ਸਾਡੀ ਬਦਕਿਸਮਤੀ ਐਸੀ ਹੈ ਵੀ ਅਸੀਂ ਉਹਨਾਂ ਮਹਾਂਪੁਰਖਾਂ ਦੀਆਂ ਤਸਵੀਰਾਂ ਬਣਾ ਲਈਆਂ, ਅਸੀਂ ਉਹਨਾਂ ਦੀਆਂ ਮੂਰਤੀਆਂ ਬਣਾ ਲਈਆਂ। ਤੋ ਨਾ ਤੇ ਭਗਤ ਰਵਿਦਾਸ ਸਾਹਿਬ ਨੇ ਆਖਿਆ ਵੀ ਮੇਰੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਿਓ, ਤੇ ਨਾ ਉਹਨਾਂ ਨੇ ਕੋਈ ਏਦਾਂ ਦਾ ਆਈਡੀਆ ਦੱਸਿਆ ਵੀ ਰੱਬ ਏਦਾਂ ਦਾ ਹੈ, ਉਹਦਾ ਚਿੱਤਰ ਏਦਾਂ ਦਾ ਬਣਾ ਲਿਓ, ਉਹਦੀ ਤਸਵੀਰ ਏਦਾਂ ਦੀ ਬਣਾ ਲਿਓ। ਤੇ ਆਲੇ ਦੁਆਲੇ ਦੇ ਵਿੱਚੋਂ ਕਿੰਨੇ ਭਗਵਾਨਾਂ ਦੀਆਂ ਸਾਨੂੰ ਤਸਵੀਰਾਂ ਮਿਲ ਜਾਂਦੀਆਂ ਨੇ, ਕਿੰਨੇ ਭਗਵਾਨਾਂ ਦੀਆਂ। ਤੋ ਮਹਾਰਾਜ ਦੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਐਸਾ ਚਿੱਤਰ ਥੋੜਾ ਬਣਿਆ ਵੀ ਮਹਾਰਾਜ ਨੇ ਰੱਬ ਨੂੰ ਪਾ ਲਿਆ, ਜਿਵੇਂ ਆਪਾਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਨੇ ਰੱਬ ਦੀ ਪ੍ਰਾਪਤੀ ਕੀਤੀ ਫਿਰ ਰੱਬ ਦੀ ਪ੍ਰਾਪਤੀ ਕਰਕੇ ਉਦਾਂ ਦਾ ਚਿੱਤਰ ਬਣਾ ਕੇ ਸਾਨੂੰ ਦਿਸ ਜਾਂਦੇ ਨਹੀਂ, ਕਿਉਂਕਿ ਇਹਨਾਂ ਅੱਖਾਂ ਨਾਲੋਂ ਨਜ਼ਰ ਹੀ ਨਹੀਂ ਆਉਂਦਾ। ਉਹਦੇ ਬਾਰੇ ਬਾਬੇ ਨੇ ਆਖਿਆ ਵੀ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਂ ਪਿਰੀ। ਕਬੀਰ ਸਾਹਿਬ ਨੂੰ ਆਖਿਆ ਕਬੀਰ ਸਾਹਿਬ ਰੱਬ ਦੀ ਕੋਈ ਤਸਵੀਰ ਹੈ, ਤੁਸੀਂ ਰੱਬ ਦੇ ਦੀਦਾਰ ਕੀਤੇ ਨੇ, ਸਾਨੂੰ ਰੱਬ ਬਾਰੇ ਦੱਸੋ। ਉਹ ਕਹਿੰਦੇ ਨਹੀਂ ਦੱਸਿਆ ਜਾ ਸਕਦਾ। ਪੁੱਛਿਆ ਕਿਵੇਂ? ਉਹਨਾਂ ਨੇ ਉਦਾਹਰਣ ਦਿੱਤੀ, ਆਖਿਆ ਗੂੰਗੇ ਬੰਦੇ ਨੂੰ ਗੁੜ ਖਵਾਓ ਤੇ ਗੁੜ ਖਵਾ ਕੇ ਗੂੰਗੇ ਨੂੰ ਆਖੋ ਵੀ ਮੈਨੂੰ ਸਵਾਦ ਦਾ ਚਿੱਤਰ ਬਣਾ ਕੇ ਦੱਸ, ਵੀ ਸਵਾਦ ਦੀ ਮੈਨੂੰ ਕੋਈ ਤਸਵੀਰ ਬਣਾ ਕੇ ਦੱਸ। ਦੱਸੋ ਸਵਾਦ ਦੀ ਕਦੀ ਕੋਈ ਤਸਵੀਰ ਹੁੰਦੀ ਹੈ? ਕੀ ਬਣਾਓਗੇ? ਤੁਸੀਂ ਕਿਸੇ ਪਦਾਰਥ ਦੀ ਤਸਵੀਰ ਬਣਾ ਸਕਦੇ ਹੋ, ਸਵਾਦ ਦੀ ਬੇਸਿਕਲੀ ਕੋਈ ਤਸਵੀਰ ਨਹੀਂ ਹੈ। ਉਹ ਜਿਹੜਾ ਅਨੁਭਵ ਹੈ ਉਹਦੀ ਕੋਈ ਤਸਵੀਰ ਨਹੀਂ ਹੈ। ਮਿੱਠੇ ਦੀ ਕਿਹੜੀ ਤਸਵੀਰ ਹੋ ਸਕਦੀ ਹੈ? ਖੰਡ ਦੀ ਤੇ ਹੋ ਸਕਦੀ ਹੈ, ਸ਼ੱਕਰ ਦੀ ਤੇ ਤਸਵੀਰ ਹੋ ਸਕਦੀ ਹੈ, ਪਰ ਜਿਹੜਾ ਉਹਦੇ ਅੰਦਰ ਦਾ ਸਵਾਦ ਜਿਹਨੇ ਚੱਖਿਆ ਹੈ, ਜਿਹਨੇ ਉਹਨੂੰ ਮਾਣਿਆ, ਉਹ ਕੀ ਤਸਵੀਰ ਬਣਾ ਕੇ ਦੱਸੇਗਾ? ਤੋ ਏਦਾਂ ਹੀ ਇਹਨਾਂ ਮਹਾਂਪੁਰਖਾਂ ਨੇ ਰੱਬ ਦੇ ਦੀਦਾਰ ਕੀਤੇ, ਪਰ ਰੱਬ ਦੇ ਦਰਸ਼ਨ ਜ਼ਰੂਰ ਕਰ ਲਏ। ਉਹਨਾਂ ਨੇ ਆਖਿਆ ਕਬੀਰ ਸਾਹਿਬ ਦੀ ਬਾਣੀ ਦੇ ਬੋਲ ਨੇ, ਉਹ ਕਹਿੰਦੇ ਨੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਆਖਿਆ ਤੇ ਗੂੰਗੇ ਨੇ ਗੁੜ ਖਾਧਾ, ਉਹਨੂੰ ਪੁੱਛੋਗੇ ਕੀ ਕਵੇਗਾ? ਜਿਹੜਾ ਬੰਦਾ ਜ਼ਬਾਨੋਂ ਬੋਲ ਨਹੀਂ ਸਕਦਾ ਉਹ ਕੀ ਬਿਆਨੇਗਾ ਗੁੜ ਖਾ ਕੇ, ਕਿਵੇਂ ਦਾ ਇਹਦਾ ਸਵਾਦ? ਤੋ ਇਹ ਖਾਣਾ ਪੈਂਦਾ ਹੈ। ਇਹ ਜਿਹੜਾ ਰੱਬ ਹੈ ਨਾ, ਇਹ ਜਿਹੜਾ ਅਕਾਲ ਪੁਰਖ ਹੈ, ਇਹਦੇ ਦਰਸ਼ਨ ਹਰ ਇੱਕ ਦੀ ਯਾਤਰਾ ਵੱਖਰੀ ਵੱਖਰੀ ਹੈ। ਤੋ ਉਹਦੇ ਲਈ ਵੀ ਮਹਾਰਾਜ ਯੁਗ ਦੱਸਦੇ ਨੇ, ਪਹਿਲਾਂ ਤਾਂ ਇਹ ਗੱਲ ਸਪਸ਼ਟ ਹੋਵੇ ਵੀ ਮੈਂ ਜਿਹਨੂੰ ਦੇਖਣਾ ਚਾਹੁੰਦਾ ਹਾਂ, ਕੀ ਮੈਂ ਇਹਨਾਂ ਅੱਖਾਂ ਨਾਲ ਉਹਨੂੰ ਵੇਖਣਾ ਚਾਹੁੰਦਾ ਹਾਂ? ਫਿਰ ਤੇ ਅੰਨਿਆਂ ਬੰਦਿਆਂ ਨੂੰ ਰੱਬ ਕਦੀ ਦਿਸੇ ਹੀ ਨਾ। ਅੰਨਿਆਂ ਦੇ ਭਗਤ ਸੂਰਦਾਸ ਬਾਰੇ ਕਿਹਾ ਜਾਂਦਾ ਵੀ ਉਹਨੇ ਸਨ, ਤਾਂ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਰੱਬ ਦੇ ਦੀਦਾਰ ਹੋਏ। ਪਰ ਜਿਹੜੇ ਸੂਰਦਾਸ ਅੰਨਾ ਸੀ, ਅੱਖਾਂ ਤੋਂ ਦਿਸਦਾ ਨਹੀਂ ਸੀ, ਉਹਨੇ ਕਿਹੜੇ ਰੱਬ ਦੇ ਦੀਦਾਰ ਕੀਤੇ? ਤੋ ਸਮਝਣ ਵਾਲੀ ਗੱਲ ਹੈ। ਬਾਬਾ ਜੀ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ, ਆਖਿਆ ਜਸ ਅਦੇਖ ਤਸ ਰਾਖ ਵਿਚਾਰਾ। ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਹੈ, ਮਹਾਰਾਜ ਕਹਿੰਦੇ ਨੇ ਜਦੋਂ ਨਾ ਇਹ ਜਿਹੜਾ ਸਾਰਾ ਸੰਸਾਰ ਹੈ ਜਿਹੜਾ ਆਪਾਂ ਨੂੰ ਅੱਖਾਂ ਨਾਲ ਦਿਸ ਰਿਹਾ ਇਹ ਨਾਸ਼ਵੰਤ ਹੈ, ਤੋ ਜਿਹਨੇ ਆਪਣੀ ਸੁਰਤ ਦੀਆਂ ਅੱਖਾਂ ਨੂੰ ਗੁਰੂ ਦੇ ਗਿਆਨ ਵਿੱਚ ਜੋੜਿਆ ਉਹਨੂੰ ਰੱਬ ਦਾ ਅਨੁਭਵ ਹੋ ਗਿਆ, ਉਹਨੂੰ ਰੱਬ ਅੰਦਰ ਹੀ ਦਿਸ ਪਿਆ। ਅੱਛਾ, ਰੱਬ ਨੂੰ ਬਾਹਰ ਵੀ ਨਹੀਂ ਵੇਖਣਾ। ਹਾਂ, ਇਹ ਵੀ ਹੈ ਕਿ ਮੈਂ ਇਸ ਗੱਲ ਨੂੰ ਮਹਿਸੂਸ ਜ਼ਰੂਰ ਕਰਦਾ ਵੀ ਜਿਹੜਾ ਮੇਰੇ ਅੰਦਰ ਹੈ ਉਹ ਬਾਹਰ ਵੀ ਹੈ, ਤੇ ਜੋ ਬਾਹਰ ਹੈ ਉਹ ਮੇਰੇ ਅੰਦਰ ਵੀ ਹੈ। ਇਹ ਨਾ ਤੇ ਮੈਂ ਇੱਦਾਂ ਭੱਜਣਾ ਹੈ ਵੀ ਮੈਂ ਬਾਹਰ ਵੱਲ ਨੂੰ ਭੱਜ ਪਿਆ ਕਿਉਂਕਿ ਉਹ ਮੇਰੇ ਅੰਦਰ ਬੈਠਾ, ਇਸ ਕਰਕੇ ਉਹ ਰੱਬ ਜਿਹੜਾ ਹੈ ਉਹ ਅੰਦਰ ਵੱਸਦਾ ਹੋਇਆ ਹੀ ਪ੍ਰਤੀਤ ਹੋਣਾ ਤੁਹਾਨੂੰ। ਉਹਦੇ ਬਾਰੇ ਸਤਿਗੁਰ ਨੇ ਬੜਾ ਸਪਸ਼ਟ ਲਿਖਿਆ, ਗੱਲ ਨੂੰ ਸਮਝ ਪਵੇਗੀ ਸਾਨੂੰ ਜਦੋਂ ਅਸੀਂ ਬਾਣੀ ਨੂੰ ਪੜ੍ਹਾਂਗੇ। ਗੁਰਦੇਵ ਨੇ ਆਖਿਆ ਦਸਮ ਦੁਆਰਾ ਅਗੰਮ ਅਪਾਰਾ ਪਰਮ ਪੁਰਖ ਕੀ ਘਾਟੀ। ਇੱਕ ਚੀਜ਼ ਹੈ ਜਿਹਨੂੰ ਆਪਾਂ ਕਹਿੰਦੇ ਦਸਮ ਦੁਆਰ। ਦਸਮ ਦੁਆਰ ਕੀ ਹੁੰਦੇ ਨੇ? ਜਿਹਨੂੰ ਕਹਿੰਦੇ ਨੇ ਦਸਵਾਂ ਬੂਹਾ। ਹੁਣ ਦਸਵਾਂ ਬੂਹਾ ਕਿਹੜਾ ਹੈ? ਵੇਖੋ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਨੌ ਦੁਆਰੇ ਪ੍ਰਗਟ ਨੇ, ਇਹ ਦੁਆਰੇ ਪ੍ਰਗਟ ਕਿਹੜੇ ਨੇ? ਨੱਕ, ਅੱਖਾਂ, ਕੰਨ, ਸਾਡਾ ਮੂੰਹ, ਮਲ ਮੂਤਰ ਦੇ ਅਸਥਾਨ, ਇਹ ਸਾਰੇ ਨੌ ਦੁਆਰੇ ਨੇ, ਨੌ ਗੋਲਕਾਂ ਨੇ, ਇਹ ਪ੍ਰਗਟ ਨੇ ਬਾਹਰੀ ਤੌਰ ਉੱਤੇ। ਅੱਖਾਂ ਨਜ਼ਰ ਆਉਂਦੀਆਂ ਨੇ, ਨੱਕ ਨਜ਼ਰ ਆਉਂਦਾ ਹੈ, ਬਾਹਰ ਨੂੰ ਪ੍ਰਗਟ ਹੈ। ਜ਼ੁਬਾਨ ਨਜ਼ਰ ਆਉਂਦੀ ਹੈ, ਮੂੰਹ ਹੈ, ਬਾਹਰ ਨੂੰ ਪ੍ਰਗਟ ਹੈ, ਮਲ ਮੂਤਰ ਦੇ ਦੁਆਰ ਨੇ, ਪ੍ਰਗਟ ਨੇ, ਸਾਰਾ ਕੁਝ ਕੀ ਹੈ? ਪ੍ਰਗਟ ਹੀ ਹੈ ਨਾ ਬਾਹਰ। ਤੋ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਵੀ ਇੱਕ ਦਰ, ਇੱਕ ਦਰਵਾਜ਼ਾ ਐਸਾ ਹੈ ਜਿਹੜਾ ਗੁਪਤ ਹੈ, ਜਿਹੜਾ ਨਜ਼ਰ ਨਹੀਂ ਆ ਰਿਹਾ। ਹੁਣ ਉਹ ਕਿਹੜਾ ਹੈ? ਆਖਿਆ ਉਸੇ ਦਸਮ ਦੁਆਰ ਦੇ ਵਿੱਚ ਰੱਬ ਹੈ। ਉਹ ਦਸਮ ਦੁਆਰ ਹੈ ਸਾਡੀ ਸੁਰਤ, ਜਿਹੜੀ ਨਜ਼ਰ ਨਹੀਂ ਆਉਂਦੀ, ਕਦੀ ਨਜ਼ਰ ਨਹੀਂ ਆਈ। ਈਵਨ ਤੁਸੀਂ ਵੇਖੋ, ਬੰਦੇ ਦੇ ਸਿਰ ਦਾ ਓਪਰੇਸ਼ਨ ਵੀ ਹੋ ਜਾਵੇ ਨਾ, ਤੇ ਉਹਦੇ ਵਿੱਚੋਂ ਕੁਝ ਵੀ ਨਜ਼ਰ ਨਹੀਂ ਆਉਂਦਾ, ਹੈ ਤੇ ਖਾਲੀ ਹੈ, ਅੰਦਰ ਤੇ ਕੁਝ ਵੀ ਨਹੀਂ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਉਹ ਦਸਮ ਦੁਆਰਾ ਹੈ, ਦਸਮ ਦੁਆਰਾ ਸੋਝੀ ਸੁਰਤ ਸਿਆਣਪ, ਉਸ ਸੁਰਤ ਦੇ ਵਿੱਚ ਵਾਹਿਗੁਰੂ ਦਾ ਵਾਸਾ ਹੈ, ਇਸ ਕਰਕੇ ਉਹ ਦਸਮ ਦੁਆਰ ਖੁੱਲਣਾ ਹੈ। ਉਹ ਕਿਵੇਂ ਖੁੱਲੇਗਾ? ਜਦੋਂ ਸਾਡੇ ਨੌ ਦੁਆਰ ਬੰਦ ਹੋਣਗੇ। ਨੌ ਦੁਆਰ ਕਿਵੇਂ ਬੰਦ ਹੋਣੇ ਨੇ, ਇਹ ਵੀ ਸਮਝਣ ਵਾਲੀ ਗੱਲ ਹੈ। ਇਹ ਨਹੀਂ ਵੀ ਰੂਹ ਪਾ ਕੇ ਬੰਦ ਕਰ ਲੈਣੇ ਨੇ ਕੋਈ, ਉਹ ਤੇ ਮਰਨ ਤੋਂ ਬਾਅਦ ਸਾਰਿਆਂ ਦੇ ਹੋ ਜਾਂਦੇ ਨੇ। ਜਦੋਂ ਮੈਂ ਇਹਨਾਂ ਅੱਖਾਂ ਦੇ ਨਾਲ ਬੁਰਾ ਵੇਖਣਾ ਬੰਦ ਕਰ ਦਿੱਤਾ, ਜਦੋਂ ਇਸ ਨੱਕ ਨਾਲ ਮੰਦੀਆਂ ਵਾਸ਼ਨਾਵਾਂ ਸੁੰਘਣੀਆਂ ਬੰਦ ਕਰ ਦਿੱਤੀਆਂ, ਜਦੋਂ ਮੇਰਾ ਆਪਣੇ ਇਹਨਾਂ ਦੁਆਰਿਆਂ ਉੱਤੇ ਕਾਬੂ ਹੋ ਗਿਆ, ਤੇ ਫਿਰ ਉਹ ਦਸਮ ਦੁਆਰਾ ਜਿਹੜਾ ਹੈ ਉਹ ਖੁੱਲ ਜਾਣਾ ਹੈ, ਜਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਦਸਮ ਦੁਆਰਾ ਅਗੰਮ ਅਪਾਰਾ ਅਪਹੁੰਚ ਬੇਅੰਤ ਤੇ ਪਰਮ ਪੁਰਖ ਪ੍ਰਭੂ ਦੇ ਪ੍ਰਗਟ ਹੋਣ ਦਾ ਟਿਕਾਣਾ ਜਿਹੜਾ ਹੈ ਉਹ ਮਨੁੱਖ ਦਾ ਦਸਵਾਂ ਦੁਆਰ ਹੈ, ਜਾਣੀ ਕਿ ਦਿਮਾਗ ਸੁਰਤ ਉਹਦੀ, ਇੱਥੇ ਰੱਬ ਨੇ ਪ੍ਰਗਟ ਹੋਣਾ, ਇੱਥੇ ਹੀ ਸਾਰੀ ਸੋਝੀ ਆਉਣੀ ਹੈ, ਇੱਥੇ ਹੀ ਸਾਰੀ ਸਮਝ ਆਉਣੀ ਹੈ। ਦਸਮ ਦੁਆਰਾ ਅਗੰਮ ਅਪਾਰਾ ਪਰਮ ਪੁਰਖ ਕੀ ਘਾਟੀ। ਮਹਾਰਾਜ ਨੇ ਆਖਿਆ ਇਹ ਦਰਵਾਜ਼ਾ, ਇਹ ਬੂਹਾ ਇੱਦਾਂ ਹੈ ਵੀ ਜਿਵੇਂ ਨਾ ਕੋਈ ਜਿਹਦੇ ਰਾਹੀਂ ਕਿਸੇ ਮਕਾਨ ਤੋਂ ਬਾਹਰਲੀ ਥਾਂ ਦਾ ਜਿਹੜਾ ਸੰਬੰਧ ਹੈ ਮਕਾਨ ਦੇ ਅੰਦਰਲੇ ਹਿੱਸੇ ਨਾਲ ਬਣਦਾ। ਹੁਣ ਮਕਾਨ ਦਾ ਅੰਦਰਲਾ ਹਿੱਸਾ ਇਹ ਬੰਦੇ ਦਾ ਦਿਮਾਗ ਹੈ, ਉਹਦੀ ਸੁਰਤ ਹੈ। ਤੋ ਮਨੁੱਖੀ ਸਰੀਰ ਦੇ ਜਿਹੜੇ ਨੇ ਉਹ 10 ਦਰਵਾਜ਼ੇ ਨੇ। ਬਾਬੇ ਨੇ ਆਖਿਆ ਜਿਨ੍ਹਾਂ ਦੇ ਰਾਹੀਂ ਬਾਹਰਲੇ ਪਦਾਰਥਾਂ ਦਾ ਸੰਬੰਧ ਬਣਦਾ, ਬਾਹਰਲੇ ਪਦਾਰਥਾਂ ਦਾ ਸੰਬੰਧ ਬਣਦਾ ਨੱਕ ਨਾਲ, ਕੰਨਾਂ ਨਾਲ, ਮੂੰਹ ਨਾਲ, ਮਲ ਮੂਤਰ ਵਾਲੇ ਥਾਵਾਂ ਦੇ ਨਾਲ ਬਾਹਰ ਸਾਡਾ ਸੰਬੰਧ ਬਣਦਾ। ਹੁਣ ਇਹ ਨੌ ਦੁਆਰੇ ਉਹ ਪ੍ਰਗਟ ਨੇ ਤੇ ਦਸਵਾਂ ਦੁਆਰਾ ਹੈ ਸਾਡੀ ਸੁਰਤ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਇਹ ਸਰੀਰ ਦਾ ਜਿਹੜਾ ਦਸਵਾਂ ਬੂਹਾ ਹੈ, ਦਿਮਾਗ ਹੈ, ਇਹ ਉਹ ਘਾਟੀ ਹੈ, ਇਹ ਉਹ ਥਾਂ ਹੈ ਜਿੱਥੇ ਪਹੁੰਚਣਾ ਹੈ, ਜਿੱਥੋਂ ਤੱਕ ਅਸੀਂ ਆਪਣੀ ਸੁਰਤ ਨੂੰ ਉੱਚਾ ਚੁੱਕਣਾ ਹੈ। ਤੋ ਜਦੋਂ ਸੁਰਤ ਨੂੰ ਉੱਚਾ ਚੁੱਕਾਂਗੇ ਤੇ ਰੱਬ ਦਾ ਅਨੁਭਵ ਸਾਨੂੰ ਆਪਣੇ ਅੰਦਰੋਂ ਹੀ ਹੋਣਾ ਹੈ। ਤਾਂ ਹੀ ਕਿਹਾ ਵੀ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਾਰਾ ਕੁਝ ਸਾਡੇ ਇਸ ਅੰਦਰ ਦੇ ਘਰ ਵਿੱਚ ਹੀ ਹੈ, ਸਾਰਾ ਕੁਝ ਅੰਦਰ ਹੈ। ਤੋ ਇਹਨੂੰ ਮਹਾਰਾਜ ਦਸਮ ਦੁਆਰਾ ਕਹਿੰਦੇ ਨੇ। ਤੋ ਇਹ ਪ੍ਰਗਟ ਕਿਵੇਂ ਹੋਣਾ, ਇਹ ਖੁੱਲਣਾ ਕਿਵੇਂ ਹੈ? ਇਹ ਖੁੱਲਣਾ ਹੈ ਗੁਰੂ ਦੀ ਮੱਤ ਨਾਲ, ਗੁਰੂ ਦਾ ਗਿਆਨ ਲੈ ਕੇ ਦਸਮ ਦੁਆਰ ਖੁੱਲਣਾ ਹੈ। ਤੋ ਦਸਮ ਦੁਆਰਾ ਅਗੰਮ ਅਪਾਰਾ ਪਰਮ ਪੁਰਖ ਕੀ ਘਾਟੀ। ਮਹਾਰਾਜ ਨੇ ਆਖਿਆ ਉੱਪਰ ਹਾਟ, ਹਾਟ ਪਰ ਆਲਾ। ਸਤਿਗੁਰ ਨੇ ਆਖਿਆ ਇਹ ਸਭ ਤੋਂ ਸਰੀਰ ਦੇ ਉਤਲੇ ਹਿੱਸੇ 'ਚ ਹੈ, ਆਹ ਜਿਹੜੀ ਆਹ ਹੱਟੀ ਹੈ, ਉੱਪਰ ਹਾਟ, ਸਾਰਾ ਕੁਝ ਇੱਥੋਂ ਚੱਲ ਰਿਹਾ, ਬ੍ਰੇਨ ਤੋਂ, ਦਿਮਾਗ ਤੋਂ ਚੱਲ ਰਿਹਾ। ਜੇ ਇਹ ਹਿੱਸਾ ਨਾ ਹੋਵੇ ਤਾਂ ਬਾਕੀ ਸਭ ਕੁਝ ਖਤਮ ਹੈ। ਆਖਿਆ ਸਾਰਾ ਕੁਝ ਇੱਥੇ ਜਦੋਂ ਸੋਝੀ ਪ੍ਰਾਪਤ ਕਰਾਂਗੇ ਨਾ ਗੁਰੂ ਦੇ ਸ਼ਬਦ ਦੁਆਰਾ, ਤਾਂ ਇਹ ਦਸਮ ਦੁਆਰੇ ਦੀ ਸਮਝ ਆਉਣੀ ਹੈ, ਤੇ ਫਿਰ ਉਹ ਜਿਹੜਾ ਅਦੇਖ ਵਾਹਿਗੁਰੂ ਹੈ ਉਹਦੇ ਦੀਦਾਰ ਹੋਣੇ ਨੇ। ਇਹ ਗੁਰਬਾਣੀ ਦੀ ਥਿਊਰੀ ਹੈ, ਗੁਰਬਾਣੀ ਦੀ ਵਿਚਾਰ ਹੈ। ਮਹਾਰਾਜ ਨੇ ਆਖਿਆ ਉੱਪਰ ਹਾਟ, ਹਾਟ ਪਰ ਆਲਾ, ਆਲੇ ਭੀਤਰ ਥਾਤੀ, ਸਤਿਗੁਰ ਨੇ ਆਖਿਆ ਇੱਥੇ ਮਨ ਨੂੰ ਉਹਦਾ ਪ੍ਰਕਾਸ਼ ਹੋਣਾ ਹੈ, ਸੁਰਤ ਵਿੱਚ ਪ੍ਰਕਾਸ਼ ਹੋਣਾ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਬਾਹਰ ਹੈ ਉਹ ਮੇਰੇ ਆਪਣੇ ਅੰਦਰ ਵੀ ਹੈ, ਤੋ ਉਹ ਅਦੇਖ ਹੈ। ਇਹਨਾਂ ਅੱਖਾਂ ਦੇ ਨਾਲ ਉਹਨੇ ਨਜ਼ਰ ਨਹੀਂ ਆਉਣਾ। ਜੇ ਅਸੀਂ ਇਹ ਸਮਝੀਏ ਵੀ ਇਹਨਾਂ ਅੱਖਾਂ ਦੇ ਨਾਲ ਉਹ ਨਜ਼ਰ ਆਵੇਗਾ ਬਾਹਰੀ ਸਰੀਰਕ ਰੂਪ ਦੇ ਵਿੱਚ, ਤੇ ਉਹ ਸਾਡਾ ਇੱਕ ਭਰਮ ਹੈ, ਸਾਡਾ ਇੱਕ ਭੁਲੇਖਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਖਿਆ ਜਸ ਅਦੇਖ। ਉਹ ਜਿਹੜਾ ਹੈ, ਜਿਹੜਾ ਦਿਸਦਾ ਨਹੀਂ, ਜਿਹੜਾ ਤ੍ਰੈ ਗੁਣੀ ਸੰਸਾਰ ਨਾਲੋਂ ਵੱਖਰਾ ਹੈ, ਜਿਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਜਸ ਅਦੇਖ ਤਸ ਰਾਖ ਵਿਚਾਰਾ। ਮਹਾਰਾਜ ਨੇ ਆਖਿਆ ਉਹਦੇ ਬਾਰੇ ਆਪਣੇ ਵਿਚਾਰ, ਉਹਨੂੰ ਆਪਣੀ ਵਿਚਾਰ ਵਿੱਚ ਰੱਖ, ਆਪਣੀ ਸੁਰਤ ਵਿੱਚ ਰੱਖ। ਜਸ ਅਦੇਖ ਤਸ ਰਾਖ ਵਿਚਾਰਾ, ਆਪਣੀ ਵਿਚਾਰ ਵਿੱਚ, ਆਪਣੇ ਸੁਰਤ ਮੰਡਲ ਵਿੱਚ ਰੱਖ। ਦਸਵੇਂ ਦੁਆਰ ਕੁੰਜੀ ਜਬ ਦੀਜੈ। ਮਹਾਰਾਜ ਨੇ ਆਖਿਆ ਹੁਣ ਕੀ ਹੋਇਆ, ਇਹ ਮਾਇਆ ਦੀ ਪਾਹ ਦਾ ਦਸਮ ਦੁਆਰ ਨੂੰ ਦਰਵਾਜ਼ਾ ਵੱਜਾ ਹੋਇਆ, ਜਿੰਦਰਾ ਵੱਜਾ ਹੋਇਆ। ਇਹਨੂੰ ਸਤਿਗੁਰ ਨੇ ਬਾਣੀ 'ਚ ਇੱਦਾਂ ਬਿਆਨਿਆ, ਮਾਇਆ ਦੀ ਪਾਹ ਕੀ ਹੁੰਦੀ ਹੈ, ਜਿਵੇਂ ਜਿਹੜਾ ਕੋਈ ਕੱਪੜਾ ਹੁੰਦਾ ਨਾ ਜੀ, ਕੱਪੜੇ ਨੂੰ ਰੰਗਣ ਵਾਸਤੇ ਸਭ ਤੋਂ ਪਹਿਲਾਂ ਉਹਦੀ ਪਾਹ ਲਾਉਣੀ ਪੈਂਦੀ ਹੈ, ਜਿਹੜੀ ਉਹਨੂੰ ਮਾਇਆ ਚਿੰਬੜੀ ਹੁੰਦੀ ਹੈ, ਫਿਰ ਹੀ ਉਹਨੂੰ ਰੰਗ ਹੁੰਦਾ। ਜਿਵੇਂ ਆਪਾਂ ਬਾਣੀ ਵਿੱਚੋਂ ਪੜ੍ਹਦੇ, ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਵੀ ਮੇਰਾ ਜਿਹੜਾ ਸਰੀਰ ਹੈ ਇਹਨੂੰ ਮਾਇਆ ਦੀ ਪਾਹ ਲੱਗੀ ਹੋਈ ਆ। ਪੁਰਾਣੇ ਸਮਿਆਂ 'ਚ ਹੁੰਦਾ ਸੀ, ਜਦੋਂ ਵਡੇਰੇ ਸਾਡੇ ਸਿੱਖ ਪੱਗ ਬੰਨ੍ਹਦੇ ਸੀ ਕਈ, ਖਾਸ ਕਰਕੇ ਜਿਹੜੇ ਸ਼ਹਿਰੀ ਸਿੱਖ ਸਨ, ਉਹ ਕੀ ਕਰਦੇ ਸਨ ਵੀ ਪੱਗ ਬੰਨ੍ਹ ਕੇ ਉਹਦੇ ਉੱਤੇ ਮਾਇਆ ਲਾ ਲੈਂਦੇ ਹੁੰਦੇ ਸੀ, ਅਤੇ ਉਹ ਲੰਮਾ ਸਮਾਂ ਉਹ ਪੱਗ ਜਿਹੜੀ ਸੀ ਫਿਰ ਉੱਦਾਂ ਹੀ ਰਹਿੰਦੀ ਸੀ, ਉਹ ਹਿੱਲਦੀ ਨਹੀਂ ਸੀ। ਤੋ ਕੱਪੜੇ ਨੂੰ ਵੀ ਮਾਇਆ ਦੀ ਪਾਹ ਲੱਗੀ ਹੁੰਦੀ ਹੈ, ਉਹ ਵੀ ਆਕੜ ਜਾਂਦਾ। ਹੁਣ ਜਿਹੜੇ ਕੱਪੜੇ ਨੂੰ ਮਾਇਆ ਦੀ ਪਾਹ ਲੱਗੀ ਹੈ, ਪਹਿਲਾਂ ਸਭ ਤੋਂ ਰੰਗੜ ਤੋਂ ਉਹਨੂੰ ਉਹ ਪਾਹ ਲਾਉਣੀ ਪੈਂਦੀ ਹੈ। ਉਹਦਾ ਤਰੀਕਾ ਇਹ ਹੁੰਦਾ ਹੈ ਵੀ ਫਟਕੜੀ ਦੇ ਵਿੱਚ ਉਸ ਕੱਪੜੇ ਨੂੰ ਭਿਉਂ ਕੇ ਉਹਦੇ ਉੱਪਰ ਦੀ ਮਾਇਆ ਲਾ ਕੇ ਫਿਰ ਉਹਨੂੰ ਰੰਗਿਆ ਜਾਂਦਾ ਸੀ। ਤੋ ਮਹਾਰਾਜ ਨੇ ਆਖਿਆ ਤੇਰੇ ਸਰੀਰ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਇਹਨੂੰ ਲੋਭ ਦਾ ਰੰਗ ਚੜਿਆ ਹੋਇਆ, ਤੇ ਜੇ ਗੁਰੂ ਵਾਲਾ ਰੰਗ ਚੜਾਉਣਾ ਹੈ ਤੇ ਸਭ ਤੋਂ ਪਹਿਲਾਂ ਆਕੜ ਦੂਰ ਕਰਨੀ ਪੈਣੀ ਹੈ, ਉਹ ਮਾਇਆ ਦੀ ਪਾਹ ਜਿਹੜੀ ਹੈ ਉਹ ਦੂਰ ਕਰਨੀ ਪੈਣੀ ਹੈ। ਤੇਰਾ ਵੀ ਸਰੀਰ ਹਉਮੈ ਹੰਕਾਰ ਵਿੱਚ ਆਕੜਿਆ ਹੋਇਆ, ਤਾਂ ਕਰਕੇ ਤੈਨੂੰ ਰੱਬੀ ਨਾਮ ਦਾ ਰੰਗ ਨਹੀਂ ਚੜ ਸਕਦਾ, ਤੈਨੂੰ ਗੁਰੂ ਦੀ ਵਿਚਾਰ ਦਾ ਰੰਗ ਨਹੀਂ ਚੜ ਸਕਦਾ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਵੀ ਸਾਡੀ ਸੁਰਤ ਨੂੰ ਇੱਕ ਤਾਲਾ ਲੱਗਾ ਹੋਇਆ, ਤਾਲਾ। ਇਹ ਤਾਲਾ ਕਾਹਦਾ ਹੈ? ਇਹ ਤਾਲਾ ਹੈ ਮਾਇਆ ਦੀ ਪਾਹ ਦਾ ਜਿੰਦਰਾ ਵੱਜਾ ਹੋਇਆ, ਜਿੰਦਰਾ। ਤੇ ਜਿੰਦਰਾ ਹਮੇਸ਼ਾ ਕਾਹਦੇ ਨਾਲ ਖੁੱਲਦਾ ਹੈ? ਚਾਬੀ ਦੇ ਨਾਲ ਖੁੱਲਦਾ ਹੈ। ਤੋ ਮਹਾਰਾਜ ਕਹਿੰਦੇ ਨੇ ਦਸਵੇਂ ਦੁਆਰ ਕੁੰਜੀ ਜਬ ਦੀਜੈ, ਜਦੋਂ ਤੈਨੂੰ ਗੁਰੂ ਦੇ ਪਾਸੋਂ ਗਿਆਨ ਦੀ ਕੁੰਜੀ ਪ੍ਰਾਪਤ ਹੋਵੇਗੀ, ਮਾਇਆ ਦੀ ਪਾਹ ਦਾ ਜਿੰਦਰਾ ਖੁੱਲੇਗਾ ਨਾ ਸੁਰਤ ਦੇ ਵਿੱਚੋਂ, ਤੇ ਫਿਰ ਤੈਨੂੰ ਰੱਬ ਦੇ ਦੀਦਾਰ ਹੋਣਗੇ, ਫਿਰ ਰੱਬ ਦੇ ਦੀਦਾਰ ਹੋਣਗੇ। ਜਦੋਂ ਮਾਇਆ ਦਾ ਉਹ ਜਿੰਦਰਾ ਖੁੱਲਿਆ, ਜਿਵੇਂ ਕਿਸੇ ਘਰ ਨੂੰ ਤਾਲਾ ਲੱਗਾ ਹੋਵੇ, ਤੇ ਸਭ ਤੋਂ ਪਹਿਲਾਂ ਘਰ ਦਾ ਤਾਲਾ ਖੋਲਣਾ ਪੈਂਦਾ, ਤੇ ਫਿਰ ਉਹਦੇ ਅੰਦਰ ਐਂਟਰੀ ਹੁੰਦੀ ਹੈ। ਇੱਦਾਂ ਹੀ ਮਾਇਆ ਦੀ ਕੁੰਜੀ ਤੇਰੇ ਸੁਰਤ, ਮਾਇਆ ਦਾ ਜਿੰਦਰਾ ਤੇਰੀ ਸੁਰਤ ਨੂੰ ਵੱਜਾ ਹੋਇਆ, ਆਕੜਿਆ ਹੋਇਆ, ਤੂੰ ਹੰਕਾਰ ਵਿੱਚ ਹੈ, ਤੇ ਜਦੋਂ ਗੁਰੂ ਦੇ ਗਿਆਨ ਦੀ ਕੁੰਜੀ ਨਾਲ ਉਹ ਖੁੱਲੇਗਾ, ਤੇ ਫਿਰ ਤੈਨੂੰ ਅਕਾਲ ਪੁਰਖ ਦੇ ਦਰਸ਼ਨ ਦਿਦਾਰੇ ਹੋਣਗੇ। ਤੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਗੁਰੂ ਕੋਲ ਹੀ ਕੁੰਜੀ ਹੈ, ਸੰਤਨ ਹੱਥ ਰਾਖੀ ਕੁੰਜੀ, ਸਤ ਸੰਗੀ ਜਨਾਂ ਦੇ ਹੱਥ ਵਿੱਚ ਮਹਾਰਾਜ ਨੇ ਇਹ ਕੁੰਜੀ ਦਿੱਤੀ ਹੋਈ ਹੈ। ਜਦੋਂ ਉਹ ਮਾਇਆ ਦਾ ਜਿੰਦਰਾ ਖੁੱਲਦਾ ਹੈ, ਫਿਰ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਦਸਵੇਂ ਦੁਆਰ ਕੁੰਜੀ ਜਬ ਦੀਜੈ, ਤੋ ਦਿਆਲ ਕੋ ਦਰਸ਼ਨ ਕੀਜੈ, ਤਾਂ ਤੈਨੂੰ ਉਹ ਦਇਆ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਉਹਦੇ ਦਰਸ਼ਨ ਹੋਣਗੇ। ਅਗਲਾ ਬਚਨ ਹੈ ਧੱਦਾ, ਧੱਦੇ ਅੱਖਰ ਤੋਂ ਉਪਦੇਸ਼ ਹੈ। ਸਤਿਗੁਰ ਨੇ ਆਖਿਆ ਅਰਧੈ ਉਰਦ ਨਬੇਰਾ। ਸੋ ਸਤਿਗੁਰੂ ਮਹਾਰਾਜ ਨੇ ਆਖਿਆ ਅਰਧੈ, ਅਰਧੇ ਦਾ ਅਰਥ ਹੁੰਦਾ ਹੈ, ਸੰਸਕ੍ਰਿਤ ਦਾ ਲਫ਼ਜ਼ ਹੈ ਅਰਧ, ਇਹਦਾ ਅਰਥ ਹੈ ਅੱਧਾ। ਤੋ ਇੱਥੇ ਇਹ ਅਰਥ ਮੇਲ ਨਹੀਂ ਖਾਂਦੇ, ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਆਖਿਆ ਹੈ ਦੋ ਸ਼ਬਦ ਨੇ, ਇੱਕ ਅਰਧੈ ਤੇ ਦੂਜਾ ਉਰਦ, ਇਹਦਾ ਅਰਥ ਹੈ ਨੀਵਾਂ ਤੇ ਉੱਚਾ। ਜਦੋਂ ਆਪਣੇ ਜੀਵਨ ਵਿੱਚੋਂ ਤੂੰ ਊਚ ਤੇ ਨੀਚ ਦਾ ਨਿਬੇੜਾ ਕਰ ਦੇਗਾ, ਹੁਣ ਅਜੇ ਅਸੀਂ ਕਿੱਦਾਂ ਦੀ ਬਿਰਤੀ ਨਾਲ ਜਿਉਂਦੇ ਹਾਂ, ਕਿਸੇ ਨੂੰ ਉੱਚਾ ਸਮਝਦੇ ਹਾਂ, ਕਿਸੇ ਨੂੰ ਨੀਵਾਂ ਸਮਝਦੇ ਹਾਂ, ਇਸ ਬਿਰਤੀ ਨਾਲ ਆਪਾਂ ਜਿਉਂਦੇ ਹਾਂ। ਜੇ ਰੱਬੀ ਪ੍ਰਾਪਤੀ ਚਾਹੁੰਦਾ ਹੈ ਤੇ ਆਪਣੇ ਜੀਵਨ ਵਿੱਚ ਇਸ ਗੱਲ ਨੂੰ ਕਮਾ ਵੀ ਨਾਨਕ ਉੱਤਮ ਨੀਚ ਨਾ ਕੋਈ, ਨਾ ਕੋਈ ਉੱਚਾ ਤੇ ਨਾ ਇੱਥੇ ਕੋਈ ਨੀਵਾਂ ਹੈ ਕਿਸੇ ਵੀ ਤਰੀਕੇ ਨਾਲ। ਜਿੱਦਣ ਤੂੰ ਇਹ ਨਿਬੇੜਾ ਕਰ ਪਾਇਆ ਨਾ ਵੀ ਕੋਈ ਉੱਚਾ ਨਹੀਂ ਤੇ ਕੋਈ ਨੀਵਾਂ ਨਹੀਂ, ਸਾਰੇ ਇੱਕੋ ਜਿਹੇ ਨੇ, ਮਹਾਰਾਜ ਨੇ ਆਖਿਆ ਧੱਦਾ, ਧੱਦੇ ਅੱਖਰ ਤੋਂ ਉਪਦੇਸ਼ ਹੈ, ਅਰਧੈ ਉਰਦ ਨਬੇਰਾ। ਜਦੋਂ ਤੂੰ ਊਚ ਨੀਚ ਦਾ ਨਿਬੇੜਾ ਕਰ ਲਿਆ, ਅਰਧੈ ਉਰਦੈ ਮੰਝ ਬਸੇਰਾ, ਜਦੋਂ ਤੂੰ ਇਹ ਫੈਸਲਾ ਕਰ ਲਿਆ ਊਚ ਤੇ ਨੀਚ ਵਾਲੇ ਫੁਰਨਿਆਂ ਤੋਂ ਬਾਹਰ ਆ ਗਿਆ ਤੇ ਫਿਰ ਤੇਰੇ ਵਿੱਚ ਉਸ ਵਾਹਿਗੁਰੂ ਦਾ ਬਸੇਰਾ ਹੋਵੇਗਾ, ਤੈਨੂੰ ਆਪਣੇ ਅੰਦਰੋਂ ਰੱਬ ਲੱਭੇਗਾ। ਜਿਸ ਦਿਨ ਤੇਰ ਮੇਰ ਵਿੱਚ ਹੈ ਵੀ ਆਹ ਤੇਰੀ ਆਹ ਮੇਰੀ, ਜਿਸ ਦਿਨ ਊਚ ਤੇ ਨੀਚ ਵਿੱਚ ਹੈ, ਜਿਸ ਦਿਨ ਤੂੰ ਡਿਊਲਿਟੀ ਵਿੱਚ ਹੈ, ਦੋਈ ਵਿੱਚ ਹੈ, ਸਤਿਗੁਰੂ ਮਹਾਰਾਜ ਨੇ ਆਖਿਆ ਉਹਨਾਂ ਚਿਰ ਤੱਕ ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ। ਅਰਧੈ ਉਰਧੈ, ਜਿਸ ਦਿਨ ਇਸ ਊਚ ਤੇ ਨੀਚ ਵਾਲੀ ਬਿਰਤੀ ਵਿੱਚੋਂ ਬਾਹਰ ਆ ਗਿਆ ਮੰਝ ਬਸੇਰਾ, ਉਸ ਦਿਨ ਤੇਰੇ ਅੰਦਰ ਰੱਬ ਦਾ ਵਸੇਰਾ ਹੋਵੇਗਾ। ਮੰਝ ਦਾ ਅਰਥ ਹੁੰਦਾ ਵਿੱਚ, ਮੰਝ ਦਾ ਅਰਥ ਬਾਣੀ ਦੇ ਵਿੱਚ ਮੈਂ ਵੀ ਆਇਆ, ਮੰਝ ਕੁਚੱਜੀ, ਮੰਝ ਮਤਲਬ ਮੈਂ ਕੁਚੱਜੀ ਹਾਂ। ਤੋ ਉਸ ਏਦਾਂ ਹੀ ਮਹਾਰਾਜ ਨੇ ਬਾਣੀ ਦੇ ਵਿੱਚ ਮੰਝ ਦਾ ਅਰਥ ਵਿੱਚ ਵੀ ਹੁੰਦਾ, ਜਿਵੇਂ ਆਪਾਂ ਕਹਿੰਦੇ ਮਾਝਾ, ਮਾਝਾ ਦਾ ਅਰਥ ਹੈ ਵਿੱਚ। ਤੋ ਗੁਰੂ ਜਿਹੜਾ ਹੈ ਉਹ ਰੱਬ ਕਿੱਥੇ ਹੈ, ਸਾਡੇ ਅੰਦਰ ਹੀ ਹੈ, ਮਾਝਾ ਵਿੱਚ ਹੀ ਹੈ। ਅਰਧੈ ਉਰਧੈ ਮੰਝ ਬਸੇਰਾ, ਅਰਧੈ ਛਾੜ ਉਰਧ ਜੋ ਆਵਾ। ਬਾਬਾ ਜੀ ਨੇ ਆਖਿਆ ਵੀ ਜਿਸ ਦਿਨ ਤੂੰ ਨੀਵੀਂ ਉੱਚੀ ਅਵਸਥਾ ਨੂੰ ਛੱਡ ਜਾਵੇਂਗਾ ਤੇ ਰੱਬ ਵਾਲੇ ਬੰਨੇ ਆਵੇਂਗਾ। ਤੋ ਅਰਧੈ ਉਰਧ ਮਿਲਿਆ ਸੁਖ ਪਾਵਾਂ, ਤੇ ਸਭ ਤੋਂ ਵੱਡਾ ਵਾਹਿਗੁਰੂ ਜਿਹੜਾ ਊਚ ਨੀਚ ਤੋਂ ਉੱਪਰ ਹੈ ਉਹ ਤੈਨੂੰ ਮਿਲੇਗਾ ਤੇ ਜੀਵਨ ਵਿੱਚ ਸੁੱਖ ਆਵੇਗਾ। ਅਖੀਰਲਾ ਬਚਨ ਹੈ ਨੰਨਾ, ਨੰਨੇ ਅੱਖਰ ਤੋਂ ਉਪਦੇਸ਼। ਨਿਸ ਦਿਨ, ਨਿਸ ਦਿਨ ਦਾ ਅਰਥ ਹੈ, ਨਿਸ ਕਹਿੰਦੇ ਨੇ ਜੀ ਰਾਤ ਨੂੰ, ਤੇ ਦਿਨ ਦਾ ਅਰਥ ਤੁਹਾਨੂੰ ਪਤਾ ਹੈ ਰਾਤ ਦਿਨ। ਨਿਰਖਤ ਜਾਈ, ਮਹਾਰਾਜ ਨਿਰਖਤ ਦਾ ਅਰਥ ਹੁੰਦਾ ਭਾਲ ਕਰਨੀ, ਉਡੀਕਣਾ ਕਿਸੇ ਨੂੰ ਤੱਕਣਾ। ਮਹਾਰਾਜ ਨੇ ਆਖਿਆ ਵੇਖ ਦਿਨ ਰਾਤ ਜੀਵਨ ਜਿਹੜਾ ਹੈ ਉਹ ਲੰਘਦਾ ਜਾ ਰਿਹਾ, ਨਿਰਖਤ ਜਾਈ ਗੁਜ਼ਰਦਾ ਜਾ ਰਿਹਾ ਜੀਵਨ। ਨੰਨਾ, ਨੰਨੇ ਅੱਖਰ ਤੋਂ ਉਪਦੇਸ਼। ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹਿ ਰਤਵਾਈ। ਮਹਾਰਾਜ ਨੇ ਆਖਿਆ ਮੇਰੀਆਂ ਅੱਖਾਂ ਹੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਉਡੀਕ ਰਹੀਆਂ ਨੇ। ਰਤਵਾਈ ਦਾ ਅਰਥ ਹੁੰਦਾ ਹੈ ਮਤੀਆਂ ਹੋਈਆਂ, ਜਿਹਨੂੰ ਆਪਾਂ ਕਹਿੰਦੇ ਰਤੀਆਂ ਹੋਈਆਂ। ਹੇ ਵਾਹਿਗੁਰੂ, ਦਿਨ ਤੇ ਰਾਤ ਲੰਘੀ ਜਾ ਰਿਹਾ, ਸਮਾਂ ਗੁਜ਼ਰਦਾ ਜਾ ਰਿਹਾ ਹੈ, ਤੇ ਮੈਂ ਇਹਨਾਂ ਅੱਖਾਂ ਦੇ ਨਾਲ ਤੈਨੂੰ ਉਡੀਕ ਰਿਹਾ ਹਾਂ, ਰਤੀਆਂ ਹੋਈਆਂ ਅੱਖਾਂ ਦੇ ਨਾਲ। ਜਿਵੇਂ ਬਚਨ ਬਾਣੀ ਦਾ ਹੁਕਮਨਾਮਾ ਸਾਹਿਬ ਵਿੱਚ ਵੀ ਆਉਂਦਾ ਹੈ ਵੀ ਦਰਸ਼ਨ ਪਿਆਸੀ ਦਿਨ ਸਰਾਤ। ਨਿਰਖਤ ਨੈਣ, ਮੇਰੇ ਨੈਣ, ਮੇਰੀਆਂ ਅੱਖਾਂ ਰਤੀਆਂ ਹੋਈਆਂ ਤੈਨੂੰ ਤੱਕ ਰਹੀਆਂ ਨੇ, ਉਡੀਕ ਰਹੀਆਂ ਨੇ, ਜਿਵੇਂ ਇੱਕ ਜੀਵ ਇਸਤਰੀ ਆਪਣੇ ਪਤੀ ਨੂੰ ਉਡੀਕਦੀ ਹੈ। ਨਿਰਖਤ ਨੈਣ ਰਹੇ ਰਤਵਾਈ, ਮਹਾਰਾਜ ਨੇ ਆਖਿਆ ਨਿਰਖਤ ਨਿਰਖਤ ਜਬ ਜਾਏ ਪਾਵਾ। ਸਤਿਗੁਰੂ ਮਹਾਰਾਜ ਨੇ ਆਖਿਆ ਭਾਲ ਕਰਨ ਵਾਲੇ, ਤਾਂ ਰੱਖਣ ਵਾਲੇ ਜਿਹੜੇ ਨੇ, ਨਿਰਖਤ ਨਿਰਖਤ ਜਬ ਜਾਏ ਪਾਵਾ, ਦੀਦਾਰ ਦੀ ਤਾਂ ਕਰਦਿਆਂ ਕਰਦਿਆਂ ਜਦੋਂ ਅਖੀਰ ਤੇ ਉਸ ਰੱਬ ਦੇ ਦੀਦਾਰ ਹੋ ਗਏ। ਨਿਰਖਤ ਨਿਰਖਤ ਜਬ ਜਾਏ ਪਾਵਾਂ, ਤਬਲੇ ਨਿਰਖੈ ਨਿਰਖ ਮਿਲਾਵਾਂ। ਸਤਿਗੁਰੂ ਮਹਾਰਾਜ ਨੇ ਅਖੀਰਲੀ ਤੁਕ ਵਿੱਚ ਆਖਿਆ ਤੇ ਉਹ ਜਿਹੜਾ ਪ੍ਰੇਮੀ ਹੈ ਉਹਨੂੰ ਵਾਹਿਗੁਰੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ, ਜਿਹਦੇ ਅੰਦਰ ਉਹ ਤਾਂਘ ਹੈ ਉਹਦੇ ਮਿਲਾਪ ਦੀ, ਉਹਨੂੰ ਉਹ ਆਪਣੇ ਨਾਲ ਮਿਲਾਉਂਦਾ। ਜਿਵੇਂ ਸ਼ੇਖ ਫਰੀਦ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਨੇ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ। ਬਿਰਹੇ ਦਾ ਅਰਥ ਵੀ ਹੁੰਦਾ ਹੈ ਵਿਛੋੜੇ ਦੀ ਪੀੜ ਜਿਹਦੇ ਅੰਦਰ ਹੈ, ਜਿਹਨੂੰ ਇਹ ਅਹਿਸਾਸ ਹੈ ਵੀ ਮੈਂ ਕਿਸੇ ਦੇ ਨਾਲੋਂ ਨਿਰਖਤ ਹਾਂ, ਮੈਂ ਕਿਸੇ ਦੀ ਉਡੀਕ ਕਰ ਰਿਹਾ ਹਾਂ ਤੇ ਕਿਸੇ ਨਾਲੋਂ ਵਿਛੜਿਆ ਹੋਇਆ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਦੁਨੀਆਂ ਦੇ ਲੋਕ ਕਹਿੰਦੇ ਨੇ ਵਿਛੋੜਾ ਬੜਾ ਭੈੜਾ ਹੈ, ਮਾੜੀ ਚੀਜ਼ ਹੈ, ਪਰ ਆਖਿਆ ਜਿਹੜੇ ਤਨ ਵਿੱਚੋਂ ਵਿਛੋੜੇ ਦਾ ਸੱਲ ਨਹੀਂ ਉੱਠਦਾ ਉਹ ਸਰੀਰ ਮਸਾਨ ਦੀ ਨਿਆਈ ਹੈ, ਮੜੀ ਦੀ ਨਿਆਈ ਹੈ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤ ਤਨ ਬਿਰੋਂ ਨਾ ਉਪਜੈ ਸੋ ਤਨ ਜਾਣ ਮਸਾਣ। ਜਿਹੜੇ ਤਨ ਵਿੱਚ ਵਿਛੋੜੇ ਦੀ ਪੀੜ ਦਾ ਅਹਿਸਾਸ ਨਹੀਂ ਹੁੰਦਾ, ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਉਹ ਸਰੀਰ ਮੜੀਆਂ ਦੀ ਨਿਆਈ ਹੈ, ਮਸਾਣ ਦੀ ਨਿਆਈ ਹੈ। ਹੁਣ ਜਿਹੜੀ ਵਿਛੋੜੇ ਦੀ ਪੀੜ ਹੁੰਦੀ ਹੈ ਨਾ ਜੀ, ਉਹ ਬੰਦੇ ਦੇ ਅੰਦਰ ਮਿਲਾਪ ਦੀ ਤਾਂਘ ਹੁੰਦੀ ਹੈ ਬੇਸਿਕਲੀ, ਵੀ ਕਿਸੇ ਪ੍ਰਤੀ ਵਿਛੋੜੇ ਦੀ ਪੀੜ ਹੈ। ਤੇ ਵਿਛੋੜੇ ਦੀ ਪੀੜ ਇਕੱਲੀ ਨਹੀਂ ਹੁੰਦੀ, ਵਿਛੋੜੇ ਦੀ ਪੀੜ ਮਿਲਾਪ ਦੀ ਤਾਂਘ ਪੈਦਾ ਕਰਦੀ ਹੈ। ਤੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਜੀਵਨ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੀ ਤਾਂਘ ਨਹੀਂ ਹੈ ਉਹ ਕਦੀ ਵੀ ਮਿਲਾਪ ਹਾਸਲ ਨਹੀਂ ਕਰ ਸਕਦੇ, ਤੇ ਜਿਨ੍ਹਾਂ ਨੇ ਮਿਲਾਪ ਦੀ ਤਾਂਘ ਪੈਦਾ ਕੀਤੀ, ਗੁਰੂ ਦੇ ਗਿਆਨ ਨੂੰ ਹਾਸਲ ਕੀਤਾ, ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਕੀਤਾ। ਤੋ ਗੁਰੂ ਕਿਰਪਾ ਕਰੇ, ਅਸੀਂ ਨੰਨੇ ਅੱਖਰ ਤੱਕ ਵਿਚਾਰ ਭੁੱਲਾ ਚੁੱਕਾਂ ਦੀ ਖਿਮਾ, ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਾਂਤ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਵਿਛੋੜਾ ਕਿਉਂਕਿ ਇੱਕ ਤਾਂਘ ਹੈ, ਲੋੜ ਤੇ ਥੋੜ ਦੋ ਚੀਜ਼ਾਂ ਨੇ, ਜੇ ਲੋੜ ਮਹਿਸੂਸ ਹੋਏਗੀ ਤੇ ਥੋੜ ਮਹਿਸੂਸ ਹੋਏਗੀ, ਜੇ ਲੋੜ ਨਹੀਂ ਤੇ ਥੋੜ ਕਦੀ ਵੀ ਮਹਿਸੂਸ ਨਹੀਂ ਹੁੰਦੀ। ਇਸ ਕਰਕੇ ਜੇ ਵਿਛੋੜਾ ਨਾ ਤੇ ਫਿਰ ਤਾਂਘ ਜ਼ਰੂਰ ਪੈਦਾ ਹੋ ਗਈ ਕਿ ਮੈਂ ਕਿਸੇ ਨੂੰ ਮਿਲਣਾ। ਇਸ ਕਰਕੇ ਗੁਰਮੁਖ ਪਿਆਰੋ ਪਹਿਲਾਂ ਮਹਿਸੂਸ ਕਰਨਾ ਕਿ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਮਿਲਣ ਦੀ ਜ਼ਰੂਰਤ ਹੈ। ਅਸੀਂ ਜਦੋਂ ਵੀ ਕਿਤੇ ਜਾਂਦੇ ਹਾਂ ਤਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਆਪਾਂ ਮਿਲਣ ਜਾਣਾ ਕਿਸੇ ਨੂੰ, ਕਿਉਂਕਿ ਉਹ ਕੀ ਵਿਛੜਿਆ ਹੋਇਆ ਮਿਲਣਾ। ਇਸੇ ਕਰਕੇ ਪਾਸ਼ਾ ਮਿਲ ਮੇਰੇ ਪ੍ਰੀਤਮਾ ਜੀਓ, ਮੈਂ ਤੁਦ ਬਿਨ ਖਰੀਦ ਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਸੋ ਗੁਰੂ ਕਿਰਪਾ ਕਰੇ ਆਪਾਂ ਇਹਨਾਂ ਚੀਜ਼ਾਂ ਨੂੰ ਪਕੜਨ ਦਾ ਯਤਨ ਕਰੀਏ, ਆਪਣੇ ਅੰਦਰ ਲੋੜ ਪੈਦਾ ਕਰੀਏ ਕਿ ਸਾਨੂੰ ਗੁਰੂ ਦੀ ਲੋੜ ਹੈ। ਕਿਉਂਕਿ ਜਦੋਂ ਲੋੜ ਪੈਦਾ ਹੋ ਗਈ ਫਿਰ ਥੋੜ੍ਹ ਵੀ ਮਹਿਸੂਸ ਹੋਏਗੀ ਵੀ ਹੁਣ ਘਾਟ ਕਿਹੜੀ ਗੱਲ ਦੀ ਹੈ। ਕਾਟ ਇਹੋ ਹੀ ਹੈ ਕਿ ਬਾਣੀ ਨਾਲ ਜੁੜਨਾ, ਨਾਮ ਸਿਮਰਨ ਅਤੇ ਬੰਦਗੀ ਅਤੇ ਭਗਤੀ ਅਤੇ ਗੁਰੂ ਦੀ ਵਿਚਾਰ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਬਹੁਤ ਬਹੁਤ ਧੰਨਵਾਦ। ਸੋ ਕੈਂਪ ਕੱਲ੍ਹ ਪਰਸੋਂ ਤੱਕ ਨੇ, ਸ਼੍ਰੀ ਚਰਵਾਨੋ ਦੀ ਸਮਾਪਤੀ ਹੋ ਜਾਣੀ। ਕਿਸੇ ਨੇ ਸੇਵਾ ਕਰਨੀ ਕਰ ਸਕਦੇ ਜੇ, ਅਤੇ ਕੱਲ੍ਹ ਨੂੰ ਤਿੰਨ ਖੰਡ ਪਠਾ ਮੁਣਨੇ ਆ ਤੁਰਨ ਭੋਗ ਪੈਣਗੇ, ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ। ਸੋ ਆਓ ਹੁਣ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਦਾ ਜਥਾ ਕੀਰਤਨ ਸਰਵ ਕਰੋਗੇ, ਬੜੇ ਪਿਆਰ ਨਾਲ ਸਰਵ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਤੇ ਉਹਨਾਂ ਦੇ ਜਥੇਦਾਰ ਜਿਹਨਾਂ ਨੇ ਲਾਹੀ ਬਾਣੀ ਦੇ ਮਨੋਕੀ ਤੇ ਸਰਵੰਗ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸ਼ਕਮ ਦੀ ਕਿਰਪਾਲਤਾ ਕਰਨੀ ਜੀ। ਸੋ ਕੱਲ੍ਹ ਨੂੰ ਤਿੰਨ ਅਖੰਡ ਪਾਠ ਆਰੰਭ ਹੋਣ ਗਿਆ, ਐਤਵਾਰ ਨੂੰ ਭੋਗ ਪੈਣਗੇ। ਪਰਿਵਾਰ ਵੱਲੋਂ ਬੇਨਤੀ ਹੈ ਕਿ ਪਰਿਵਾਰਾਂ ਨੇ ਤਿੰਨ ਦਿਨ ਹਾਜ਼ਰੀਆਂ ਭਰ ਲਈਆਂ, ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸੋ ਕੈਂਪ ਜਿਹੜੇ ਨੇ ਉਹ ਸ਼ਨਿਚਰਵਾਰ ਤੱਕ ਨੇ। ਬੱਚਿਆਂ ਦੀ ਸੇਵਾ ਵਿੱਚ ਆਪ ਸਹਿਯੋਗ ਬਖਸ਼ੋ, ਕਿਉਂਕਿ ਲੰਗਰਾਂ ਵਿੱਚ ਵੀ ਕਈ ਵਾਰ ਸੇਵਾ ਹੁੰਦੀ ਹੈ। ਤੋ ਬੀਬੀਆਂ ਨੂੰ ਖਾਸ ਤੌਰ 'ਤੇ ਬੇਨਤੀ ਹੈ ਕਿ ਬੀਬੀਆਂ ਪ੍ਰਸ਼ਾਦਿਆਂ ਦੀ ਸੇਵਾ ਜ਼ਰੂਰ ਥੋੜ੍ਹੀ ਬੜੀ ਕਰਾਇਆ ਕਰੋ ਨਾਲ, ਜਦੋਂ ਵੀ ਤੁਸੀਂ ਆਉਂਦੇ ਜੇ, ਕਿਉਂਕਿ ਸੰਗਤਾਂ ਸਾਰਾ ਦਿਨ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰ ਛਕਦੀਆਂ ਨੇ ਅਤੇ ਕਈ ਵਾਰ ਪ੍ਰਸ਼ਾਦਿਆਂ ਦੀ ਜ਼ਰੂਰਤ ਪੈਂਦੀ ਹੈ। ਸੋ ਆਪ ਜੀ ਨੂੰ ਬੇਨਤੀ, ਜ਼ਰੂਰ ਜਾਂਦੇ ਜਾਂਦੇ ਜ਼ਰੂਰ ਸੇਵਾ ਵਿੱਚ ਸਹਿਯੋਗ ਬਖਸ਼ ਕੇ ਜਾਇਆ ਕਰੋ ਜੀ। ਸੋ ਅੱਗ ਤੋਂ ਪ੍ਰਭਾਵਿਤ ਜਿਹੜੇ ਲੋਕ ਨੇ, ਬੀਸੀ 'ਚ ਅੱਗ ਲੱਗੀ ਆ, ਉਹਨਾਂ ਦੇ ਵਾਸਤੇ ਫੰਡ ਰੇਜ਼ਿੰਗ ਆ। ਤੁਸੀਂ ਰਸਦਾਂ ਵਸਦਾਂ ਵੀ ਲਿਆ ਸਕਦੇ ਜੇ, ਉਂਝ ਵੀ ਆਪਣਾ ਸਹਿਯੋਗ ਬਖਸ਼ ਸਕਦੇ ਜੇ। ਸੋ ਆਓ ਹੁਣ ਸਰਵੰਗ ਕਰੀਏ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ ਢਾਡੀ ਜਥੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਵਿਤਾ ਮਹਾਂ ਕਵਿਤਾ ਕਿਹੜੀ ਤੇ ਲਿਖੀ ਆ? ਉਹ ਤਾਂ ਲਿਖੀ ਆ ਹੋਰ ਜਿਹੜੀਆਂ

0: ਚੰਗਾ ਮਾੜਾ ਸਮਾਂ ਹਰ ਬੰਦੇ ਉੱਤੇ ਆਉਣਾ ਬਈ।
1: ਗਰੀਬਾਂ ਵਿੱਚ ਚਲੂ ਮਾਰੂ ਤੂੰ ਛੱਡ ਦੇ ਸਤਾਉਣਾ ਬਈ।
0: ਚੰਗਾ ਮਾੜਾ ਸਮਾਂ ਹਰ

ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਾਰੀਆਂ ਗੁਰਸੰਗਤਾਂ ਧੰਤਾਂ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਬਹੁਤ ਹੀ ਸਾਡੇ ਸਤਿਕਾਰਯੋਗ ਕੀਰਤਨੀ ਜੱਥਾ ਆਪ ਗੁਰਸੰਗਤਾਂ ਨੂੰ ਲਾਹੀ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ ਢਾਡੀ ਵਾਰਾ ਗੁਰ ਇਤਿਹਾਸ ਰਾਹੀਂ। ਤਵੱਜੋ ਦਿਓ, ਅਸੀਂ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਵੀ ਤੇਰੀ ਜ਼ਿੰਦਗੀ ਦੀ ਡੋਰ ਉਹਦੇ ਹੱਥ ਆ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਤੂੰ ਡਰ। ਸੋ ਪਿਆਰੇ ਖਾਲਸਾ ਜੀ, ਗੁਰਬਾਣੀ ਕਹਿੰਦੀ ਸੁਣਿਆ ਮੰਨਿਆ ਮਨ ਕੀਤਾ ਭਾਉ ਮਾਫ ਕਰਿਓ। ਅਸੀਂ ਗੁਰੂ ਸਾਹਿਬ ਦੀ ਬਾਣੀ ਸੁਣਦੇ ਵੀ ਹੈ ਤੇ ਗੁਰੂ ਨੂੰ ਮੰਨਦੇ ਵੀ ਹਾਂ, ਗੁਰੂ ਦੇ ਬਚਨ ਵੀ ਮੰਨ ਰਹੇ ਹਾਂ, ਔਰ ਗੁਰੂ ਸਾਹਿਬ ਦਾ ਡਰ ਪੋ ਹਿਰਦੇ ਵਿੱਚ ਵੀ ਵਸਾਉਂਦੇ ਆ। ਕੌਣ ਵਸਾਉਂਦੇ ਆ? ਗੁਰਮੁਖ ਜਨ, ਜੋ ਗੁਰੂ ਦੇ ਭਗਤ ਆ, ਗੁਰੂ ਦੇ ਸਿੱਖ ਹੈ। ਮਨਮੁੱਖਾਂ ਦੀ ਬਾਤ ਨਹੀਂ ਹੋ ਰਹੀ, ਮਨਮੁੱਖਾਂ ਨੂੰ ਤਾਂ ਡਰ ਕਿਸੇ ਦਾ ਨਹੀਂ ਹੁੰਦਾ ਗਿਆ। ਜਿਨ੍ਹਾਂ ਨੇ ਕੋਈ ਚੋਰੀ ਕਰਨੀ ਹੈ, ਜਿਹਨਾਂ ਨਾ ਕੋਈ ਮੌਤ ਦਾ ਗਰਮ, ਕਹਿਣਗੇ ਖਤਮ ਹੋ ਜਾਣਗੇ ਤਾਂ ਹੋ ਜਾਣਗੇ, ਜਿਹੜੇ ਕੰਮ ਕਰਦੇ ਆ ਇਹੀ ਕੰਮ ਕਰਨੇ। ਪਰ ਜਿਹੜੇ ਗੁਰਮੁਖ ਜਨ ਹੁੰਦੇ ਆ, ਗੁਰੂ ਦੇ ਸੇਵਕ ਹੁੰਦੇ ਆ, ਗੁਰੂ ਦੇ ਭਗਤ ਹੁੰਦੇ ਆ, ਭਜਨੀਕ ਪੁਰਸ਼ ਹੁੰਦੇ ਆ, ਉਹਨਾਂ ਦੇ ਹਿਰਦਿਆਂ ਵਿੱਚ ਦਇਆ ਹੁੰਦੀ ਹੈ। ਧੌਲ ਧਰਮ ਦਇਆ ਕਾ ਪੂਤ, ਜਿਹੜਾ ਧਰਮ ਹੈ ਇਹ ਦਇਆ ਦਾ ਪੁੱਤਰ ਹੈ। ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਜਿਹੜਾ ਸਿੱਖ ਹੈ, ਹੁਣ ਦੇਖੋ ਸਭ ਨੂੰ ਆਪੋ ਆਪਣਾ ਧਰਮ ਪਿਆਰਾ ਲੱਗਦਾ। ਜਿਹੜੇ ਆਪੋ ਆਪਣੇ ਧਰਮ ਵਿੱਚ ਹੈਗੇ ਨੇ, ਜੋ ਧਰਮ ਸਾਜੇ ਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾਏ ਹਨ। ਜਿਹੜਾ ਆਪੋ ਆਪਣੇ ਧਰਮ 'ਚ ਰਹਿ ਕੇ ਆਪਣੇ ਇਸ਼ਟ ਨੂੰ, ਆਪਣੇ ਸਤਿਗੁਰ ਨੂੰ, ਆਪਣੇ ਗੁਰੂ ਨੂੰ ਧਿਆਉਂਦਾ, ਯਾਦ ਕਰਦਾ, ਤੇ ਗੁਰੂ ਸਾਹਿਬ ਉਹਦੇ ਉੱਪਰ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ। ਜਿਹੜਾ ਸਾਡਾ ਮਨ ਹੈ, ਮਨ ਮੰਗਲ ਮਸਤਾਨੇ ਹਾਥੀ ਦੀ ਤਰ੍ਹਾਂ, ਮਨ ਹੀ ਕਿਸੇ ਦੇ ਕਾਬੂ ਆਉਂਦਾ, ਮਨ ਤਾਂ ਗੁਰੂ ਕਾਬੂ ਕਰਦਾ ਹੈ, ਗੁਰੂ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ। ਮਨ ਵੇਚੇ ਸਤਿਗੁਰ ਕੇ ਪਾਤ ਸੇਵਕੇ ਕਾਰਜ ਰਾਸ, ਜਿਹੜਾ ਮਨ ਤਨ ਧਨ ਗੁਰੂ ਨੂੰ ਅਰਪਣ ਕਰਦਾ, ਉਹਦੇ ਸਾਰੇ ਕਾਰਜ ਸਤਿਗੁਰੂ ਆਪ ਰਾਸ ਕਰਦੇ ਹੈ। ਗੁਰੂ ਨਾਨਕ ਮਹਾਰਾਜ ਜੀ ਜਗਤ ਜਲੰਧਰ ਨੂੰ ਉਤਾਰ ਰਹੇ, ਇੱਕ ਨਗਰ ਵਿੱਚ ਪਹੁੰਚੇ ਹੈ, ਬੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਆ ਰਹੀਆਂ ਹਨ। ਉਸ ਨਗਰ ਦੇ ਵਿੱਚ ਦੋ ਪੁਰਸ਼ ਰਹਿੰਦੇ ਸੀਗੇ, ਦੋ ਇਨਸਾਨ ਹਜੇ ਗੁਰੂ ਦੇ ਸਿੱਖ ਨਹੀਂ ਬਣੇ। ਉਹਨਾਂ ਦੇ ਮਨ 'ਚ ਇਹ ਸ਼ੰਕਿਆ ਰਹਿੰਦੀ ਸੀ, ਭਰਮ ਰਹਿੰਦਾ ਸੀਗਾ, ਉਹ ਭਜਨੀਕ ਪੁਰਸ਼ਾਂ ਕੋਲੇ, ਗੁਰਮੁਖਾਂ ਕੋਲੇ, ਭਗਤਾਂ ਕੋਲੇ, ਸੰਤਾਂ ਕੋਲੇ ਇੱਕ ਸਵਾਲ ਕਰਦੇ ਹੁੰਦੇ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਕੀ ਫਲ ਹੈ। ਕਿਸੇ ਨੇ ਕਹਿਣਾ ਵੀ 84 ਕੱਟੀ ਜਾਂਦੀ ਹੈ ਗੁਰੂ ਦੇ ਦਰਸ਼ਨ ਕਰਕੇ, ਕਿਸੇ ਨੇ ਕਹਿਣਾ ਆਉਣਾ ਤੇ ਜਾਣਾ ਸਫਲ ਹੋ ਜਾਂਦਾ ਹੈ, ਕਿਸੇ ਨੇ ਕਹਿਣਾ ਚਾਰੇ ਪਦਾਰਥ ਮਿਲਦੇ ਆ ਗੁਰੂ ਦੇ ਦਰਸ਼ਨ ਕਰਕੇ, ਕਿਸੇ ਨੇ ਕੁਛ ਕਹਿਣਾ। ਉਹਨਾਂ ਉਹ ਜਾਣੀ ਕੋਈ ਸ਼ੰਕਿਆਵਾਦੀ ਸੀ, ਉਹਨਾਂ ਦੇ ਮਨ ਨੂੰ ਤਸੱਲੀ ਨਹੀਂ ਹੋਈ ਵੀ ਗੁਰੂ ਦੇ ਦਰਸ਼ਨਾਂ ਦਾ ਕੀ ਫਲ ਹੈ। ਤੇ ਜਦੋਂ ਉਸ ਇਲਾਕੇ 'ਚ, ਉਸ ਨਗਰ 'ਚ ਗੁਰੂ ਨਾਨਕ ਮਹਾਰਾਜ ਪਹੁੰਚਿਆ, ਦੋਵੇਂ ਜਾਣੇ ਉਹ ਗੁਰੂ ਨਾਨਕ ਮਹਾਰਾਜ ਜੀ ਨੂੰ ਇਹੀ ਸਵਾਲ ਕਰਦੇ ਹੈ ਕਿ ਗੁਰੂ ਦੇ ਦਰਸ਼ਨਾਂ ਦਾ ਕੀ ਫਲ ਹੈ। ਹੁਣ ਗੁਰੂ ਸਾਹਿਬ ਤਾਂ ਜਾਣ ਹੀ ਜਾਣਾ, ਘੱਟ ਘੱਟ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਪੀਰ ਪਛਾਣਤ, ਗੁਰੂ ਸਾਹਿਬ ਤਾਂ ਜਾਣ ਹੀ ਜਾਣਾ। ਉਹ ਜਾਣਦੇ ਸੀ ਵੀ ਇਹਨਾਂ ਦੇ ਹਿਰਦਿਆਂ 'ਚ, ਮਨਾਂ ਦੇ ਵਿੱਚ ਇਹ ਸ਼ੰਕਿਆ ਚੱਕੀ ਫਿਰਦੇ ਹੈ, ਇਹਨਾਂ ਦੇ ਮਨ ਨੂੰ ਤਸੱਲੀ ਨਹੀਂ ਆਉਣੀ। ਜੇ ਗੱਲਾਂ ਬਾਤਾਂ ਨਾ ਕਹਿ ਤਾਂ ਵੀ ਗੁਰੂ ਦੇ ਦਰਸ਼ਨਾਂ ਨਾਲ 84 ਕੱਟੀ ਜਾਂਦੀ ਹੈ, ਗੁਰੂ ਦੇ ਦਰਸ਼ਨ ਬਹੁਤ ਵੱਡੇ ਹੁੰਦੇ ਹਨ, ਜਿਹੜਾ ਦਰਸ਼ਨ ਕਰ ਲੈਂਦਾ ਹੈ ਉਹਦਾ ਆਉਣਾ ਤੇ ਜਾਣਾ ਸਫਲ ਹੋ ਜਾਂਦਾ ਹੈ। ਗੁਰੂ ਸਾਹਿਬ ਅਪਾਰ ਬਖਸ਼ ਕਿਰਪਾ ਕਰਦੇ ਆ, ਧੰਨ ਦੌਲਤਾਂ ਮਿਲਦੀਆਂ ਹਨ, ਚਾਰ ਪਦਾਰਥ ਮਿਲਦੇ ਆ। ਗੱਲਾਂ ਬਾਤਾਂ ਦੇ ਨਾਲ ਇਹਨਾਂ ਦੇ ਖਾਨਿਆਂ ਦੇ ਵਿੱਚ, ਮਨਾਂ ਦੇ ਵਿੱਚ ਇਹਨਾਂ ਨੂੰ ਸਮਝ ਨਹੀਂ ਆਉਣੀ, ਕਿਉਂਕਿ ਇਹ ਤਾਂ ਸ਼ੰਕਿਆ ਚੱਕੀ ਫਿਰਦੇ ਹੈ। ਜਿਹੜੇ ਸ਼ੰਕਿਆਵਾਦੀ ਇਨਸਾਨ ਹੁੰਦੇ ਹੈ, ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ, ਬਸ ਆਪਣਾ ਹੀ ਹੁੰਦਾ ਵੀ ਮੈਂ ਜੋ ਕਿਹਾ ਸਹੀ ਕਿਹਾ, ਜੋ ਮੈਂ ਕਰਦਾ ਠੀਕ ਕਰਦਾ, ਮੇਰੇ ਮੁਤਾਬਕ ਚੱਲੋ। ਮਹਾਰਾਜ ਕਹਿੰਦੇ ਵੀ ਸਿੱਖੋ, ਗੱਲ ਇਉਂ ਹੈ, ਤੁਹਾਨੂੰ ਪ੍ਰਤੱਖ ਦਿਖਾਵਾਂਗੇ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਕੀ ਫਲ ਹੈ। ਤੁਸੀਂ ਆਪਦੇ ਹੁਣ ਗ੍ਰਹਿ ਵਿਖੇ ਜਾਇਓ, ਅੰਮ੍ਰਿਤ ਵੇਲੇ ਉੱਠਿਓ, ਆਪਦੇ ਘਰੇ ਇਸ਼ਨਾਨ ਕਰਕੇ ਸਾਡੇ ਕੋਲੇ ਆਇਓ, ਅਸੀਂ ਇੱਥੇ ਹੀ ਹਾਂ, ਕਿਤੇ ਨਹੀਂ ਜਾਂਦੇ ਹਾਂ। ਸਾਡੇ ਕੋਲੇ ਆਉਣਾ, ਜਿੱਧਰ ਅਸੀਂ ਭੇਜਾਂਗੇ ਤੁਸੀਂ ਉੱਧਰ ਜਾਣਾ, ਤੁਹਾਨੂੰ ਪਤਾ ਲੱਗ ਜੂ ਵੀ ਗੁਰੂ ਦੇ ਦਰਸ਼ਨਾਂ ਦਾ ਫਲ ਕੀ ਹੁੰਦਾ। ਉਹਨਾਂ ਨੂੰ ਰਾਤ ਮਸਾਂ ਲੰਘੀ, ਅੰਮ੍ਰਿਤ ਵੇਲਾ ਹੋਇਆ, ਦੋਵੇਂ ਜਾਣੇ ਉੱਠੇ ਹੈ, ਉਹਨਾਂ ਨੇ ਇਸ਼ਨਾਨ ਕੀਤਾ ਹੈ ਆਪਦੇ ਗ੍ਰਹਿ ਵਿਖੇ, ਔਰ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਆ ਗਏ ਹੈ। ਮਹਾਰਾਜ ਬੈਠੇ ਹੁੰਦੇ ਹੈ, ਅਲਾਹੀ ਜੋ ਧੰਨ ਧੰਨ ਗੁਰੂ ਨਾਨਕ ਮਹਾਰਾਜ ਜੀ, ਸਤਿਗੁਰ ਦੇ ਦਰਸ਼ਨ ਕਰ ਲਏ ਉਹਨਾਂ ਨੇ। ਗੁਰੂ ਸਾਹਿਬ ਕਹਿੰਦੇ ਸਿੱਖੋ ਆ ਗਏ, ਉਹ ਕਹਿੰਦੇ ਹਾਂਜੀ। ਮਹਾਰਾਜ ਕਹਿੰਦੇ ਤੁਸੀਂ ਇਸ ਦਿਸ਼ਾ ਵਾਲੇ ਪਾਸੇ ਜਾਣਾ, ਚੜ੍ਹਦੀ ਦਿਸ਼ਾ ਵਾਲੇ ਪਾਸੇ ਜਾਣਾ,
ਤੁਰੇ ਹੀ ਜਾਣਾ, ਤੁਰੇ ਹੀ ਜਾਣਾ, ਇੱਕ ਗਾਂਹ ਜਾ ਕੇ ਇੱਕ ਭਾੜਾ ਭਾਰਾ ਸਾਰਾ ਦਰਖਤ ਆਊਗਾ, ਬੋਹੜ ਦਾ ਦਰਖਤ ਭਾਰਾ ਸਾਰਾ, ਉਹਦੇ ਥੱਲੇ ਜੋ ਵੀ ਤੁਹਾਨੂੰ ਬੈਠਾ ਮਿਲੇ ਸਾਨੂੰ ਆ ਕੇ ਦੱਸਣਾ। ਉਹ ਕਹਿੰਦੇ ਜੀ ਠੀਕ ਹੈ ਗੁਰੂ ਸਾਹਿਬ, ਪਤਾ ਨਹੀਂ ਕੀ ਦਿਖਾਉਣਾ ਚਾਹੁੰਦੇ ਆ। ਉਹ ਤੁਰੇ ਹੀ ਗਏ ਆ, ਤੁਰੇ ਹੀ ਗਏ ਆ, ਤੁਰੇ ਹੀ ਗਏ ਆ, ਅੱਗੇ ਜਾ ਕੇ ਉਹ ਦਰਖਤ ਆ ਗਿਆ ਭਾਰਾ। ਦਰਖਤ ਦੇ ਥੱਲੇ ਦੇਖਦੇ ਕੀ ਬੈਠਾ, ਜਾਨਵਰ ਬੈਠੇ ਆ। ਕਿਹੜੇ ਜਾਨਵਰ ਬੈਠੇ ਆ? ਕਾਗਾਂ ਦਾ ਜੋੜਾ ਬੈਠਾ, ਨਰ ਤੇ ਮਾਦਾ। ਉਹ ਆ ਕੇ ਗੁਰੂ ਸਾਹਿਬ ਨੂੰ ਕਹਿੰਦੇ ਸੱਚੇ ਪਾਤਸ਼ਾਹ ਉੱਥੇ ਤਾਂ ਕਾਗਾਂ ਦਾ ਜੋੜਾ ਬੈਠਾ, ਨਾ ਕੋਈ ਇਨਸਾਨ ਹੈ, ਨਾ ਕੋਈ ਹੋਰ ਕੁਝ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਠੀਕ ਹੈ, ਕੱਲ ਨੂੰ ਫਿਰ ਤੁਸੀਂ ਜਾਣਾ, ਕੱਲ ਨੂੰ ਫਿਰ ਇਸੇ ਤਰ੍ਹਾਂ ਆਇਓ। ਦੂਏ ਦਿਨ ਗੁਰੂ ਸਾਹਿਬ ਨੇ ਫਿਰ ਭੇਜਤਾ, ਉਸੇ ਦਿਸ਼ਾ ਵਾਲੇ ਪਾਸੇ ਗਏ ਹੈ। ਫਿਰ ਅਗਲੇ ਦਿਨ ਉਹਨਾਂ ਨੇ ਉਸ ਲੱਕ ਥੱਲੇ ਕੀ ਦੇਖਿਆ ਕਿ ਬਗਲਿਆਂ ਦਾ ਜੋੜਾ ਬੈਠਾ, ਚਿੱਟੇ ਬਗਲੇ ਬੈਠੇ ਆ ਦੋ। ਗੁਰੂ ਸਾਹਿਬ ਨੂੰ ਆ ਕੇ ਕਹਿੰਦੇ ਸੱਚੇ ਪਾਤਸ਼ਾਹ ਬਗਲਿਆਂ ਦਾ ਜੋੜਾ ਬੈਠਾ ਹੈ। ਗੁਰੂ ਸਾਹਿਬ ਕਹਿੰਦੇ ਕੱਲ ਨੂੰ ਫਿਰ ਜਾਣਾ। ਤੀਏ ਦਿਨ ਫਿਰ ਆ ਗਏ ਆ, ਗੁਰੂ ਸਾਹਿਬ ਦੇ ਦਰਸ਼ਨ ਕਰੇ। ਗੁਰੂ ਸਾਹਿਬ ਕਹਿੰਦੇ ਉੱਧਰ ਹੀ ਜਾਣਾ, ਹੋਰ ਪਾਸੇ ਨਹੀਂ ਜਾਣਾ, ਰਸਤਾ ਵੀ ਨਹੀਂ ਭਟਕਣਾ, ਉਹੀ ਪਗਡੰਡੀ ਫੜ ਲਓ, ਉਸ ਪਾਸੇ ਹੀ ਜਾਣਾ। ਜੋ ਤੀਜੇ ਦਿਨ ਗਏ ਉੱਥੇ ਫਿਰ ਹੰਸਾਂ ਦਾ ਜੋੜਾ ਬੈਠਾ, ਕਾਲੇ ਕਾਗੋਂ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਹੈ। ਮਹਾਰਾਜ ਨੂੰ ਆ ਕੇ ਕਹਿੰਦੇ ਸੱਚੇ ਪਾਤਸ਼ਾਹ ਕਾਗਾਂ ਦਾ ਜੋੜਾ ਬੈਠਾ ਹੈ, ਬਹੁਤ ਮਨਮੋਹਣਾ ਦ੍ਰਿਸ਼ ਦੇਖ ਕੇ ਆਏ ਹੈ, ਹਿਰਦੇ ਨੂੰ ਮੋਹ ਰਹੇ ਸੀਗੇ। ਮਹਾਰਾਜ ਕਹਿੰਦੇ ਕੱਲ ਨੂੰ ਆਖਰੀ ਦਿਨ ਆ, ਉਦੋਂ ਬਾਅਦ ਤੁਹਾਨੂੰ ਜਾਣ ਦੀ ਲੋੜ ਨਹੀਂ ਹੈ, ਤੁਹਾਨੂੰ ਪ੍ਰਤੱਖ ਪਤਾ ਲੱਗ ਜਾਊਗਾ। ਚੌਥੇ ਦਿਨ ਆਉਂਦੇ ਆ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ, ਗੁਰੂ ਸਾਹਿਬ ਉਧਰ ਨੂੰ ਫਿਰ ਭੇਜਦੇ ਆ। ਉਧਰ ਨੂੰ ਜਾ ਰਹੇ ਜਦੋਂ ਜਾਂਦੇ ਆ ਨਾ, ਉਸੇ ਦਰਖਤ ਦੇ ਥੱਲੇ ਇੱਕ ਲੜਕਾ ਤੇ ਲੜਕੀ ਖੜੇ ਆ, ਪਤੀ ਪਤਨੀ। ਤੇ ਜਦੋਂ ਦੋਵੇਂ ਜਾਣੇ ਇਹ ਜਾਂਦੇ ਆ, ਉਹ ਦੋਵੇਂ ਜਾਣੇ ਇਹਨਾਂ ਦੇ ਚਰਨ ਫੜ ਲੱਗ ਜਾਂਦੇ ਆ। ਇਹ ਹੈਰਾਨ ਹੋ ਜਾਂਦੇ, ਘਬਰਾ ਜਾਂਦੇ ਵੀ ਸਾਡਾ ਤਾਂ ਕੋਈ ਜਪ ਤਪ ਨਹੀਂ ਹੈ, ਅਸੀਂ ਕਿਹੜਾ ਕੋਈ ਸੰਤ ਮਹਾਂਪੁਰਸ਼ ਹੈ, ਇਹ ਸਾਡੇ ਚਰਨ ਕਿਉਂ ਫੜਦੇ ਆ? ਉਹ ਹਟਾਉਂਦੇ ਆ, ਰੋਕਦੇ ਆ ਦੋਵੇਂ ਜਾਣੇ ਵੀ ਸਾਡੇ ਚਰਨ ਕਿਉਂ ਫੜਦੇ ਹੋ, ਤੁਸੀਂ ਕਿਉਂ ਸਪਰਸ਼ ਕਰਦੇ ਹੋ ਚਰਨਾਂ ਨੂੰ, ਕਿਉਂ ਹੱਥ ਲਾਈ ਜਾਂਦੇ ਹੋ? ਉਹ ਕਹਿੰਦੇ ਜੀ ਤੁਹਾਡੇ ਚਰਨਾਂ ਫੜ ਗਏ, ਹੋਰ ਕਿਹਦੇ ਚਰਨ ਫੜ ਗਏ? ਜਦ ਤੁਸੀਂ ਪਹਿਲੇ ਦਿਨ ਆਏ ਨਾ ਅਸੀਂ ਕਾਗ ਸੀਗੇ, ਜਾਂ ਤੁਸੀਂ ਦੂਜੇ ਦਿਨ ਆਏ ਅਸੀਂ ਬਗਲੇ ਬਣ ਗਏ, ਜਾਂ ਤੁਸੀਂ ਤੀਜੇ ਦਿਨ ਆਏ ਅਸੀਂ ਹੰਸ ਬਣ ਗਏ ਹੈ, ਹੁਣ ਚੌਥੇ ਦਿਨ ਤੁਸੀਂ ਆਏ ਹੋ, ਸਾਡੀ 84 ਕੱਟੀ ਗਈ, ਅਸੀਂ ਮਨੁੱਖਾ ਦੇਹੀ 'ਚ ਆ ਗਏ ਹਾਂ। ਤੁਹਾਡੇ ਦਰਸ਼ਨ ਕਰਨ ਦੇ ਨਾਲ ਉਹਨਾਂ ਦਾ ਦਿਮਾਗ ਸੁੰਨ ਹੋ ਗਿਆ, ਹਿੱਲ ਗਏ ਹੈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਵਾਕਿਆ ਹੀ ਗੁਰੂ ਨਾਨਕ ਮਹਾਰਾਜ ਰੱਬ ਹੈ। ਉਹ ਕਹਿੰਦੇ ਸਾਡੇ ਦਰਸ਼ਨ ਨੇ, ਅਸੀਂ ਤਾਂ ਕਲਯੁਗੀ ਜੀਵ ਹੈ, ਆਓ ਆਪਾਂ ਚਾਰੇ ਚੱਲਦੇ ਹਾਂ। ਗੁਰੂ ਨਾਨਕ ਮਹਾਰਾਜ ਦੀ ਛਾਨ ਵਿੱਚ ਚਾਰੇ ਆ ਗਏ ਹੈ। ਜਦੋਂ ਚਾਰੇ ਆਇਆ, ਗੁਰੂ ਨਾਨਕ ਮਹਾਰਾਜ ਕਹਿੰਦੇ ਆ, ਕਿਉਂ ਸਿੱਖੋ ਦੱਸੋ, ਕੋਈ ਮਨ ਦੇ ਸ਼ੰਕੇ ਤਾਂ ਨਹੀਂ ਲੈ ਗਏ ਜਿਹੜੇ ਤੁਸੀਂ ਮਨ 'ਚ ਸ਼ੰਕਿਆ ਚੱਕੀ ਫਿਰਦੇ ਸੀਗੇ ਵੀ ਗੁਰੂ ਦੇ ਦਰਸ਼ਨਾਂ ਦਾ ਕੀ ਫਲ ਹੈ? ਕੋਈ ਤੁਹਾਨੂੰ ਕੁਛ ਕਹਿੰਦਾ ਸੀਗਾ, ਕੋਈ ਤੁਹਾਨੂੰ ਕੁਛ ਕਹਿੰਦਾ ਸੀ, ਪਰ ਤੁਹਾਡੇ ਮਨ ਨੂੰ ਤਸੱਲੀ ਨਹੀਂ ਹੋਈ। ਅਸੀਂ ਤੁਹਾਨੂੰ ਕਿਹਾ ਸੀ ਪ੍ਰਤੱਖ ਦਿਖਾਵਾਂਗੇ ਤੁਹਾਨੂੰ। ਮਹਾਰਾਜ ਕਹਿੰਦੇ ਆ, ਹਜੇ ਤਾਂ ਅਸੀਂ ਆਪ ਨਹੀਂ ਗਏ, ਤੁਸੀਂ ਸਾਡੇ ਦਰਸ਼ਨ ਕਰਕੇ ਜਾਂਦੇ ਸੀ ਨਾ। ਮਹਾਰਾਜ ਕਹਿੰਦੇ ਜੇ ਅਸੀਂ ਆਪ ਜਾਂਦੇ, ਇਹਨਾਂ ਨੂੰ ਸਣਦੇ ਹੀ ਸੱਚਖੰਡ ਭੇਜ ਦੇਣਾ ਸੀ, ਸਣਦੇ ਹੀ, ਕਿਉਂਕਿ ਉਹ ਤਾਂ ਅਕਾਲ ਪੁਰਖ ਹੈ, ਕਰਤਾ ਪੁਰਖ ਹੈ, ਨਿਰਭਉ ਆ, ਨਿਰਵੈਰ, ਉਹਨੂੰ ਕਹਿੰਦਾ ਕਿਸੇ ਦਾ ਡਰ ਹੈ ਤਾਂ ਸਮਰੱਥ ਹੈ, ਸਮਰੱਥਾਂ ਦੇ ਵੀ ਸਮਰੱਥ ਹੈ। ਆਏ ਮੇਰੇ ਸਾਹਿਬ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਹੈ। ਦਿਲਾਂ ਦੇ ਵਿੱਚ ਜਿਹੜੇ ਸ਼ੰਕਿਆ ਚੱਕੀ ਫਿਰਦੇ ਆ, ਸ਼ੰਕਿਆਵਾਦੀ ਲੋਕ ਹੈ, ਮਨਮੁੱਖ ਹੈ, ਉਹਨਾਂ ਦੇ ਭੁਲੇਖੇ ਦੂਰ ਕਰ ਰਹੇ ਹੈ, ਕਿਉਂਕਿ ਦਰਸ਼ਨਾਂ ਦੇ ਵਿੱਚ ਹੀ ਸਾਰਾ ਕੁਝ ਹੈ। ਤੋਂ ਇਹ ਤਾਂਗ ਰਹਿੰਦੀ ਤੁਹਾਡੇ ਦਰਸ਼ਨਾਂ ਦੀ, ਔਰ ਆਸ਼ਾ ਨਹੀਂ ਮਹਾਰਾਜ ਮੇਰੀ, ਤੂੰ ਹੀ ਸ਼ਬਦ ਤੇ ਦਿਲਬਰਾ ਧਿਆਨ, ਤੂੰ ਹੀ ਦਿਲ ਤੇ ਦਿਲੋਂ ਆਵਾਜ਼ ਮੇਰੀ, ਗੱਲ ਮੁੱਕੀ ਨਾ ਪੜ੍ਹਨ ਪੜ੍ਹਾਉਣ ਵਾਲੀ, ਤੂੰ ਹੀ ਪੂਜਾ ਤੇ ਪਾ ਕੇ ਨਮਾਜ਼ ਮੇਰੀ, ਤੁਹਾਨੂੰ ਮਿਲਣ ਦੇ ਲਈ ਦਰਬਾਰ ਸਿੰਘਾਂ ਰੂ ਰਹਿੰਦੀ ਹੈ, ਬਹੁਤ ਆਓ ਨਾਰਾਜ਼ ਮੇਰੀ। ਜਿਹੜੇ ਗੁਰੂ ਵਾਲੇ ਹੁੰਦੇ ਉਹ ਹਰ ਪਲ ਹਰ ਸਮਾਂ ਹਰ ਘੜੀ ਆਪਦੇ ਗੁਰੂ ਦੇ ਦਰਸ਼ਨ ਚਾਹੁੰਦੇ ਆ ਕਿ ਕਿਸੇ ਪਾਸੋਂ ਸਾਨੂੰ ਸਤਿਗੁਰ ਦੇ ਦਰਸ਼ਨ ਹੋ ਜਾਣ, ਕਿਉਂਕਿ ਦਰਸ਼ਨ ਪਰਸੇ ਗੁਰੂ ਕੇ ਜਨ ਮਨ ਦੁੱਖ ਜਾਏ। ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਉਹਦੇ ਆਦ ਵਿਆਦ ਅਪਾ ਤਿੰਨੇ ਰੋਗ ਦੂਰ ਹੋ ਜਾਂਦੇ ਆ, ਤਿੰਨੇ ਤਾਪ ਨਵਾਰ ਨਹਾਰਾ, ਦੁੱਖ ਹਨ ਤਾਂ ਸੁਖ ਰਾਸ, ਤਾਂ ਕੋ ਬਿਘਨ ਕਹੂ ਲਾਗੇ ਜਾਂ ਕੀ ਪ੍ਰਭ ਅੱਗੇ ਅਰਦਾਸ। ਆਓ ਅਕਾਲ ਰਚਨਾ ਸਰਵਣ ਕਰਿਓ, ਵੀ ਚਾਹੁੰਦੇ ਸੀ ਗੁਰੂ ਜੀ ਭਲਾ ਸਰਬੱਤ ਦਾ, ਸਾਰੇ ਗੁਰੂ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਰਿਆਂ ਨੇ ਭਲਾ ਹੀ ਕੀਤਾ ਹੈ, ਕਿਰਪਾ ਹੀ ਕੀਤੀ ਹੈ, ਜਿਹੜਾ ਵੀ ਆ ਗਿਆ ਉਹਨੂੰ ਨਵਾਜਿਆ ਹੈ, ਉਹਨੂੰ ਆਸ਼ੀਰਵਾਦ ਦਿੱਤਾ ਹੈ। ਆਪਾਂ ਕਹਿੰਦੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਜਿਹੜੀ ਜਾਚ ਹੈ, ਇਹ ਜਿਹੜੀ ਕਿਰਪਾ ਹੈ, ਇਹ ਗੁਰਾਂ ਤੋਂ ਪ੍ਰਾਪਤ ਹੁੰਦੀ ਹੈ। ਗੁਰਾਂ ਨੇ ਇੱਕ ਨਜ਼ਰ ਨਾਲ ਦੇਖਿਆ ਸਾਰਿਆਂ ਨੂੰ, ਜੇ ਕੋਈ ਅਹੰਕਾਰੀ ਹੈ, ਦੁਸ਼ਟ ਬਿਰਤੀ ਵਾਲਾ ਹੈ, ਮਨਮੁੱਖ ਹੈ, ਉਹ ਆਇਆ ਗੁਰੂ ਦੇ ਚਰਨਾਂ 'ਚ, ਉਹਨੇ ਸ਼ਰਨ ਤੱਕੀ ਹੈ, ਗੁਰੂ ਸਾਹਿਬ ਨੇ ਉਹਨਾਂ 'ਤੇ ਕਿਰਪਾ ਕਰਕੇ ਉਹਦਾ ਮਨ ਬਦਲਤਾ। ਮਨ ਹੀ ਹੈ ਨਾ,
ਜੇ ਮਨ ਤੇ ਕੰਟਰੋਲ ਹੈ, ਬੁੱਧੀ ਤੇ ਕੰਟਰੋਲ ਹੈ, ਤੇ ਫਿਰ ਜਿਹੜਾ ਵਿਅਕਤੀ ਹੈ, ਜਿਹੜਾ ਸਿੱਖ ਹੈ, ਚੰਗੇ ਕਾਰਜ ਕਰੂਗਾ। ਜਦ ਬੁੱਧੀ ਹੀ ਭ੍ਰਿਸ਼ਟ ਹੋ ਗਈ, ਮਨਮੁੱਖਾਂ ਨਾਲ ਸੰਗ ਕਰਨਾ ਹੈ, ਉਹ ਟੋਲਿਆਂ 'ਚ ਬੈਠਣਾ ਹੈ ਜਿਹੜੇ ਕਿਸੇ ਦਾ ਭਲਾ ਨਹੀਂ ਮੰਗਦੇ। ਪਰ ਗੁਰੂ ਸਾਹਿਬ ਨੇ ਤਾਂ ਸਭ ਦਾ ਭਲਾ ਮੰਗਿਆ। ਗੁਰੂ ਦਾ ਚਾਹੇ ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ, ਤੁਸੀਂ ਤਾਂ ਬੁਰਾ ਕਿਉਂ ਹੋਏ? ਲੋਕਾਂ ਵਿੱਚ ਨਾ ਸਰਵਣ ਕਰਿਓ ਵੀ ਚਾਹੁੰਦੇ ਸੀ ਗੁਰੂ ਜੀ ਭਲਾ। ਸਰਬੱਤ ਦਾ ਮੇਰੇ ਸਾਥੀ ਅਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ, ਹੋਰ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ ਇਉਂ ਕਰਦੇ ਆ।

ਨਾਨਕ ਮਹਾਰਾਜ ਜੀ ਸਾਰੀ ਉਮਰ ਲੋਕਾਂ ਦੇ ਪ੍ਰਸ਼ਨਾਂ ਦੇ ਉੱਤਰ ਹੀ ਦੇਈ ਗਏ। ਕਿਸੇ ਨੂੰ ਪ੍ਰਸ਼ਨ ਨਹੀਂ ਕੀਤਾ। ਮਹਾਰਾਜ ਕਹਿੰਦੇ ਤੁਸੀਂ ਪੁੱਛੋ ਕੀ ਤੁਹਾਡੇ ਮਨਾਂ ਦੇ ਹਨ ਵਿੱਚ, ਜੋ ਹੈਗੇ ਖਿਆਲ ਉਹ ਪੁੱਛੋ, ਅਸੀਂ ਉੱਤਰ ਦੇਵਾਂਗੇ। ਜੇ ਮੱਕੇ ਮਦੀਨੇ ਗਏ, ਮੱਕੇ ਦੇ ਹਾਜੀ ਭਾਜੀ ਕਾਜੀ ਸਭ ਇਕੱਠੇ ਹੋ ਗਏ ਆ, ਗੁਰੂ ਨਾਨਕ ਜੀ ਮਹਾਰਾਜ ਨਾਲ ਸਵਾਲ ਜਵਾਬ ਕਰਦੇ ਆ। ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਆ, ਨਾਨਕ ਜੀ ਤੁਸੀਂ ਕਹਿੰਦੇ ਹੋ ਇੱਕ ਹੈ ਵੀ ਖੁਦਾ ਏ, ਅੱਲਾ ਏ, ਵਾਹਿਗੁਰੂ ਹੈ, ਰਾਮ ਹੈ, ਰਹੀਮ ਹੈ, ਕ੍ਰਿਸ਼ਨ ਹੈ, ਅਸੀਂ ਉਹਨੂੰ ਅੱਲਾ ਕਹਿੰਦੇ ਹਾਂ। ਤੁਸੀਂ ਕਹਿੰਦੇ ਹੋ ਇੱਕ ਹੈ। ਗੁਰੂ ਸਾਹਿਬ ਕਹਿੰਦੇ ਹਾਂ, ਅਸੀਂ ਤਾਂ ਕਹਿੰਦੇ ਵੀ ਇੱਕ ਹੈ, ਇੱਕ ਪਿਤਾ, ਇੱਕ ਸਕੇ ਹਮ ਬਾਰਕ। ਭਰਮ ਦੂਰ ਕਰ ਰਹੇ ਮਹਾਰਾਜ, ਸ਼ੰਕਿਆਵਾਦੀ ਆ, ਸ਼ੰਕਿਆ ਚੱਕੀ ਫਿਰਦੇ ਮਨ ਚ ਉਹ ਵੀ। ਉਹ ਕਹਿੰਦੇ ਜੇ ਇੱਕ ਹੈ ਤਾਂ ਸਿੱਧ ਕਰੋ। ਗੁਰੂ ਸਾਹਿਬ ਕਹਿੰਦੇ ਤੁਸੀਂ ਕਾਗਜ਼ ਤੇ ਲਿਖ ਲਓ, ਕਲਮ ਨਾ, ਕਲਮ ਸਾਡੇ ਕੋਲ ਹੈਗੀ ਹੈ, ਏਕਾ ਲਿਖੋ। ਏਕੇ ਤੋਂ ਉਰਲੇ ਪਾਸੇ, ਪਰਲੇ ਪਾਸੇ ਨਹੀਂ ਜਾਣਾ, ਉਰਲੇ ਪਾਸੇ। ਏਕੇ ਤੋਂ ਪਹਿਲਾਂ ਕੁਝ ਹੈ ਲਿਖੋ, ਇੱਥੇ ਇੱਕ ਤੋਂ ਅੱਗੇ ਤਾਂ ਹੈ ਵੀ ਗਿਣਤੀ, ਇੱਕ ਦੋ ਤਿੰਨ ਚਾਰ ਪੰਜ, ਏਕੇ ਤੋਂ ਪਰੇ ਕੀ ਹੈ, ਉਰਲੇ ਪਾਸੇ ਨੂੰ ਆ ਜਾਓ। ਕਹਿੰਦਾ ਜੀ ਇੱਕ ਤੋਂ ਤਾਂ ਪਰੇ ਕੁਝ ਹੈ ਹੀ ਨਹੀਂ ਹੈ। ਮਹਾਰਾਜ ਕਹਿੰਦੇ ਇਹੀ ਤਾਂ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਹੈ ਉਹ ਇੱਕ ਹੈ, ਉਹਨੂੰ ਕੋਈ ਗੌਡ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਰਹੀਮ ਕਹਿੰਦਾ, ਕੋਈ ਕ੍ਰਿਸ਼ਨ ਕਹਿੰਦਾ, ਕੁਝ ਹੈ ਉਹ ਇੱਕ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕਹੋ ਮੰਦੇ। ਉਹ ਇੱਕ ਹੈ, ਅਸੀਂ ਸਾਰੇ ਉਹਦੀ ਸੰਤਾਨ ਹੈ। ਤੁਸੀਂ ਮੁਸਲਮਾਨ ਹੋ, ਅਸੀਂ ਹਿੰਦੂ ਹਾਂ, ਈਸਾਈ ਹੈ, ਵੱਖੋ ਵੱਖਰੇ ਧਰਮ ਹਨ। ਸ਼ੰਕਿਆ ਦੂਰ ਕਰ ਰਹੇ ਆ ਮਹਾਰਾਜ ਦੀ। ਉਹ ਕਹਿੰਦਾ ਜੀ ਫਿਰ ਤੁਸੀਂ ਇਉਂ ਕਹਿੰਦੇ ਹੋ, ਇਹ ਕਿਹਾ ਹੈ ਤੁਸੀਂ ਵੀ ਆਹ ਤੁਹਾਡੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਲੈ ਦੱਸੋ ਕਿੱਥੇ ਵੀ ਨੀ, ਜਿਹੜੀ ਸਾਡੇ ਕੁਰਾਨ ਦੇ ਆਇਤ ਲਿਖੇ ਆ, ਮੁਹੰਮਦ ਸਾਹਿਬ ਨੇ ਜੇ ਲਿਖੇ ਆ ਸਾਡੇ, ਜਿਹੜੀ ਸਾਡੀ ਕੁਰਾਨ ਦੇ ਆਇਤ ਲਿਖੇ ਆ, ਇਹਦੇ ਵਿੱਚ ਨਹੀਂ ਹੈ ਅੰਮ੍ਰਿਤ, ਇਹ 'ਚ ਨਹੀਂ ਹੈ ਅਮੀ ਰਸ। ਮਹਾਰਾਜ ਕਹਿੰਦੇ ਸਾਡੀ ਜਿਹੜੀ ਬਾਣੀ ਹੈ ਧੁਰ ਕੀ ਬਾਣੀ ਹੈ, ਧੁਰ ਦਰਗਾਹ 'ਚੋਂ ਆਈ ਹੈ, ਇਹਦੇ ਵਿੱਚ ਅੰਮ੍ਰਿਤ ਹੈ। ਕਹਿੰਦੇ ਸਿੱਧ ਕਰੋ ਜੀ ਅੰਮ੍ਰਿਤ ਹੈ। ਕਾਜੀ ਨੂੰ ਕਹਿੰਦੇ, ਕਿਸੇ ਨੂੰ ਕਹਿ ਵੀ ਕਟੋਰੇ 'ਚ ਦੁੱਧ ਲੈ ਕੇ ਆਵੇ। ਕਹਿੰਦੇ ਜੀ ਦੁੱਧ ਦੀ ਗੱਲ ਕਿੱਥੋਂ ਚੱਲ ਪਈ ਹੈ, ਦੁੱਧ ਛਕਣਾ ਤੁਸੀਂ, ਗਰਮ ਚਾਹੀਦਾ ਕਿ ਗੁੱਸਾ ਚਾਹੀਦਾ, ਵੀ ਦੁੱਧ ਪੀ ਕੇ ਜਵਾਬ ਦਿਓਗੇ। ਮਹਾਰਾਜ ਕਹਿੰਦੇ ਅਸੀਂ ਦੁੱਧ ਨਹੀਂ ਪੀਣਾ, ਤੁਹਾਨੂੰ ਦੱਸਦੇ ਹੈ, ਤੂੰ ਦੁੱਧ ਮੰਗਾ। ਕਾਜੀ ਨੇ ਦੁੱਧ ਮੰਗਾਇਆ, ਆਪਦੇ ਚੇਲੇ ਨੂੰ ਕਹਿੰਦੇ ਦੁੱਧ ਲੈ ਕੇ ਆ, ਕਟੋਰੇ 'ਚ ਦੁੱਧ ਲੈ ਕੇ ਆ। ਗੁਰੂ ਸਾਹਿਬ ਨੇ ਦੇਖਿਆ, ਗੁਰੂ ਸਾਹਿਬ ਨੇ ਨਜ਼ਰ ਮਾਰੀ ਦੁੱਧ ਦੇ ਵਿੱਚ। ਮਹਾਰਾਜ ਕਹਿੰਦੇ ਇਹਦੇ ਵਿੱਚ ਕੁਝ ਹੈਗਾ ਏ। ਕਾਜੀ ਆਪਦੇ ਚੇਲੇ ਨੂੰ ਕਹਿੰਦਾ ਦੁੱਧ ਡੋਲਦੇ ਹੋਰ ਲੈ ਕੇ ਆ। ਦੂਜੀ ਵਾਰੀ ਦੁੱਧ ਲਿਆਂਦਾ, ਮਹਾਰਾਜ ਨੇ ਪਕੜਿਆ। ਮਹਾਰਾਜ ਕਹਿੰਦੇ ਜਦੋਂ ਝਾਤੀ ਮਾਰੀ, ਮਹਾਰਾਜ ਨੇ ਕਹਿੰਦੇ ਇਹਦੇ ਵਿੱਚ ਹੁਣ ਵੀ ਕੁਝ ਹੈ। ਕਾਜੀ ਕਹਿੰਦਾ ਡੋਲ ਦਿਓ, ਦੁੱਧ ਹੋਰ ਲੈ ਕੇ ਆਓ। ਤੀਜੀ ਵਾਰੀ ਦੁੱਧ ਲਿਆਂਦਾ ਗਿਆ, ਤੀਜੀ ਵਾਰੀ ਜਦੋਂ ਤੀਜੀ ਵਾਰੀ ਦੁੱਧ ਲਿਆਂਦਾ ਨਾ, ਮਹਾਰਾਜ ਨੇ ਪਕੜਿਆ। ਮਹਾਰਾਜ ਕਹਿੰਦੇ ਇਹਦੇ ਵਿੱਚ ਹੈਗਾ। ਕਾਜੀ ਕਹਿੰਦਾ ਮੈਨੂੰ ਫੜਾਓ, ਮੈਂ ਦੇਖਾਂ ਕੀ ਹੈਗਾ। ਦੋ ਵਾਰੀ ਦੁੱਧ ਡਲਾਤਾ। ਜਦੋਂ ਕਾਜੀ ਨੇ ਦੇਖਿਆ ਕਟੋਰਾ ਉਹਦੇ ਕੋਲ ਆਇਆ, ਕਹਿੰਦਾ ਨਾਨਕ ਜੀ ਕਿਉਂ ਝੂਠ ਬੋਲਦੇ ਹੋ, ਕਿਉਂ ਗੱਪ ਮਾਰਦੇ ਹੋ, ਕੀ ਹੈ? ਦੋ ਵਾਰੀ ਪਹਿਲਾਂ 13ਵਾਂ ਰਤਨ, ਕਹਿੰਦੇ ਦੋ ਵਾਰੀ ਦੁੱਧ ਐਵੇਂ ਡਲਾਤਾ, ਮੈਨੂੰ ਤਾਂ ਕੁਛ ਦਿਸਦਾ ਨਹੀਂ ਹੈ, ਦੁੱਧ ਤਾਂ ਸਾਫ ਹੈ। ਮਹਾਰਾਜ ਕਹਿੰਦੇ ਦੁੱਧ ਹੈ ਨਾ ਇਹ, ਇਹਨੂੰ ਆਪਾਂ ਉਬਾਲ ਕੇ ਜਾਗ ਲਾਵਾਂਗੇ ਖੱਟੇ ਦਾ, ਉਹ ਜੋ ਦਹੀਂ ਬਣਦਾ, ਮੱਖੀ ਮੱਖਣ ਬਣਦਾ, ਲੱਸੀ ਬਣਦੀ ਹੈ, ਮੱਖਣ ਦਾ ਘਿਓ ਬਣਦਾ, ਕਿੰਨੇ ਪਦਾਰਥ ਬਣਦੇ, ਇਹ ਦੁੱਧ ਦੇ ਵਿੱਚੋਂ ਹੀ ਬਣਦੇ ਆ ਨਾ, ਦੁੱਧ ਦੇ ਵਿੱਚੋਂ ਬਣਦੇ ਆ, ਕਿੰਨੇ ਪਦਾਰਥ ਬਣਾ ਲਓ, ਚਾਹੇ ਮਿਠਾਈਆਂ ਬਣਾ ਲਓ, ਖੋਆ ਕਾੜ ਕੇ, ਇੱਕ ਦੁੱਧ ਦੇ ਵਿੱਚ ਜੇ ਇੰਨਾ ਕੁਝ ਹੈ ਤੇ ਸਾਡੀ ਬਾਣੀ ਵਿੱਚ ਅੰਮ੍ਰਿਤ ਨਹੀਂ ਹੈ। ਮਹਾਰਾਜ ਨੇ ਸਮਝਾਇਆ ਉਹਨਾਂ ਨੂੰ, ਬਹੁਤ ਪ੍ਰਸ਼ਨ ਕੀਤੇ ਉਹਨਾਂ ਨੇ। ਉਹ ਕਹਿੰਦੇ ਠੀਕ ਆ ਜੀ, ਸਾਡਾ ਆਖਰੀ ਪ੍ਰਸ਼ਨ ਹੈ, ਤੁਸੀਂ ਕਹਿੰਦੇ ਹੋ ਕਰਾਮਾਤ ਹੈ, ਦਿਖਾਓ ਸਾਨੂੰ ਜੇ ਕਰਾਮਾਤ ਹੈਗੀ ਤਾਂ। ਗੁਰੂ ਸਾਹਿਬ ਬੈਠੇ ਸੀਗੇ ਥੱਲੇ, ਉਹ ਬੈਠੇ ਸੀਗੇ ਉੱਪਰ। ਗੁਰੂ ਸਾਹਿਬ ਕਹਿੰਦੇ ਅਸੀਂ ਥੱਲੇ ਬੈਠੇ ਥੱਕ ਗਏ ਹੈ, ਅਸੀਂ ਆਉਂਦੇ ਹਾਂ ਉੱਪਰ, ਤੁਸੀਂ ਆ ਜਾਓ ਥੱਲੇ, ਥੱਲੇ ਆ ਜਾਓ ਤੁਸੀਂ, ਅਸੀਂ ਉੱਪਰ ਆਉਣੇ। ਗੁਰੂ ਨਾਨਕ ਮਹਾਰਾਜ ਉੱਪਰ ਬਹਿ ਗਏ, ਉਹ ਥੱਲੇ ਆ ਗਏ। ਕਾਜੀ ਕਹਿੰਦੇ ਦਿਖਾਓ ਕਰਾਮਾਤ। ਗੁਰੂ ਸਾਹਿਬ ਕਹਿੰਦੇ ਕਰਾਮਾਤ ਤਾਂ ਹੋ ਗਈ। ਕਾਜੀ ਕਹਿੰਦੇ ਕਿਸ ਤਰ੍ਹਾਂ ਹੋ ਗਈ? ਮਹਾਰਾਜ ਕਹਿੰਦੇ ਅਸੀਂ ਕਿੰਨੇ ਚਿਰ ਦੇ ਥੱਲੇ ਬੈਠੇ ਸੀ, ਤੁਸੀਂ ਉੱਪਰ ਬੈਠੇ ਸੀਗੇ, ਅਸੀਂ ਤੁਹਾਨੂੰ ਕਿਹਾ ਥੱਲੇ ਆਓ, ਅਸੀਂ ਉੱਪਰ ਆਉਣਾ, ਇਹ ਕੀ ਤੁਹਾਡਾ ਮਨ ਬਦਲਤਾ ਨਾ, ਇਹ ਕੀ ਹੈ, ਇਹ ਕਰਾਮਾਤ ਹੀ ਹੈ। ਮਹਾਰਾਜ ਨੇ ਤਾਂ ਭੁਲੇਖੇ ਦੂਰ ਕੀਤੇ ਹੈ। ਦੇਖੋ ਹੁਣ ਗੁਰੂ ਸਾਹਿਬ ਮੱਕੇ ਮਦੀਨੇ ਗਏ, ਚਰਨਾਂ ਦੇ ਨਾਲ ਮੱਕਾ ਘੁਮਾਤਾ, ਮੱਕਾ ਘੁੰਮਿਆ ਕਿ ਨਹੀਂ ਘੁੰਮਿਆ? 2019 ਦੇ ਵਿੱਚ ਮੈਂ ਟੋਰਾਂਟੋ ਆਇਆ ਤੇ ਸਕਾਰਬਰੋ ਸ਼ਹਿਰ ਆ, ਤੇ ਉਹਦੇ ਸਾਹਮਣੇ ਇੱਕ ਆਪਣਾ ਗਰਾਊਂਡ ਹੈ ਤੇ ਮੇਨ ਰੋਡ ਵਗਦੀ ਨਾਲ ਦੀ ਜਿਵੇਂ ਆਪਣੇ ਜਾ ਰਹੀ ਹੈ, ਤੇ ਮੁਸਲਮਾਨਾਂ ਨੇ ਉੱਥੇ ਆਪਦਾ ਕੁਛ ਕਰਨਾ ਸੀਗਾ ਪ੍ਰੋਗਰਾਮ, ਜਿਵੇਂ ਆਪਾਂ ਨਗਰ ਕੀਰਤਨ ਕਰਦੇ, ਉਹਨਾਂ ਕੋਈ ਜਲੂਸ ਜਿਹਾ ਕੱਢਣਾ ਸੀ ਕਿਸੇ ਯਾਦ ਵਿੱਚ,
ਤੇ ਪਾਰਕ ਵਿੱਚ ਕਾਫੀ ਮੁਸਲਮਾਨ, ਕਈ ਉਧਰੋਂ ਲਾਹੌਰ ਪਾਕਿਸਤਾਨ ਤੋਂ ਆਏ, ਤੇ ਮੈਂ ਉਹਨਾਂ ਨਾਲ ਜਾ ਕੇ ਗੱਲਬਾਤ ਕਰਨ ਲੱਗ ਗਿਆ। ਮੈਂ ਕਿਹਾ ਜੀ ਤੁਹਾਡੇ ਧਰਮ ਦੇ ਵਿੱਚ ਇੱਕ ਬੀਬੀ ਹੋਈ ਹੈ ਤੇ ਜਿਹਨੂੰ ਪੰਜ ਕੋ ਮੱਕਾ ਚੱਲ ਕੇ ਦਰਸ਼ਨ ਦੇਣ ਆਇਆ, ਕੋਈ ਹੈ ਦੱਸੋ ਤੁਹਾਨੂੰ ਪਤਾ ਹੈ? ਉਹਨਾਂ ਨੂੰ ਨਹੀਂ ਪਤਾ ਲੱਗਿਆ। ਕੋਈ ਕਹਿੰਦਾ ਬੀਬੀ ਫਾਤਮਾ ਹੈ, ਕੋਈ ਕਹਿੰਦਾ ਬੀਬੀ ਰੋਜ਼ਾ ਹੈ, ਕੋਈ ਕੁਛ ਕਹੀ ਜਾਵੇ, ਇੱਕ ਦੋ ਕਹਿੰਦਾ ਨੋ ਹਮਕੋ ਨਹੀਂ ਪਤਾ ਹੈ, ਆਂਸਰ ਨਹੀਂ ਪਤਾ ਸੀ ਉਹਨਾਂ ਨੂੰ। ਇੱਕ ਮਹਾਂਪੁਰਸ਼ ਆ ਕਲਕੱਤੇ ਗਏ, ਉੱਥੇ ਉਹਨਾਂ ਨੇ ਗੁਰਬਾਣੀ ਦੀ ਕਥਾ ਕਰੀ ਤੇ ਉੱਥੋਂ ਦੇ ਕਾਜੀ ਨਾ ਆ ਗਏ ਮਹਾਂਪੁਰਸ਼ਾਂ ਦੇ ਕੋਲੇ, ਆ ਕੇ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਤੁਹਾਡੇ ਗੁਰੂ ਨਾਨਕ ਦੇ ਚਰਨਾਂ ਨਾਲ ਮੱਕਾ ਘੁੰਮ ਗਿਆ, ਕਿਵੇਂ ਘੁੰਮਿਆ? ਉਹ ਸ਼ੰਕਿਆ ਲੈ ਕੇ ਆ ਗਏ ਮਨਾਂ ਦੇ, ਸਾਨੂੰ ਦੱਸੋ ਕਹਿੰਦੇ ਐਡਾ ਸੰਗਮਰਮਰ ਦਾ ਬਣਿਆ ਹੋਇਆ ਉਹ ਕਿਵੇਂ ਘੁੰਮ ਸਕਦਾ, ਤੁਸੀਂ ਸਾਰੇ ਝੂਠ ਬੋਲਦੇ ਹੋ। ਮਹਾਰਾਜ ਕਹਿੰਦੇ, ਉਹ ਮਹਾਂਪੁਰਸ਼ ਕਹਿੰਦੇ ਝੂਠ ਨਹੀਂ ਹੈ, ਚੱਲ ਤੂੰ ਬਹਿ ਜਾ ਇੱਥੇ, ਤੁਸੀਂ ਸ਼ੰਕਿਆ ਲੈ ਕੇ ਆਏ ਹੋ। ਉਹ ਮਹਾਂਪੁਰਸ਼ ਕਹਿੰਦੇ ਤੁਸੀਂ ਇਹ ਦੱਸੋ ਜੀ, ਤੁਹਾਨੂੰ ਸਵਾਲ ਕਰਦੇ ਹੈ ਵੀ ਤੁਹਾਡੇ ਧਰਮ ਵਿੱਚ ਇੱਕ ਬੀਬੀ ਹੋਈ ਹੈ ਨਾ ਬੀਬੀ? ਉਹ ਕਹਿੰਦੇ ਹਾਂਜੀ ਹੋਈ ਹੈ, ਕਿ ਬੀਬੀ ਰੋਜ਼ਾ ਹੋਈ ਹੈ, ਕਿ ਬੀਬੀ ਫਾਤਮਾ ਹੋਈ ਹੈ। ਉਹ ਕਹਿੰਦੇ ਬੀਬੀਆਂ ਹੋਈਆਂ ਨਾ? ਕਹਿੰਦੇ ਬੀਬੀ ਇੱਕ ਮੱਕੇ ਦਾ ਹੱਜ ਕਰਨ ਚੱਲੀ ਸੀ, ਪੰਜ ਕੋ ਉੱਥੇ ਬਹਿ ਗਈ ਉਹ, ਤੇ ਪੰਜ ਕੋ ਮੱਕਾ ਚੱਲ ਕੇ ਦਰਸ਼ਨ ਦੇਣ ਆਇਆ ਕਿ ਨਹੀਂ ਆਇਆ? ਉਹ ਕਹਿੰਦੇ ਹਾਂਜੀ ਆਇਆ। ਉਹ ਮਹਾਂਪੁਰਸ਼ ਕਹਿੰਦੇ ਜਿਹੜਾ ਪੰਜ ਕੋ ਮੱਕਾ ਚੱਲ ਕੇ ਤੁਹਾਡੀ ਬੀਬੀ ਨੂੰ ਦਰਸ਼ਨ ਦੇ ਸਕਦਾ, ਗੁਰੂ ਨਾਨਕ ਦੇ ਚਰਨਾਂ ਨਾਲ ਘੁੰਮਣਾ ਕੀ ਔਖਾ ਹੈ? ਕੀ ਔਖਾ ਹੈ ਉਹਨਾਂ ਦੇ ਚਰਨਾਂ ਨਾਲ ਘੁੰਮਣਾ? ਸੋ ਪਿਆਰੇ ਖਾਲਸਾ ਜੀ, ਇਹ ਤਾਂ ਅੱਖਾਂ 'ਚ ਫਰਕ ਪੈ ਸਕਦਾ ਹੈ, ਕਿਉਂਕਿ ਤੁਹਾਡੇ ਕੋਲ ਦੇਖਣ ਵਾਲੀ ਅੱਖ ਨਹੀਂ ਬੋਲਿਆ, ਰੱਬ ਦੇ ਇੱਥੋਂ ਵੱਖਣੀ, ਪਰ ਤੇਰੇ ਕੋਲ ਦੇਖਣ ਵਾਲੀ ਉਹ ਅੱਖ ਨਹੀਂ। ਰੱਬ ਦਾ ਕੀ ਪੁੱਟਣਾ ਇੱਧਰੋਂ, ਪੁੱਟਣਾ ਤਾਂ ਇੱਧਰੋਂ ਲਾਉਣਾ, ਰੱਬ ਦਾ ਕੀ ਪਾਉਣਾ, ਉਹ ਤਾਂ ਅੰਦਰ ਹੀ ਵੱਸਦਾ ਹੈ। ਆਏ ਗੁਰੂ ਨਾਨਕ ਮਹਾਰਾਜ ਜੀਆਂ ਨੇ ਸ਼ੰਕਿਆ ਦੂਰ ਕੀਤੀਆਂ ਸ਼ੰਕਿਆ, ਕਿਉਂਕਿ ਹੁਣ ਜਿਹੜਾ ਗੁਰੂ ਨਾਨਕ ਮਹਾਰਾਜ ਦੇ ਮੁਬਾਰਕ ਚਾਨਾਂ 'ਚ ਆ ਕੇ ਅਰਦਾਸ ਕਰਦਾ, ਦੇਖੋ ਅਸੀਂ ਅਰਦਾਸ ਕਰਦੇ ਹਾਂ, ਬਿਰਥੀ ਕਹਿੰਦੇ ਨੇ ਹੋ ਵੀ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ, ਗੁਰੂ ਨਾਨਕ ਮਹਾਰਾਜ ਦੇ ਮੁਬਾਰਕ ਚਾਨਾਂ 'ਚ ਅਰਦਾਸ ਕਰਦੇ ਹਾਂ ਤੇ ਗੁਰੂ ਸਾਹਿਬ ਸਾਡੇ ਤੇ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ। ਕਿਸੇ ਦੀ ਕੋਈ ਅਰਦਾਸ ਹੈ, ਕਿਸੇ ਦੀ ਕੋਈ ਅਰਦਾਸ ਹੈ, ਅਰਦਾਸਾਂ ਫਲਦੀਆਂ ਜ਼ਰੂਰ ਹਨ ਤੇ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਜਦੋਂ ਅਸੀਂ ਇੱਕ ਆਸ ਰੱਖ ਕੇ। ਕਿਸੇ ਕਵੀ ਨੇ ਗੁਰੂ ਸਾਹਿਬ ਬਾਰੇ ਲਿਖਿਆ, ਕਹਿੰਦੇ ਜੋ ਵੀ ਤੇਰੇ ਦਰ ਤੇ ਆਇਆ ਖਾਲੀ ਕਦੇ ਨਾ ਮੁੜਿਆ, ਨਦੀਆਂ ਨਾਲੇ ਸੁੱਕ ਸੁੱਕ ਜਾਂਦੇ ਸਾਗਰ ਕਦੇ ਨਾ ਥੋੜਿਆ। ਦੇਖੋ ਜੇ ਕੋਈ ਨਦੀਆਂ ਚੋਂ ਪਾਣੀ ਲੈਂਦਾ, ਨਹਿਰਾਂ ਸੁੱਕ ਜਾਂਦੀਆਂ, ਨਦੀਆਂ ਸੁੱਕ ਜਾਂਦੀਆਂ, ਦੇਖੋ ਜਿਵੇਂ ਉਹ ਸਰਸਾ ਨਦੀ ਸੁੱਕੀ ਪਈ ਹੈ। ਗੁਰੂ ਸਾਹਿਬ ਨੇ ਕਿਲ੍ਹਾ ਛੱਡਿਆ, ਸਰਸਾ ਦੇ ਘਾਟ ਤੇ ਆਏ, ਉਹ ਕਿੰਨੀ ਚੜ ਕੇ ਆਈ, ਪਾਰ ਤਾਂ ਕਰ ਗਏ ਗੁਰੂ ਸਾਹਿਬ, ਸ਼ਰਾਬ ਦੇਦਾ ਨਦੀ ਸੁੱਕ ਗਈ ਹੈ। ਜਿਹੜਾ ਸਮੁੰਦਰ ਹੈ ਉਹਦੇ ਵਿੱਚੋਂ ਜਿੰਨਾ ਮਰਜ਼ੀ ਜਲ ਵਰਤ ਲਓ, ਨਾ ਉਹ ਥੁੜਦਾ, ਨਾ ਘਟਦਾ, ਨਾ ਸੁੱਕਦਾ। ਇਸੇ ਤਰ੍ਹਾਂ ਜਿਹੜੇ ਸਾਡੇ ਸਤਿਗੁਰ ਇੱਕ ਸਾਗਰ ਸਮੁੰਦਰ ਦੀ ਤਰ੍ਹਾਂ ਹਨ, ਜਿੰਨੀ ਮਰਜ਼ੀ ਬਖਸ਼ਿਸ਼ ਕਰੀ ਜਾਣ, ਜਿੰਨੀ ਮਰਜ਼ੀ ਬਖਸ਼ਿਸ਼ ਕਰੀ ਜਾਣ, ਨਾ ਇਹ ਘਟਦਾ ਹੈ, ਨਾ ਥੁੜਦਾ ਹੈ, ਇਹ ਤਾਂ ਉਹ ਜੋਤਾਂ ਹਨ, ਕਿਉਂਕਿ ਭਰੇ ਖਜ਼ਾਨੇ ਸਾਹਿਬ ਦੇ ਤੋਂ ਨੀਵਾਂ ਹੋ ਕੇ ਲੁੱਟ। ਗੁਰੂ ਸਾਹਿਬ ਦੇ ਜਿਹੜੇ ਖਜ਼ਾਨੇ ਹੈ ਉਹ ਤਾਂ ਭਰੇ ਪਏ ਹਨ, ਸਾਨੂੰ ਮੰਗਣ ਦੀ ਜਾਚ ਨਹੀਂ ਹੈ। ਮਾਫ ਕਰਿਓ ਜੇ ਸਾਨੂੰ ਅਸੀਂ ਦੁਨਿਆਵੀ ਚੀਜ਼ਾਂ ਮੰਗਦੇ ਹਾਂ। ਦੇਖੋ ਕਈਆਂ ਦੀ ਤਾਂ ਇਹ ਅਰਦਾਸ ਹੁੰਦੀ ਹੈ ਵੀ ਬਿਨ ਬੋਲਿਆਂ ਸਭ ਕੁਛ ਜਾਣਦਾ ਕਿਸ ਅੱਗੇ ਕੀ ਚ ਅਰਦਾਸ, ਵੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਆਏ ਹਾਂ, ਦਰਸ਼ਨ ਕਰਨੇ ਬਹਿ ਜਾਣਾ। ਪਰ ਆਪਾਂ ਸਾਰੇ, ਅਸੀਂ ਵੀ ਵਿੱਚ ਹੀ ਹਾਂ, ਆਪਾਂ ਸਾਰੇ ਕਲਯੁਗੀ ਜੀਵ ਹਾਂ, ਮਾਤ ਲੋਕ 'ਚ ਵਿਚਰਦੇ ਹਾਂ, ਸਾਨੂੰ ਦੁਨਿਆਵੀ ਪਦਾਰਥ ਚਾਹੀਦੇ ਹੈ, ਸਾਨੂੰ ਧਨ ਦੌਲਤ ਚਾਹੀਦਾ, ਅਸੀਂ ਆ ਕੇ ਗੁਰੂ ਦੇ ਚਰਨਾਂ 'ਚ ਮੰਗਾਂ ਮੰਗਦੇ ਹਾਂ ਵੀ ਸਾਨੂੰ ਆਹ ਚਾਹੀਦਾ, ਆਹ ਚਾਹੀਦਾ ਹੈ, ਤੇ ਕਿਸੇ ਦੀ ਕੋਈ ਅਰਦਾਸ ਹੈ, ਕਿਸੇ ਦੀ ਕੋਈ ਅਰਦਾਸ ਹੈ, ਤੇ ਜਦੋਂ ਆਏ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ, ਗੁਰੂ ਸਾਹਿਬ ਸਾਡੀ ਮੰਗ ਪੂਰੀ ਕਰਦਾ, ਪੂਰੀਆਂ ਹੁੰਦੀਆਂ ਹਨ, ਜਿਹਦਾ ਵਿਸ਼ਵਾਸ ਪੱਕਾ ਹੈ, ਕੀਤੀ ਵੀ ਅਰਦਾਸ ਸਿੱਖ ਦੀ ਬਿਰਥੀ ਜਾਵੇ ਨਾ, ਬਿਰਥੀ ਨਹੀਂ ਜਾਂਦੀ। ਲੋ ਕਾਵਰਚਨਾ ਸਰਮਨ ਕਰਿਓ ਵੀ ਕੀ

एक राजा ते राणी ते उहदा लड़का तिन्ने जाने कांछी दे विच विके है। उन्होंने सर्व असव दान किया, उस सारा भाग आ गया। भगवान ने प्रीख्या लैण वास्ते भेजा सीगा, तिन्ने जाने खड़े है। जिहड़ा सीगा उह विपर ब्राह्मण दा रूप धार करके विश्वामित्र नूं भेजिया, उह कहिंदा बोली लाओ साडा काशी दे लोकां नूं, काशी च बड़े अमीर वसदे है। जब देखिया ना राणी विक रही है, लड़की बहुत खूबसूरत, एक उथों दी गणका आ गई नाची नाच करन वाली, उह आके देखदी है लड़की बड़ी सुंदर विक रही है, मैं खरीद ला। उह ब्राह्मण नूं कहिंदी इहदा मुल ला। ਉਹ ਕਹਿੰਦਾ ਇਹਦਾ ਮੁੱਲ ਹੈਗਾ ਇਹ ਸਵਾ ਮਣ ਸਿਉਣੇ ਦਾ ਚੌਥਾ ਹਿੱਸਾ, 12.5 ਸੇਰ ਸਿਉਣਾ ਮੁੱਲ ਕਰਤਾ ਉਹ ਰਾਣੀ ਦਾ। ਉਹ ਗਣਕਾ ਕਹਿੰਦੀ ਜਾ ਵੇ ਪਣਤਾ, ਤੈਨੂੰ ਤਾਂ ਮੁੱਲ ਵੀ ਨੀ ਕਰਨਾ ਆਇਆ, ਉਹ ਜੇ ਤੂੰ ਸਵਾ ਮਣ ਸਿਉਣਾ ਵੀ ਕਹਿੰਦਾ ਤਾਂ ਵੀ ਥੋੜਾ ਸੀਗਾ, ਹੁਣ ਇਹ 12.5 ਸੇਰ ਸਿਉਣਾ ਤਾਂ ਕਹਿੰਦੀ ਚੱਕ ਕੇ ਨਾ। ਉਹ ਸਿਉਣਾ ਦੇ ਕੇ ਆਪਦੇ ਗ੍ਰਹਿ ਵਿਖੇ ਲਿਆਉਂਦੀ ਹੈ। ਉੱਥੇ ਸਮਾਨ ਪਿਆ ਹੁੰਦਾ, ਘੁੰਗਰੂ ਪਏ ਹੁੰਦੇ ਆ, ਖੜਤਾਲਾਂ ਬੱਜ ਸਾਰਾ ਕੁਝ ਪਿਆ ਹੁੰਦਾ ਏ। ਉਹ ਰਾਣੀ ਉਸ ਗਣਕਾ ਨੂੰ ਕਹਿੰਦੀ ਬੀਬੀ ਤੈਂ ਮੈਨੂੰ ਖਰੀਦ ਲਿਆ, ਕੀ ਕੰਮ ਕਰਾਏਗੀ? ਉਹ ਕਹਿੰਦੀ ਬੀਬੀ ਕੰਮ ਕੀ ਤੈਥੋਂ ਕਰਾਉਣਾ, ਤੇਰੇ ਚ ਹੁਸਨ ਬਹੁਤ ਆ, ਕਲਾ ਤੇਰੇ ਵਿੱਚ, ਤੇ ਆਹ ਪਾਇਆ ਘੁੰਗਰੂ, ਆ ਬੰਨ ਲਾ ਕੇ ਨਾ ਨਾਚ ਕਰਨਾ, ਕਾਂਸੀ ਚ ਅਮੀਰ ਰਹਿੰਦੇ ਆ, ਪੈਸਾ ਚੜੂਗਾ, ਮੈਂ ਤਾਂ ਇਹ ਕੰਮ ਕਰਾਉਣਾ। ਦੇਖੋ ਉਹ ਪਾਪਣ ਉਸ ਧਰਮੀ ਔਰਤ ਨੂੰ ਗੇਰਨਾ ਚਾਹੁੰਦੀ ਸੀ, ਧਰਮ ਤੋਂ ਮਾੜਾ ਕੰਮ ਕਰਾਉਣਾ ਚਾਹੁੰਦੀ ਹੈ। ਉਹ ਰਾਣੀ ਬੈਠੀ ਆ ਪਲੰਘ ਤੇ, ਉਹਨੇ ਨੇਤਰ ਬੰਦ ਕਰ ਲਏ ਹੈ, ਭਗਵਾਨ ਨੂੰ ਬੇਨਤੀ ਕਰਦੀ ਹੈ, ਕਹਿੰਦੀ ਭਗਤ ਵਛਲ ਭਗਤਾਂ ਦੇ ਰੱਖੇ, ਕਿਤੇ ਤੂੰ ਸਹੁ ਤਾਣੀ ਗਿਆ, ਤੇਰੀ ਅੱਖ ਤਾਣੀ ਲੱਗ ਗਈ, ਇਹ ਮੈਨੂੰ ਬੀਬੀ ਖਰੀਦ ਲਿਆਈ ਹੈ, ਇਹ ਮੈਨੂੰ ਧਰਮ ਤੋਂ ਗੇਰਨਾ ਚਾਹੁੰਦੀ, ਮੇਰੇ ਤੇ ਕਿਰਪਾ ਕਰ, ਮੈਨੂੰ ਬਚਾ। ਉਹ ਨੇਤਰ ਬੰਦ ਕਰੀ ਬੈਠੀ ਹੈ, ਇਹਨੇ ਨੂੰ ਗਣਕਾ ਆ ਗਈ, ਕਹਿੰਦੀ ਬੀਬੀ ਨੇਤਰ ਕਿਉਂ ਬੰਦ ਕਰਦੀ ਹੈ? ਦੇਖੋ ਭਗਵਾਨ ਜਿਵੇਂ ਅੱਖਾਂ ਚ ਫਰਕ ਪਾਉਂਦਾ ਹੈ। ਉਹ ਬੈਠੀ ਹੈ ਸਮਾਧੀ ਲਾਈ, ਭਗਵਾਨ ਨੂੰ ਯਾਦ ਕਰਦੀ, ਅਰਦਾਸ ਕਰਦੀ ਉਹਦੇ ਚਰਨਾਂ ਚ ਵੀ ਇਹਦੇ ਚੁੰਗਲ ਚੋਂ ਮੈਨੂੰ ਬਚਾ। ਥੋੜੇ ਸਮੇਂ ਬਾਅਦ ਜਿਹੜੀ ਰਾਣੀ ਬੈਠੀ ਹੈ ਨਾ, ਉਹ ਪਾਪਨ ਨੂੰ ਆਏ ਜਾਪੇ ਵੀ ਇਹ ਤਾਂ ਨਾ ਡੈਣ ਬਣ ਗਈ ਹੈ, ਉਹਦਾ ਹੁਸਨ ਕਾਲਾ ਹੋ ਗਿਆ, ਉਹਦੇ ਸਿੰਘ ਦਿਸਣ ਲੱਗ ਗਏ ਹੈ, ਉਹ ਪਾਪਨ ਦਾ ਪਾਪ ਮੂਹਰੇ ਆ ਗਿਆ। ਉਹਨੇ ਆਵਾਜ਼ ਮਾਰੀ, ਆਓ ਕਾਂਸੀ ਦੇ ਲੋਕੋ ਮੈਨੂੰ ਬਚਾਓ, ਉਹ ਵਿਪਰ ਪੰਡਿਤ ਨੇ ਇਸ ਲੜਕੀ ਨੂੰ ਖੁਸ਼ਨ ਜਾਂ ਜਾਦੂ ਲਾ ਕੇ ਮੈਨੂੰ ਡੈਣ ਦੇਤੀ ਹੈ। ਜੋ ਲੋਕ ਆ ਗਏ ਉੱਪਰ, ਜੇ ਲੋਕ ਦੇਖਣ ਰਾਣੀ ਦਾ ਉਹੀ ਹੁਸਨ, ਤੇ ਜੇ ਇਹ ਗਣਕਾ ਦੇਖੇ ਇਹਨੂੰ ਡੈਣ ਦਿਸੇ, ਉਹ ਕਹਿੰਦਾ ਦੇਖੋ ਇਸ ਡੈਣ ਪਾਪਣ ਦਾ ਪਾਪ ਮੂਹਰੇ ਆ ਗਏ, ਤਾਂ ਖੂਬਸੂਰਤ ਲੜਕੀ ਹੈ, ਵਧੀਆ। ਉਹ ਕਹਿੰਦੇ ਤਾਂ ਠੀਕ ਹੈ, ਤੇ ਠੀਕ ਨੀ ਮੈਂ ਨੀ ਰੱਖਣੀ, ਲੈ ਚੱਲੋ। ਉਹ ਆ ਗਈ ਹੈ ਵਾਪਸ, ਉਹ ਕਹਿੰਦਾ ਉਹ ਬ੍ਰਾਹਮਣ ਨੂੰ ਕਹਿੰਦੀ ਆ ਚੱਕ, ਵਿਪਰ ਨੂੰ ਕਹਿੰਦੀ ਪੰਡਿਤ ਨੂੰ, ਕਹਿੰਦੀ ਮੈਨੂੰ ਹੁਸਨ ਦਾ ਪਾਲ ਛਲਾ ਕੇ ਮੈਨੂੰ ਆ ਡੈਣ ਦੇਤੀ ਹੈ। ਉਹ ਕਹਿੰਦਾ ਗੱਲ ਸੁਣ, ਡੈਣ ਨਾ ਕਹੀ ਇਹਨੂੰ, ਇਹ ਤਾਂ ਧਰਮੀ ਔਰਤ ਆ, ਆ ਚੱਕ ਉਹਦਾ ਸਿਉਣਾ, ਉਹਨੇ ਸਿਉਣਾ ਵਗਾ ਕੇ ਮਾਰਿਆ, ਉਹ ਕਿਹੜਾ ਭੁੱਖਾ ਸੀਗਾ। ਦੇਖੋ ਜਿਹੜਾ ਨਾਮ ਦੇ ਰਸੀਏ ਹੁੰਦੇ ਆ, ਭਗਵਾਨ ਨੂੰ ਯਾਦ ਕਰਦੇ ਆ, ਭਗਵਾਨ ਕਿਰਪਾ ਕਰਦਾ ਹੈ, ਉਹ ਕੁਝ ਵੀ ਕਰ ਸਕਦਾ ਹੈ, ਸਮਰੱਥ ਹੈ। ਜਲ ਤੇ ਥਲ ਕਰ ਥਲ ਤੇ ਕੂਆ ਖੂਬ ਤੇ ਮੇਰ ਕਰਾਵਾ, ਧਰਤੀ ਤੇ ਆਕਾਸ਼ ਚੜਾਵਾ ਚੜੇ ਆਕਾਸ਼ ਗਰਾਵਾ, ਭਖਾਰੀ ਤੇ ਰਾਜ ਕਰਾਵਾ ਰਾਜਾ ਤੇ ਭਖਾਰੀ, ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਮੁਗੋ ਧਾਰੀ, ਨਾਰੀ ਤੇ ਜੋ ਪੁਰਖ ਕਰਾਵਾ ਪੁਰਖਾਂ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤਾ ਬਲਹਾਰੀ। ਉਹ ਕੁਝ ਵੀ ਕਰ ਸਕਦਾ, ਉਹ ਸਮਰੱਥ ਹੈ, ਬਸ ਕੀਤੀ ਵੀ ਅਰਦਾਸ ਬੈਠੀ ਨੀ ਜਾਂਦੀ।

ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੇ ਉੱਚੇ ਤੇ ਉੱਚਾ।

तुमरे गात मैं तुम्हें नानक दास। बोलो जी सतनाम श्री वाहिगुरु। वाहिगुरु जी क्यों अंकार, वाहिगुरु जी की फतेह। श्री भौत जी सहाय वार, श्री भौत जी की पातशाही दसवीं प्रथम अगौती सिमरक है। गुरु नानक लई ध्याए फिरंगत गुर ते अमरदास, रामदास हो सहाय अर्जन हर को बैनो सिमरो श्री हर राय। श्री हर कृष्ण त्याई है जे डिठाए साब दुख जाए, तेग बहादुर सिमरया करन हो जावे ताए, सब थाई हो सहाय। दसवें पातशाह तानिश तान श्री गुरु गोबिंद सिंह साहब जी, और सब थाई हो सहाय। दसों बादशाहियों की जोत श्री गुरु ग्रंथ साहब दे पवित्र पाठ दीदार दा ध्यान तर खालस। बोलो जी वाह। पंजा प्यारियां चौं सब जादियां चालियां मुक्तियां अठियां जपियां तपियां शहीद सिंघां सिंघणियां, जिन्हां नाम जपया वंड छकिया देख चलाई ते गवाई दे के अंडठ कीता, तिना गुरमुख प्यारिया सचारिया की कमाई का ध्यान तर खालस। बोलो जी वाह। जिन्हां सिंघां सिंघणियां धर्मे सी दिते बांध बांध कटाए, चरखणियां ते चढ़े आरियां नाल तन चरवाए, उबलदियां देगां विचो वाले खोपरियां लोहाइयां, गुरद्वारियां दी सेवा संभाल ली कुरबानियां कीतियां, तेरे भाणे नूं मिठा करके मन्निया, असहत के असार दे शीदो सिकिद के सा सवासा संग नभाई तरमनी हारिया, तिना समूह शहीद सिंघां सिंघणियां दी कमाई दा ध्यान तर खालस। बोलो जी वाह। पंजा तखता सरबत गुरुद्वारिया जी का ध्यान तर खालस। बोलो जी वाह। प्रथम खालस जी की अरदास है जी, सरबत खालस जी को वाहिगुरु वाहिगुरु वाहिगुरु। चेतावे चेतावन का सदका सर्व सुखो वै, जहां जहां खालसा जी साहिब तहां तहां रचे रिया जीत, फतेह बिरद की पैज पंथ की जीत, श्री साहिब जी सहाय। खालस जी के बोल वाले खालस। बोलो जी वाह। सिखा नू सिखी दान, केस दान, रह दान, विवेक दान, वसाह दान, भरोसा दान, दाना सरदान नाम दान। श्री अमृतसर साहब जी के इशनान, चौंकियां झंडे बुंगे, जुगो जुग अटल धर्म का जयकार। खालस जी के बोल वाले खालस। बोलो जी वाह। सिखां दा मन नीवा मत उच्चे मादे राखे, आप अकाल पुरख अंतर जामे, गुरु गरीब निवास चे पातशाह पान दे सदा सहाय दतार। पिता जी आओ श्री ननकाणा साहिब और गुरुद्वारे गुरुधाम, जिन्हां तों पंथ नूं छोड़िया गया सेवा संभाल, अपने खालसा जी नूं बख्शो जी। निमाण्या दे माण, नताणिया दे ताण, नियोटियां दी औण, आसरे दे आसरा, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਅੰਮ੍ਰਿਤ ਵੇਲੇ ਤੋਂ ਆਪ ਦੇ ਹਜ਼ੂਰ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਹੋਏ ਨੇ, ਕੀਰਤਨ ਕਥਾ ਢਾਡੀ ਵਾਰਾਂ ਅਤੇ ਆਦਿ ਸੇਵਾ ਨਿਭਾਉਂਦਿਆਂ ਹੋਈਆਂ ਪੁੱਲਾਂ ਬਖਸ਼ਣੀਆਂ, ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਜੋ ਸੰਗਤਾਂ ਅੰਮ੍ਰਿਤ ਵੇਲੇ ਤੋਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ, ਤੇਲ ਫੁੱਲ ਭੇਟਾ ਕੀਤੀ, ਤਨ ਮਨ ਕਰਕੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ, ਸਭ ਦੀ ਹਾਜ਼ਰੀ ਦਰ ਪ੍ਰਵਾਨੀ, ਸੇਵਾ ਥਾਏ ਪਾਉਣੀ, ਸਿਰ ਤੇ ਮਿਹਰ ਭਰਿਆ ਤਕਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ, ਸੇਵਾਦਾਰਾਂ ਦੀ ਸੇਵਾ ਥਾਏ ਪਾਉਣੀ, ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਅਤੇ ਦਾਤਾ ਜੀ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਇਸੇ ਤਰ੍ਹਾਂ ਆਪਦੇ ਦਰ ਘਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ, ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਹੋਈਆਂ ਪੁੱਲਾਂ ਬਖਸ਼ ਲੈਣੀਆਂ, ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮ ਪਿਆਰੇ ਮਿਲ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨ ਆਉ, ਜੋ ਪ੍ਰਭ ਕੋ ਮਿਲ ਬੋਝ ਹੈ,
ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਧੰਨ ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸੁਕਹੋ ਟਲ ਗੁਰ ਸੇਵੀ ਐ, ਐਹਨਿਸ ਸਹਿਜ ਸੁਭਾਇ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਹ ਜਾਏ। ਸਤਨਾਮ, ਧੰਨ ਵਾਹਿਗੁਰੂ ਜੀ। ਬਿਹਾਗੜਾ ਮਹੱਲਾ ਪੰਜਵਾਂ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਣਦਿਨ ਨਾਮ ਵਖਾਣਾ ਰਾਮ, ਅੰਮ੍ਰਿਤ ਬਾਣੀ ਉਚਰਾਂ, ਹਰ ਜਸ ਮਿੱਠਾ ਲਾਗੇ ਤੇਰਾ ਭਾਣਾ ਰਾਮ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਣਦਿਨ ਨਾਮ ਵਖਾਣਾ ਰਾਮ, ਅੰਮ੍ਰਿਤ ਬਾਣੀ ਉਚਰਾਂ, ਹਰ ਜਸ ਮਿੱਠਾ ਲਗੇ ਤੇਰਾ ਪਾਣਾ ਰਾਮ, ਕਰ ਦਿਆ ਮਿਆ ਗੋਪਾਲ ਗੋਬਿੰਦ, ਕੋਏ ਨਾਹੀ ਤੁਜ ਬਿਨਾ, ਸਮਰੱਥ ਅਗਥ ਅਪਾਰ ਪੂਰਨ, ਜੀਓ ਤਨ ਤਨ ਤੁਮ ਮਨ, ਮੂਰਖ ਮੁਗਧ ਅਨਾਥ ਚੰਚਲ, ਬਲਹੀਣ ਨੀਚ ਅਜਾਣਾ, ਬਿਨਵੰਤ ਨਾਨਕ ਸਰਨ ਤੇਰੀ, ਰੱਖ ਲਿਓ ਆਵਣ ਜਾਣਾ, ਸਾਧੈ ਸਰਣੀ ਪਾਈਏ ਹਰ ਜੀਓ, ਗੁਣ ਗਾਵੇ ਗੁਣ ਨੀਤਾ ਰਾਮ, ਧੂਰ ਭਗਤ ਕੇ ਮੰਤ ਲੱਗੋ ਹਰ ਜੀਓ, ਸਭ ਪਤ ਪਨੀਤਾ ਰਾਮ, ਪਤਤਾ ਪਨੀਤਾ ਹੋਏ ਤਿੰਨ ਸੰਗ, ਜਿਨ ਬਦਾਤਾ ਪਾਇਆ, ਨਾਮ ਰਾਤੇ ਜੀ ਦਾਤੇ, ਨੇਦੇ ਚੜੇ ਸਵਾਇਆ, ਰਿਦ ਸਿੱਧ ਨਵ ਨਿਧ ਹਰ ਜਪ, ਜਿਨੀ ਆਤਮ ਜੀਤਾ, ਬਿਨਵੰਤ ਨਾਨਕ ਵਡ ਭਾਗ ਪਾਈਐ, ਸਾਧ ਸਾਜਨ ਮੀਤਾ, ਜਿਨੀ ਸੱਚ ਵਣਜਿਆ ਹਰ ਜੀਓ, ਸੇ ਪੂਰੇ ਸਹਾਰਾਮ, ਬਹੁਤ ਗਜਾਨਾ ਤਪੈ ਹਰ ਜੀਓ, ਹਰ ਕੀਰਤਨ ਲਾਹਾਰਾਮ, ਕਾਮ ਕ੍ਰੋਧ ਨਾ ਲੋਭ ਆਪੇ, ਜੋ ਜਨ ਪ੍ਰਭ ਸਿਉ ਰਾਤਿਆ, ਏਕ ਜਾਨੇ ਏਕ ਮਾਨੇ, ਰਾਮ ਕੇ ਰੰਗ ਮਾਤਿਆ, ਲਗ ਸੰਤ ਚਰਣੀ ਪੜੇ ਸਰਣੀ, ਮਨ ਤਿਨਾ ਉਮਾਹਾ, ਬਿਨਵੰਤ ਨਾਨਕ ਜਿਨ ਨਾਮ ਪੱਲੇ, ਸੇਈ ਸੱਚੇ ਸਾਹਾ, ਨਾਨਕ ਸੋਈ ਸਿਮਰੀਏ ਹਰ ਜੀਓ, ਜਾ ਕੀ ਕਲ ਤਾਰੀ ਰਾਮ, ਗੁਰਮੁਖ ਮਨੁ ਨ ਵਿਸਰੇ ਹਰ ਜੀਓ, ਕਰਤਾ ਮੂਰਖ ਬਰਾਰੀ ਰਾਮ, ਦੁਖ ਰੋਗ ਨਾ ਭਉ ਬਿਆਪੈ,
ਜਿਨੇ ਹਰ ਹਰ ਧਿਆਇਆ ਸੰਤ ਪ੍ਰਸਾਦ ਧਰੇ ਭਵ ਜਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਸਾਧ ਸੰਗਤ ਜੀ, 5-7 ਮਿੰਟ ਦਾ ਮੈਂ ਸਮਾਂ ਲੈਣਾ, ਆਸ ਆ ਕਿ ਸਹਿਯੋਗ ਬਖਸ਼ੋਗੇ, ਕਿਉਂਕਿ ਗੁਰਮਤ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤਾਂ ਕਿ ਸਾਨੂੰ ਆਪਣੇ ਜੀਵਨ ਦੇ ਮਕਸਦ ਅਤੇ ਆਪਣੇ ਜੀਵਨ ਦੇ ਮਨੋਰਥ ਦੀ ਸਮਝ ਪੈ ਜਾਵੇ ਕਿ ਇਹ ਜੀਵਨ ਦਾ ਮਨੋਰਥ ਕੀ ਹੈ। ਆਪਾਂ ਜੇ ਧਾਰਮਿਕ ਤੌਰ 'ਤੇ ਕੋਈ ਵੀ ਕਰਮ ਕਰਦੇ ਹਾਂ ਤਾਂ ਇਹ ਧਾਰਮਿਕ ਕਰਮ ਦਾ ਮਕਸਦ ਕੀ ਹੈ। ਵੇਖੋ, ਮੈਂ ਇੱਥੇ ਹੁਣ ਅਰਦਾਸ ਕਰਕੇ ਹੁਕਮਨਾਮਾ ਲੈ ਰਿਹਾ ਸੀ, ਮਹਿਸੂਸ ਨਾ ਕਰਿਓ। ਪਹਿਲੀ ਤਾਂ ਗੱਲ ਹੈ ਵੀ ਜਦੋਂ ਬੰਦਾ ਕੋਈ ਹੁਕਮਨਾਮਾ ਲੈਂਦਿਆਂ ਗੁਰੂ ਮਹਾਰਾਜ ਦੀ ਗੋਦ ਦੇ ਵਿੱਚੋਂ ਉੱਠ ਕੇ ਜਾਂਦਾ ਨਾ, ਤਾਂ ਖਿਮਾ ਕਰਨਾ ਤੈ ਸਾਨੂੰ ਤਾਂ ਨਾ, ਤੁਹਾਨੂੰ ਤਾਂ ਨਾ, ਪਰ ਸਾਨੂੰ ਬੜਾ ਮਹਿਸੂਸ ਹੁੰਦਾ। ਇਸ ਕਰਕੇ ਕਿ ਇਸ ਵਕਤ ਸਵੇਰ ਤੋਂ ਲੈ ਕੇ ਹੁਣ ਤੱਕ ਗੁਰੂ ਮਹਾਰਾਜ ਗੱਦੀ 'ਤੇ ਬਿਰਾਜਮਾਨ ਨੇ, ਅਸੀਂ ਇਹਨਾਂ ਦੀ ਉਸਤਤ ਵਡਿਆਈ ਕੀਰਤਨ ਰਾਹੀਂ, ਕਥਾ ਰਾਹੀਂ, ਢਾਡੀ ਵਾਰਾਂ ਇਤਿਹਾਸ ਰਾਹੀਂ ਕੀਤੀ ਹੈ। ਤੁਸੀਂ ਜਿਨ੍ਹਾਂ ਨੇ ਬਹਿ ਕੇ ਸੁਣਿਆ ਉਹਨਾਂ ਦਾ ਧੰਨਵਾਦ, ਤੁਸੀਂ ਬੈਠ ਕੇ ਹਾਜ਼ਰੀਆਂ ਭਰੀਆਂ। ਅਤੇ ਜਦੋਂ ਅਰਦਾਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕਰਕੇ, ਅਸੀਂ ਮੰਨਦੇ ਹਾਂ ਨਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਮੰਨਦੇ ਹਾਂ। ਜੇ ਤਾਂ ਮੰਨਦੇ ਹਾਂ ਤਾਂ ਫਿਰ ਅਗਲੀ ਪੰਕਤੀ ਵੀ ਪੜਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਗੁਰੂ ਮਹਾਰਾਜ ਸਰੂਪ ਹੈ ਨਾ। ਅਗਲੀ ਪੰਕਤੀ, ਗੁਰੂ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ, ਜੇ ਪ੍ਰਭ ਕੋ ਮਿਲ ਚਾਹੇ ਬਿਲਕੁਲ ਚਾਹੇ ਖੋਜ, ਜੇ ਰੱਬ ਨੂੰ ਮਿਲਣਾ, ਜੇ ਪਰਮਾਤਮਾ ਨੂੰ ਮਿਲਣਾ, ਜੇ ਤੂੰ ਆਪਣੇ ਤਾਂ ਪਰਮਾਤਮਾ ਕੋ ਵੱਖਰਾ ਹੀ ਥੋੜ੍ਹੀ ਗੱਲ ਹੈ। ਜੇ ਤੂੰ ਆਪਣੇ ਆਪ ਨੂੰ ਸਮਝਣਾ ਤਾਂ ਤੈਨੂੰ ਸ਼ਬਦ ਦੀ ਵਿਚਾਰ ਦੀ ਖੋਜ ਕਰਨੀ ਪਊਗੀ। ਮੈਂ ਤਾਂ ਕਈ ਵਾਰ ਹੈਰਾਨ ਹੁੰਦਾ, ਜਿੱਥੇ ਵੀ ਜਾਂਦੇ ਹਾਂ ਅਸੀਂ, ਸਕੂਲ ਜਾਂਦੇ, ਬੱਚੇ 8 ਘੰਟੇ ਲਾਉਂਦੇ, ਕਲਾਸ ਅਟੈਂਡ, ਉਹ ਵੇਖੋ ਲੱਗੀਆਂ ਕਲਾਸਾਂ, ਪੜ੍ਹ ਰਹੇ ਨਾ। ਸਿਨੇਮੇ ਜਾਂਦੇ 3-3 ਘੰਟੇ ਬਹਿ ਕੇ, ਸਾਡੀ ਅੱਖ ਨਹੀਂ ਕਿਤੇ ਚੁੱਭਦੀ ਗੁਰਮੁਖ ਪਿਆਰੋ, ਕਿਤੇ ਛੋ ਹੋਵੇ, ਰਾਤ ਦੇ 2-2 ਵਜੇ ਤੱਕ ਸਾਨੂੰ ਨੀਂਦ ਨਹੀਂ ਆਉਂਦੀ। ਅਤੇ ਖਿਮਾ ਕਰਨਾ ਜੇ ਕਿਤੇ ਗੁਰਦੁਆਰੇ, ਪਹਿਲੀ ਤਾਂ ਗੱਲ ਹੈ ਮਹਿਸੂਸ ਨਾ ਕਰਿਓ, ਇਹ ਕਥਾ ਹੁੰਦੀ ਹੈ, ਵਿਚਾਰ ਹੁੰਦੀ ਹੈ ਸਮਝਾਉਣ ਲਈ, ਕਿਸੇ ਨੂੰ ਲਾਉਣ ਲਾ ਕੇ ਨਹੀਂ ਹੁੰਦੀ। ਪਹਿਲੀ ਤਾਂ ਗੱਲ ਇਹ ਆ ਵੀ ਗੁਰਦੁਆਰੇ ਦਾ ਸਾਡਾ ਟਾਈਮ ਹੀ ਕੋਈ ਨਹੀਂ। ਏਅਰਪੋਰਟ 'ਤੇ ਜਾਣਾ 3 ਘੰਟੇ ਪਹਿਲੋਂ, ਅਸੀਂ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਸਵੇਰੇ ਜਾਣਾ। ਇੱਥੇ ਅਖੰਡ ਪਾਠ ਦਾ ਭੋਗ ਪਾਉਣਾ ਹੋਵੇ ਨਾ, ਸ਼ੁਕਰ ਕਾਹਦਾ ਕਹੀਦਾ ਵੀ ਸਵੇਰੇ 8 ਵਜੇ ਤੱਕ ਸਾਧ ਸੰਗਤ ਜੀ ਆ ਜਾਇਓ। ਪਰ ਖਿਮਾ ਕਰਨਾ, ਉਦੋਂ ਭੋਗ ਦੇ ਸ਼ਲੋਕ ਸ਼ੁਰੂ ਹੁੰਦੇ ਅਤੇ ਸੰਗਤਾਂ ਆ ਰਹੀਆਂ ਹੁੰਦੀਆਂ ਵੀ ਦਵਾ ਦਵ ਚੱਲੋ। ਗੁਰੂ ਦੀ ਕੋਈ ਮੈਂ, ਤੁਸੀਂ ਮੰਨੋ ਜਾਂ ਨਾ ਮੰਨੋ, ਜੋ ਸਤਿਕਾਰ ਚਾਹੀਦਾ ਨਾ ਗੁਰੂ ਦਾ, ਉਹ ਨਹੀਂ ਅਸੀਂ ਕਰਦੇ, ਅਸੀਂ ਨਹੀਂ ਕਰ ਰਹੇ। ਹੁਣ ਅੱਜ ਦਾ ਸ਼ਬਦ ਅਰਦਾਸ ਹੋਈ, ਉਹਦੀ ਮੈਂ ਵਿਚਾਰ ਤੁਹਾਡੇ ਨਾਲ 2 ਮਿੰਟ ਕਰਨੀ, ਪਹਿਲਾਂ ਮੈਂ ਭੂਮਿਕਾ ਬੰਨ ਲਵਾਂ। ਪਹਿਲੀ ਤਾਂ ਗੱਲ ਹੈ ਵੀ ਸਾਨੂੰ ਸਾਰਿਆਂ ਨੂੰ ਪਤਾ ਵੀ ਗੁਰਦੁਆਰੇ ਦੇ ਵਿੱਚ 9-3 ਵਜੇ ਤੱਕ ਕਲਾਸ ਲੱਗਦੀ ਹੈ, ਗੁਰੂ ਦੀ ਰੱਬ ਨਹੀਂ ਇੱਥੇ ਹੈਗਾ। ਅਸੀਂ ਮੰਨ ਲਿਆ ਵੀ ਚਲੋ ਮੱਥਾ ਟੇਕ ਆਈਏ, ਔਰ ਗਿਮਾ ਕਰਨਾ ਮੱਥਾ ਟੇਕਦਿਆਂ ਟੇਕਦਿਆਂ ਸਾਡੇ ਮੱਥੇ ਐਸੇ ਘਸ ਗਏ ਕਿ ਅੱਜ ਦੀ ਨੌਜਵਾਨੀ ਅਤੇ ਅੱਜ ਦੇ ਜਵਾਨਾਂ ਦੇ ਮੱਥਿਆਂ 'ਤੇ ਰਿਹਾ ਹੀ ਕੁਛ ਨਹੀਂ। ਆਖੋ ਸਤਨਾਮ, ਗੱਲਾਂ ਸ਼ਾਇਦ ਤੁਹਾਨੂੰ ਕੌੜੀਆਂ ਲੱਗਣ ਜਾਂ ਮਾੜੀਆਂ ਲੱਗਣ, ਕਿਉਂਕਿ ਸਾਨੂੰ ਜ਼ਰੂਰੀ ਹੈ ਇਹ ਗੱਲਾਂ। ਜੇ ਗੁਰਦੁਆਰੇ ਇਹ ਗੱਲ ਨਹੀਂ ਹੁੰਦੀ ਤਾਂ ਇਹਦਾ ਮਤਲਬ ਹੈ ਵੀ ਆਪਾਂ ਪ੍ਰਚਾਰ ਨਹੀਂ ਕਰ ਰਹੇ। ਇਸ ਕਰਕੇ ਗੁਰਮੁਖ ਪਿਆਰਿਓ, ਮੱਥਾ ਟੇਕਣਾ ਜ਼ਰੂਰੀ ਹੈ, ਮੈਂ ਨਹੀਂ ਕਹਿੰਦਾ ਨਾ ਟੇਕੋ, ਟੇਕਣਾ ਚਾਹੀਦਾ, ਸਿਰਫ ਮੱਥੇ ਟੇਕਿਆਂ ਗੱਲ ਨਹੀਂ ਬਣਨੀ। ਜੇ ਮੱਥੇ ਟੇਕਿਆਂ ਗੱਲ ਬਣਦੀ ਹੁੰਦੀ ਨਾ ਤਾਂ ਅੱਜ ਸਾਡੀ ਹਾਲਤ ਆ ਨਾ ਹੁੰਦੀ ਜਿਹੜੀ ਅੱਜ ਸਿੱਖ ਜਗਤ ਦੀ ਹੋ ਰਹੀ ਆ। ਇਸ ਕਰਕੇ ਮੇਰੀ ਬੇਨਤੀ ਆ ਵੀ ਜਦੋਂ ਤੁਹਾਡੇ ਕੋਲ ਸਮਾਂ ਹੋਵੇ ਨਾ ਤੇ ਕੋਸ਼ਿਸ਼ ਕਰਿਆ ਕਰੋ ਅਰਦਾਸ ਵਿੱਚ, ਜਿੱਥੇ ਜੇ ਉੱਥੇ ਖੜੇ ਹੋ ਜਾਓ। ਹੁਕਮਨਾਮਾ ਜਦੋਂ ਗੁਰੂ ਮਹਾਰਾਜ ਆਪਣੇ ਬਚਨਾਂ ਰਾਹੀਂ ਸਾਡੇ ਨਾਲ ਗੁਰਮੁਖ ਪਿਆਰੇ ਉਹ ਸੀਸ ਸਾਨੂੰ ਦੇ ਰਹੇ ਹੁੰਦੇ ਆ, ਉਸ ਵਕਤ ਬਹਿ ਕੇ ਸੁਣੋ। ਤੇ ਜੇ ਤੁਸੀਂ ਸੁਣਦੇ ਨਹੀਂ ਤੇ ਮੈਂ ਕਹਿੰਦਾ ਹੁੰਦਾ ਗੁਰਮੁਖ ਪਿਆਰਿਓ, ਇਹ ਗੁਰੂ ਦੀ ਰਿਸਪੈਕਟ ਨਹੀਂ, ਗੁਰੂ ਦਾ ਸਤਿਕਾਰ ਨਹੀਂ ਆ। ਗੁਰੂ ਨੂੰ ਅਸੀਂ ਸਮੇਂ ਚੱਲ ਤੂੰ ਬੋਲਦਾ ਰਹੋ, ਸਾਨੂੰ ਤੇਰੀ ਪਰਵਾਹ ਨਹੀਂ, ਆਖੋ ਸਤਨਾਮ ਸ੍ਰੀ। ਹੁਣ ਗੁਰੂ ਬੋਲ ਰਿਹਾ, ਹੁਣ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੋਈ ਹੈ ਤੇ ਹੁਣ ਮਹਾਰਾਜ ਨੇ ਬਖਸ਼ਿਸ਼ ਕੀ ਕੀਤੀ ਹੈ। ਦੇਖੋ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਹੁਣ ਮਹਾਰਾਜ ਦਾ ਇਹ ਸ਼ਬਦ ਹੈ, ਹਾਲਾਂ ਉਹ ਖੁਦ ਰੱਬ ਸਨ, ਗੁਰੂ ਸਨ, ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਇੱਕੋ ਹੀ ਆ, ਪਰ ਉਹ ਵੀ ਜਦੋਂ ਅਰਦਾਸ ਬੇਨਤੀ ਕਰਕੇ ਪਰਮਾਤਮਾ ਨਾਲ ਗੱਲਾਂ ਕਰਦੇ ਆ ਨਾ, ਤੇ ਉਹ ਕੀ ਕਹਿੰਦੇ ਨੇ ਪਰਮਾਤਮਾ ਨੂੰ,
ਕੀ ਕਹਿੰਦੇ।

ਨੇ ਉਸ ਵਾਹਿਗੁਰੂ ਕਰ ਕਿਰਪਾ ਗੁਰ ਭਾਰ ਬ੍ਰਹਮ ਪੂਰੇ, ਮੇਰੇ ਸਤਿਗੁਰਾ ਮੇਰੇ ਤੇ ਕਿਰਪਾ ਕਰ। ਕੀ ਕਿਰਪਾ ਕਰ? ਗੁਰਮੁਖ ਪਿਆਰਿਓ, ਸਾਡੇ ਤੇ ਕਿਰਪਾ ਕੀ? ਅਸੀਂ ਕੀ ਕਿਰਪਾ ਮੰਗਦੇ ਹਾਂ? ਦਾਤਾ ਮੇਰੇ ਤੇ ਕਿਰਪਾ ਕਰ। ਕੀ ਕਿਰਪਾ ਕਰ? ਪੂਰੇ ਅੰਦਰ ਨਾਮ ਵਖਾਣੇ ਰਾਮ। ਹੇ ਦਾਤਾ ਮੇਰੇ ਤੇ ਕਿਰਪਾ ਕਰ ਕਿ ਮੈਂ ਰਾਤ ਦਿਨ ਹਰ ਸਮੇਂ ਤੇਰੇ ਚਰਨਾਂ ਵਿੱਚ ਜੁੜ ਕੇ ਤੇ ਤੇਰਾ ਨਾਮ ਹੀ ਸਿਮਰਦਾ ਰਹਾਂ। ਹੁਣ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਗੱਲ ਕਰ ਰਹੇ ਆ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਆ ਕੇ ਗੁਰੂ ਨਾਲ ਇਹ ਗੱਲ ਕਰਨੀ ਆ, ਦਾਤਾ ਮੇਰੇ ਤੇ ਕਿਰਪਾ ਕਰ। ਕੀ ਇਹੋ ਹੀ? ਦਾਤਾ ਕਰ ਕਿਰਪਾ ਗੁਰ ਭਾਰ ਬ੍ਰਹਮ ਪੂਰੇ ਭਾਰ। ਦਾਤਾ ਹੇ ਸਾਰੇ ਗੁਣਾਂ ਦੇ ਭਰਪੂਰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ, ਮੇਰੇ ਤੇ ਕਿਰਪਾ ਕਰ। ਕੀ ਕਿਰਪਾ ਕਰ? ਅੰਦਨ ਨਾਮ ਵਖਾਣਾ ਰਾਮ। ਅੰਦਨ ਦਾ ਮਤਲਬ ਰਾਤ ਦਿਨ, ਕਹਿਣ ਤੋਂ ਭਾਵ ਹਰ ਵਕਤ ਮੈਂ ਤੈਨੂੰ ਹੀ ਚੇਤੇ ਕਰਦਾ ਰਵਾਂ, ਤੇਰਾ ਨਾਮ ਹੀ ਸਿਮਰਦਾ ਰਵਾਂ। ਤੇ ਚੇਤੇ ਕਰਨਾ ਕੀ ਹੈ? ਚੇਤੇ ਤਾਂ ਹੁਣ ਵਾਹਿਗੁਰੂ ਵਾਹਿਗੁਰੂ ਸਾਰਾ ਸੰਸਾਰ ਕਰਦਾ। ਕਹਿਣ ਤੋਂ ਭਾਵ ਆ ਕਿ ਜੋ ਤੂੰ ਗੱਲ ਮੈਨੂੰ ਕਹੀ ਹੈ, ਮੈਂ ਰਾਤ ਦਿਨ ਉਹਦੇ ਤੇ ਪੂਰਾ ਅਮਲ ਕਰਕੇ ਮੈਂ ਤੇਰੇ ਕੀਤੇ ਹੋਏ ਬਖਸ਼ੇ ਹੋਏ ਉਪਦੇਸ਼ ਨੂੰ ਮੈਂ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲਵਾਂ, ਮੈਂ ਉਹਦੇ ਤੇ ਚੱਲਾਂ। ਹੁਣ ਗੱਲੇ ਦੇ ਗੁਰਮੁਖ ਪਿਆਰ ਜੇ ਕਹੋ ਨਾ ਭਾਈ ਵਾਹਿਗੁਰੂ ਠੀਕ ਹੈ, ਸਾਡਾ ਸਿਮਰਨ ਕਰਨੀ ਹੈ, ਸਾਡੀ ਸੁਰਤ ਤਾਂ ਹੀ ਜੋੜਨੀ ਆ ਜੇ ਜਾਪ ਕਰਾਂਗੇ ਤਾਂ, ਸ਼ਬਦ ਤੇ ਸੁਰਤ ਦਾ ਮੇਲ ਕਰਨਾ, ਤੇ ਸ਼ਬਦ ਤੇ ਸੁਰਤ ਦਾ ਜੋੜ ਕੇ ਗੁਣ ਕਿਹੜੇ ਪੈਦਾ ਕਰਨੇ ਨੇ? ਜਿਹੜੇ ਮਹਾਰਾਜ ਨੇ ਕੀਤੇ ਨੇ, ਸੱਤ ਸੰਤੋਖ ਦਿਆ ਤੇ ਧਰਮ। ਹੁਣ ਪਾਤਸ਼ਾਹ ਨੇ ਪੂਰੇ ਗ੍ਰੰਥ ਸਾਹਿਬ ਦੀ ਸਮਾਪਤੀ ਤੋਂ ਬਾਅਦ ਨਾ ਇੱਕ ਸ਼ਬਦ ਪੜ੍ਹਿਆ, ਅੰਕਿਤ ਕੀਤਾ, ਥਾਲ ਵਿੱਚ ਤਿੰਨ ਵਸਤੂ ਪਈ ਆ। ਆ ਕਹਿੰਦੇ ਇਹਦੇ 'ਚ ਤਿੰਨ ਵਸਤੂਆਂ ਪਈ ਆ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਿਓ। ਇਹੋ ਜਿਹਾ ਜੇ ਕੋ ਪੁੰਚੇ, ਜੇ ਕੋ ਖਾਵੇ, ਜੇ ਕੋ ਪੁੰਚੇ ਦਿਸਕਾ ਹੋਏ ਉਧਾਰੋ। ਕਹਿਣ ਤੋਂ ਭਾਵ ਆ ਖੁਰਾਕ ਜਿੰਨੀ ਮਰਜ਼ੀ ਖਾ ਲਓ ਜੇ ਪਚਦੀ ਨਹੀਂ ਨਾ ਤੇ ਉਹਦਾ ਲਾਭ ਕੋਈ ਨਹੀਂ। ਹੁਣ ਸੱਤ ਸੰਤੋਖ ਪਾਤਸ਼ਾਹ ਨੇ ਕਿਹਾ ਨਾ, ਤਾਲ ਵੀ ਤਿੰਨ ਵਸਤੂ ਪੀਓ, ਸੱਤ ਸੰਤੋਖ, ਸੱਤ ਸੰਤੋਖ ਤੇ ਵਿਚਾਰ ਗੁਰੂ ਦੀ। ਪਰ ਖਿਮਾ ਕਰਨਾ, ਨਾ ਸੱਤ ਰਹਿ ਗਿਆ, ਨਾ ਸੰਤੋਖ ਰਹਿ ਗਿਆ, ਨਾ ਗੁਰੂ ਦੀ ਵਿਚਾਰ ਰਹਿ ਗਈ, ਹੈਗੀ ਆ ਤੇ ਥਾਲ ਤੇ ਸਾਡੇ ਕੋਲ ਹੈ, ਸਿੱਖਣਾ ਤੇ ਹੀ ਮਤਲਬ। ਜਦੋਂ ਅਸੀਂ ਮਹਾਰਾਜ ਜੀ ਗੁਰੂ ਦੇ ਚਰਨਾਂ 'ਚ ਗੁਣ ਪੈ, ਨਾਮ ਜਪਣ, ਨਾਮ ਸਿਮਰਨ, ਤੇ ਉਹਨੂੰ ਚੇਤੇ ਕਰਨਾ ਕਿ ਉਹਦੇ ਗੁਣ ਤੁਹਾਡੇ ਅੰਦਰ ਆਉਣੇ ਚਾਹੀਦੇ। ਜੇ ਗੁਰਮੁਖ ਪਿਆਰੋ ਸੱਤ ਸੰਤੋਖ ਦਿਆ ਧਰਮ ਆ ਗਈ ਤੇ ਫਿਰ ਤੇ ਸਾਨੂੰ ਕੋਈ ਪ੍ਰੋਬਲਮ ਹੀ ਨਹੀਂ, ਫਿਰ ਤੇ ਸਾਨੂੰ ਹੈ ਨਹੀਂ। ਜੋ ਮਾਲਕ ਨੇ ਦਿੱਤਾ ਸੰਤੋਖ ਹੈ ਸ੍ਰਿਸ਼ਟਿਆ, ਹੁਣ ਉਹਨਾਂ ਨੇ ਤਾਂ ਮੰਗਿਆ ਵੀ ਮੈਨੂੰ ਇਹ ਦੇ, ਤੇ ਆਪਾਂ ਕੀ ਮੰਗਦੇ ਹਾਂ? ਤੰਦਰੁਸਤੀਆਂ ਦਿਓ, ਤੇ ਤੰਦਰੁਸਤੀ ਕਿਵੇਂ ਮਿਲਣੀ ਹੈ? ਖਿਮਾ ਕਰਨਾ, ਅੱਗੇ ਲੰਗਰ ਹੁੰਦਾ ਸੀ, ਦਾਲ ਤੇ ਪ੍ਰਸ਼ਾਦਾ ਲੋਕੀ ਛਕਦੇ ਸੀ ਮੌਜਾਂ। ਹੁਣ ਜੇ ਆਣ ਕੇ ਇੱਥੇ ਅੱਧਾ ਕੁ ਕਿਲੋ ਤੇ ਜਲੇਬੀਆਂ ਖਾਣੀਆਂ, 15-7 ਕਿਲੋ ਪਕੌੜੇ ਖਾ ਰਹੇ ਆ, ਤੇ ਫਿਰ ਬਾਬੇ ਨੂੰ ਕਿਹੜਾ ਤੰਦਰੁਸਤੀ ਦੇ ਸਾਨੂੰ? ਮੈਨੂੰ ਦੱਸੋ ਤੰਦਰੁਸਤੀ ਦਊਗਾ ਬਾਬਾ? ਪਹਿਲਾਂ ਤਾਂ ਵੇਖਣਾ ਵੀ ਮੇਰਾ ਸਰੀਰ, ਮੇਰੀ ਕੀ ਡਿਮਾਂਡ ਆ ਮੇਰੇ ਸਰੀਰ ਦੀ, ਤੇ ਜਦੋਂ ਓਵਰਲੋਡ ਹੋ ਜਾਣੀ ਆ ਗੱਡੀ ਤੇ ਕੰਮ ਤੇ ਖਰਾਬ ਹੋਣਾ ਹੀ। ਆਖੋ ਸਤਨਾਮ। ਹੁਣ ਆ ਦੇਖ ਲਓ ਤੁਸੀਂ, ਸਿੱਖ ਜਗਤ ਦੇ ਵਿੱਚ ਸਭ ਤੋਂ ਜ਼ਿਆਦਾ ਸ਼ੂਗਰ, ਸਭ ਤੋਂ ਜ਼ਿਆਦਾ ਗੋਡੇ ਖਰਾਬ, ਸਭ ਤੋਂ ਜ਼ਿਆਦੀਆਂ ਬਿਮਾਰੀਆਂ, ਉਹਦਾ ਕਾਰਨ ਕੀ ਆ ਕਿ ਸਾਡੇ ਮੂੰਹ ਤੇ ਸਾਡਾ ਕੰਟਰੋਲ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈ ਕੰਟਰੋਲ? ਜਿੱਦਣ ਕੰਟਰੋਲ ਹੋ ਗਿਆ ਨਾ, ਉੱਧਰ ਹੀ ਗੱਲ ਬਣ ਜਾਣੀ ਆ। ਹੁਣ ਆਹ ਗੱਲਾਂ ਕਈ ਵਾਰ ਬੀਬੀਆਂ ਹੱਸਦੀਆਂ ਵੀ ਬਾਬਾ ਲੰਗਰ ਛਕਾਉਣੋਂ ਵੀ ਕਹਿੰਦਾ, ਨਾ ਛਕੋ, ਮੇਰੇ ਲੋ ਥਾਲੀਆਂ ਭਰ ਭਰ ਛਕੋ, ਲੰਗਰ ਬਣਿਆ ਜਿੰਨਾ ਮਰਜ਼ੀ ਛਕੋ, ਪਰ ਕੰਮ ਸੁਗਮ ਆਪਣੇ ਵਿੱਤ ਨੂੰ ਵੇਖ ਲਿਓ ਵੀ ਮੈਨੂੰ ਸ਼ੂਗਰ ਤਾਂ ਨਹੀਂ ਕਿਤੇ ਹੋਈ ਵੀ ਮੈਂ ਜਲੇਬੀਆਂ ਨਾ ਖਾਵਾਂ, ਮੈਨੂੰ ਕੋਲੈਸਟ੍ਰੋਲ ਤਾਂ ਨਹੀਂ ਮੈਂ ਪਕੌੜੇ ਨਾ ਖਾਵਾਂ। ਤੇ ਜੇ ਖਿਮਾ ਕਰਨਾ, ਡਾਕਟਰ ਨੇ ਕਿਹਾ ਵੀ ਤੇਰੀ ਸ਼ੂਗਰ ਵਧੀ, ਤੈਨੂੰ ਹਾਈ ਬਲੱਡ ਪ੍ਰੈਸ਼ਰ ਹੀ, ਤੇਰਾ ਕੋਲੈਸਟ੍ਰੋਲ ਵੱਢੀ, ਤੇਰਾ ਹੋਰ ਬਲੱਡ ਵਿੱਚ ਆਹ ਪ੍ਰੋਬਲਮ ਆ, ਤਾਂ ਫਿਰ ਤੇ ਸੰਕੋਚ ਕਰਨਾ ਹੀ ਪਊ ਨਾ। ਆਖੋ ਸਤਨਾਮ। ਕਰਨਾ ਪਊ ਆ ਬਾਬੇ ਨੂੰ ਨਾ ਕਹੋ ਵੀ ਬਾਬਾ ਤੰਦਰੁਸਤ, ਬਾਬਾ ਤੇ ਤੰਦਰੁਸਤੀ ਦਿੱਤੀ ਆ, ਵਿਗਾੜਿਆ ਤੇ ਅਸੀਂ ਆਪ ਆ, ਤੇ ਵਗਦੇ ਬਾਬੇ ਨੂੰ। ਹੁਣ ਕਈ ਕਹਿੰਦੇ ਬਾਬਾ ਸੱਚੇ ਪਾਤਸ਼ਾਹ ਕਿਰਪਾ, ਉਹ ਕਿਰਪਾ ਤੇ ਤਾਂ ਕਰੂ ਜੇ ਮਿਹਨਤ ਕਰੇਗਾ। ਸਭ ਨੇ ਪਹਿਲਾਂ ਕਿਹਾ ਬਾਬੇ ਨੇ ਕਿਰਤ ਕਰਨੀ,
ਅਸੀਂ ਕਹਿੰਦੇ ਹਾਂ ਕੰਮ ਕੁਝ ਕਰੀਏ ਨਾ, ਬਾਬੇ ਦੀ ਅਰਦਾਸਾਂ ਕਰੀਏ, ਸਾਡੇ ਭੰਡਾਰੇ ਭਰੇ ਰਹਿਣ, ਆਖੋ ਸਤਨਾਮ। ਕਈਆਂ ਨੇ ਮਨੀ ਪਲਾਂਟ ਲਾ ਲਿਆ, ਸਾਡੇ ਵਰਗਿਆਂ ਨੇ ਵੀ ਚਲੋ ਮਨੀ ਪਲਾਂਟ ਲਾ ਦੋ, ਜਿਹੜਾ ਹਰਿਆ ਭਰਿਆ ਤੇ ਕਹਿੰਦੇ ਜੀ ਇਹਨਾਂ ਦੇ ਘਰ ਤੇ ਮਨੀ ਬੜੀ ਆ। ਤਾਂ ਮੈਂ ਕਹਿੰਦਾ ਮਨੀ ਪਲਾਂਟ ਲਾ ਕੇ ਉਹਨੂੰ ਥੋੜਾ ਪਾਣੀ ਪੁਣੀ ਲਾ ਕੇ ਪ੍ਰਫੁੱਲਿਤ ਕਰਕੇ ਬਹਿ ਕੇ ਨਾ ਬਸ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ, ਕੰਮ ਨਾ ਕਰਿਓ ਕੋਈ। ਤੇ ਜਿੱਦਣ ਮਨੀ ਪਲਾਂਟ ਨੇ ਤੁਹਾਡੇ ਪੈਸੇ ਲੈ ਆਉਂਦੇ ਨਾ, ਮੈਨੂੰ ਫੜ ਲਿਓ, ਆਖੋ ਸਤਨਾਮ। ਪੈਸੇ ਤੁਹਾਡੇ ਕਿਰਤ ਨਾ, ਤੁਹਾਡੀ ਕਮਾਈ ਨਾ, ਤੁਹਾਡੀ ਮਿਹਨਤ ਨਾ, ਸੁਖਮਣੀ ਸਾਹਿਬ ਨੇ ਤੁਹਾਡਾ ਢਿੱਡ ਨਹੀਂ ਭਰਨਾ, ਆਤਮਕ ਜੀਵਨ ਦਾ ਸੁੱਖ ਤੇ ਮਿਲ ਜਾਓ, ਢਿੱਡ ਭਰਨ ਵਾਸਤੇ ਤੁਹਾਨੂੰ ਕਮਾਈ ਕਰਨੀ ਪੈਣੀ ਆ। ਪਾਤਸ਼ਾਹ ਕਿਤੇ ਮਨ ਹਾਲੀ ਕਰਸ਼ਾਣੀ ਕਰਨੀ, ਸ਼ਰਮ ਪਾਣੀ ਤਨਖੇਤ, ਨਾਮ ਵੀ ਸੰਤੋਖ ਸੁਹਾਗਾ, ਰੱਖ ਗਰੀਬੀ। ਆਪਾਂ ਕਹਿੰਦੇ ਵੀ ਬਾਬਾ ਸਾਨੂੰ ਉਂਜੀ ਠੀਕ ਆ, ਲੰਗਰ ਚੱਲਦੇ ਛਕੀ ਚਲੋ ਜਿੰਨੇ ਮਰਜ਼ੀ, ਕੋਈ ਪ੍ਰੋਬਲਮ ਨਹੀਂ, ਪਰ ਖਿਮਾ ਕਰਨਾ, ਕਿਰਤ ਕਰਨੀ ਪੈਣੀ ਆ, ਵਿਹਲੜ ਨੂੰ ਕਿਤੇ ਥਾਂ ਨਹੀਂ। ਤੇ ਜੇ ਬੰਦਾ ਕਹੇ ਮੈਂ ਕੰਮ ਵੀ ਕੋਈ ਨਾ ਕਰਾਂ ਤੇ ਮੈਨੂੰ ਸੁੱਖ ਵੀ ਸਾਰੇ ਮਿਲ ਜਾਣ, ਨਹੀਂ ਮਿਲਣੇ ਗੁਰਮੁਖ ਪਿਆਰਿਓ, ਸੁੱਖ ਤਾਂ ਮਿਲਣੇ ਜੇ ਕੋਈ ਕਮਾਈ ਕਰੇਗਾ ਤਾਂ। ਹੁਣ ਵੀ ਮਿਲਣਗੇ, ਆਉਣ ਵਾਲੇ ਸਮੇਂ ਮਿਲਣਗੇ। ਤੂੰ ਪਾਤਸ਼ਾਹ ਬਹੁਤਾ ਕੰਮ ਨਹੀਂ, ਕਿਉਂਕਿ ਗੱਲਾਂ ਤੇ ਬਹੁਤ, ਮੈਂ ਹੁਣ ਦੋ ਪੰਕਤੀਆਂ ਕਰਦੀਆਂ ਅੱਗੇ ਪਹਿਲਾਂ ਦੀ। ਕਰ ਦਿਆ ਮਿਆ ਗੋ ਅੱਗੇ ਕਹਿੰਦਾ ਅੰਮ੍ਰਿਤ ਬਾਣੀ ਉਚਰਾਂ ਹਰ ਜਸ। ਹੁਣ ਇਹ ਦੱਸੋ ਆਪਾਂ ਕਦੀ ਮੰਗਾਂ ਮੰਗੀਆਂ ਵੀ ਦਾਤਾ ਨਿਤਨੇਮ ਕਰਨ ਨੂੰ ਦਈ, ਅੰਮ੍ਰਿਤ ਵੇਲੇ ਦਾ ਜਾਗਣਾ ਦੱਸੀ, ਮੈਂ ਤੇਰੀ ਬਾਣੀ ਨਾਲ ਜੁੜ ਜਾਂ, ਤੇਰੇ ਬਾਣੀ ਨਾਲ ਜੁੜ ਜਾਂ, ਤੇਰੇ ਸਰੂਪ ਨਾਲ ਜੁੜ ਜਾਂ, ਮੈਂ ਸਿੱਖੀ ਵਾਲੇ ਪਾਸੇ ਆ ਜਾਂ। ਆਪਾਂ ਤੇ ਜਿਉਂ ਲਿਸਟ ਰੱਖਦੇ ਹਾਂ, ਇੱਕ ਲਿਸਟ ਰੱਖ ਕੇ ਤੇ ਦੂਜੇ ਵੇਲੇ ਚੰਗਾ ਆਹ ਸੋਚ ਲਾ ਤੇ ਕੱਲ੍ਹ ਨੂੰ ਫਿਰ ਦੱਸਦੇ ਹਾਂ, ਆਖੋ ਸਤਨਾਮ ਵੀ ਮੇਰਾ ਆਹ ਕੁਝ ਕਰਦੇ ਨਹੀਂ, ਉਹ ਉਹਨੇ ਕਰੀ ਜਾਣਾ। ਗੁਰਮੁਖ ਪਿਆਰ ਜੇ ਉਹਨੇ ਪੈਦਾ ਕੀਤਾ ਨਾ, ਤੇ ਅਖੀਰ ਤੱਕ ਪਾਤਸ਼ਾਹ ਨੇ ਤੁਹਾਨੂੰ ਦੇਣਾ ਹੀ ਦੇਣਾ, ਕਿਉਂਕਿ ਜੋ ਕੁਛ ਪਾਇਆ ਸੋ ਇੱਕ ਵਾਰ, ਉਹਨੇ ਇੱਕੇ ਵਾਰ ਤੁਹਾਡੀ ਜ਼ਿੰਦਗੀ ਬਣਾ ਕੇ ਤੋਰ ਦਿੱਤੀ ਆ। ਮਿਹਨਤ ਕਰੀ ਜਾਓਗੇ, ਤੁਰੇ ਜਾਓਗੇ ਤੇ ਸਭ ਕੁਝ ਹੀ ਆ, ਤੇ ਜੇ ਢਹਿ ਢੇਰੀ ਲੈ ਕੇ ਬੈਠੇ ਰਹੋਗੇ ਤੇ ਮਿਲਣਾ ਕੁਛ ਵੀ ਨਹੀਂ। ਗੁਰਮੁਖ ਪਿਆਰਿਓ, ਇਸ ਕਰਕੇ ਸਾਰਾ ਕੁਝ ਕਰੋ, ਕੋਸ਼ਿਸ਼ ਕਰੋ। ਤਿੰਨ ਜਿਹੜੇ ਬਚਨ ਨੇ ਨਾ ਗੁਰੂ ਨਾਨਕ ਦੇ ਦਿੱਤੇ ਹੋਏ, ਇਹ ਆਪਣੇ ਪੱਲੇ ਬੰਦੋ, ਕਿਰਤ ਕਰਨਾ, ਵੰਡ ਛਕਣਾ ਤੇ ਨਾਮ ਜਪਣਾ। ਇਹ ਤਾਂ ਰਹਿ ਨਹੀਂ ਗਿਆ, ਤਾਲੇ ਤੇ ਸਾਰਿਆਂ ਦੇ ਆਪੋ ਆਪਣੇ ਲੱਗੇ, ਆਖੋ ਸਤਨਾਮ। ਘਰਾਂ ਦੇ ਵਿੱਚ ਵੀ ਛੇ ਛੇ ਅਲਮਾਰੀਆਂ ਤੇ ਅੱਠ ਅੱਠ ਤਾਲੇ ਲੱਗੇ, ਆਖੋ ਸਤਨਾਮ। ਆਹ ਮੰਮੀ ਦਾ, ਬੀਬੀ ਦਾ, ਫਲਾਣੇ ਦਾ, ਤੇ ਵੰਡ ਛਕ ਕਿੱਥੋਂ ਹੋ ਗਿਆ? ਮਹਾਰਾਜ ਕਹਿੰਦੇ ਨੇ ਗੁਰਮੁਖ ਪਿਆਰਿਆ, ਕਿਰਪਾ ਕਰਦੇ ਨੇ ਦਾਤਾ ਮੇਰੇ ਤੇ, ਕਿਰ ਅੰਮ੍ਰਿਤ ਬਾਣੀ। ਅੰਮ੍ਰਿਤ ਕੀ ਆ? ਆਤਮਕ ਜੀਵਨ ਦੇਣ ਵਾਲੀ ਨਾਮ ਬਾਣੀ। ਮੈਂ ਸਦਾ ਹੀ ਤੇਰੇ ਚਰਨਾਂ ਵਿੱਚ ਲੜ ਕੇ ਮੈਂ ਪ੍ਰਮਾਤਮਾ ਤੈਨੂੰ ਚੇਤੇ ਕਰਦਾ ਰਵਾਂ, ਤੇ ਲੱਗੇ ਮਿੱਠਾ ਲੱਗੇ ਤੇਰਾ ਭਾਣਾ। ਮਿੱਠਾ ਕਿੱਥੇ ਲੱਗਦਾ ਗੁਰਮੁਖ ਪਿਆਰਿਓ? ਨਹੀਂ ਲੱਗਦਾ। ਅਸੀਂ ਤੇ ਕਹਿੰਦੇ ਪਤਾ ਨਹੀਂ ਰੱਬ ਦੇ ਅਸੀਂ ਕੀ ਮਾਂਹ ਮਾਰੇ ਆ, ਦਿੰਦਾ ਤੇ ਬਹੁਤ ਖੁਸ਼, ਲੈਂਦਾ ਤੇ ਭਾਈ ਸਾਡਾ ਬੜਾ ਬੁਰਾ। ਨਹੀਂ ਗੁਰਮੁਖ ਪਿਆਰਿਓ, ਜੇ ਉਹਨੇ ਦਿੱਤਾ ਨਾ, ਉਹਨੇ ਲੈਣਾ ਵੀ ਇੱਕ ਦਿਨ, ਜੇ ਪੁੱਤਰ ਦਿੱਤਾ ਨਾ ਇੱਕ ਦਿਨ ਉਹਨੇ ਲੈ ਜਾਣਾ, ਜੇ ਉਹਨੇ ਆ ਜੀਵਨ ਦਿੱਤਾ ਨਾ, ਬਚਪਨ ਸੀ ਨਾ ਜਰਾ ਟੋਲੋ, ਹਾਂ ਹੈਗਾ ਕੋਲ ਸਾਡੇ ਕੋਲ, ਕਿੱਦਾਂ ਭੱਜੇ ਫਿਰਦੇ ਸੀ, ਇਹੋ ਹੀ ਗੋਡੇ ਸੀ ਨਾ ਜਿਹੜੇ ਹੁਣ ਤੁਰਦੇ ਨਹੀਂ, ਰਹਿ ਗਿਆ। ਜਿੰਨਾ ਮਰਜ਼ੀ ਦਵਾਈਆਂ ਜੋ ਮਰਜ਼ੀ ਖਾ ਲਓ, ਇੱਕ ਦਿਨ ਨੇੜੇ ਆ ਹੀ ਜਾਣਾ, ਆਖੋ ਸਤਨਾਮ। ਉਹਦੀ ਤਿਆਰੀ ਕਰੋ, ਬਾਕੀ ਰਹਿਣ ਦਿਓ ਮਹਾਰਾਜ ਕਿਰਪਾ। ਉਹਦੀ ਤਿਆਰੀ ਬਾਤ ਇਹੋ ਹੀ ਆ ਕਿ ਹਰ ਜਸ ਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ ਔਸਰ ਵੀ ਤਿਓ ਜਾਤ ਹੈ, ਕਿਹੋ ਮਾਨ ਲਓ ਮੇਰੋ। ਵਣਜ ਕਰੋ ਵਣਜਾ ਰਿਹੋ, ਵੱਖਰ ਲਿਓ ਸਮਾਲ, ਤੈਸੀ ਵਸਤ ਵਸਾਈਏ ਜੈਸੀ ਨਿਭੈ ਨਾਲ। ਨਿਤਨੇਮ ਕਰਿਆ ਕਰੋ, ਬਾਣੀ ਪੜਿਆ ਕਰੋ, ਨਾਮ ਜਪਿਆ ਕਰੋ, ਸਿਮਰ ਕਰਿਆ ਕਰੋ, ਔਰ ਕੋਸ਼ਿਸ਼ ਕਰੋ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਾਰੇ ਪੜ੍ਹੀਏ, ਇਹਨੂੰ ਵਿਚਾਰੀਏ, ਇਹਨੂੰ ਵੇਖੀਏ ਇਹਦੇ ਵਿੱਚ ਹੈ ਕੀ ਆ, ਇਹਨੂੰ ਇਹਦੇ ਵੀ ਸੋਨੇ ਦੀਆਂ ਪਾਲਗੀਆਂ ਤੇ ਲੱਖਾਂ ਦੇ ਰੁਮਾਲਿਆਂ 'ਚ ਢੱਕ ਕੇ ਅਸੀਂ ਮੱਥੇ ਟੇਕੀਏ। ਇਹ ਪੜ੍ਹਨ ਵਾਲਾ ਦਿੱਤਾ ਸਾਨੂੰ, ਪੜ੍ਹਨ ਨੂੰ, ਸੁਣ ਨੂੰ, ਸਮਝਣ ਨੂੰ ਤੇ ਪ੍ਰੈਕਟੀਕਲ ਜੀਵਨ ਬਣਾਉਣ ਵਾਸਤੇ। ਧੰਨਵਾਦ ਤੁਹਾਡਾ, ਭੁੱਲਾਂ ਚੁੱਕਾਂ ਦੀ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।